ਦਾਸ ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜ਼ਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰੇ ਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਆ ਊੜੇ ਊੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰੇ ਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰੇ ਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗਾਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ
ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ।

ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ ਸੇਵਾ

ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੀਰਤਨ ਸੋਦਰ ਕੀ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਸੇਵਾ ਕਰਨ ਦੇ ਉੱਦਮ ਬਲ ਬਖਸ਼ਿਸ਼ ਕਰਨੇ ਸਮੂਹ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਸਮੁੱਚੇ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸਮੂਹ ਸੰਗਤ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਿਰਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ

ਹਰ ਸਰਬ ਨਿਰੰਤਰ ਜਾਣਿਆ ਰਹਾਉ, ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੇ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਪਾਵਨ ਬਾਣੀ ਸੋਦਰ ਦੇ ਨਾਲ ਅਤੇ ਰੱਬੀ ਬਾਣੀ ਦੇ ਕੀਰਤਨ ਨਾਲ ਆਪ ਸੰਗਤ ਨੇ ਸਾਂਝ ਬਣਾਈ ਹੈ। ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਉਪਰੰਤ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਤੋ ਅਕਸਰ ਹੀ ਸਾਡੀ ਇਹ ਬੇਨਤੀ ਹੁੰਦੀ ਹੈ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਵਿਖੇ ਆਪਾਂ ਜਾਂਦੇ ਹਾਂ, ਕਿਤੇ ਵੀ ਆਪਾਂ ਕਿਸੇ ਵੀ ਸਥਾਨ ਤੇ ਜਾਈਏ, ਤੇ ਖਾਸ ਕਰਕੇ ਜਦੋਂ ਅਰਦਾਸ ਹੋ ਰਹੀ ਹੋਵੇ ਤੇ ਉੱਥੇ ਸਾਨੂੰ ਖਲੋ ਜਾਣਾ ਚਾਹੀਦਾ ਹੈ। ਇਹਦੇ ਨਾਲ ਹੀ ਜਿਹੜਾ ਹੁਕਮਨਾਮਾ ਸਾਹਿਬ ਹੈ ਉਹ ਸਾਨੂੰ ਬੜਾ ਬੈਠ ਕੇ ਇਕਾਗਰਤਾ ਦੇ ਨਾਲ ਸਰਵਣ ਕਰਨਾ ਚਾਹੀਦਾ ਹੈ। ਤੋ ਯਤਨ ਕਰੀਦਾ ਹੈ ਕਿ ਆਪ ਸੰਗਤ ਨੂੰ ਅਗਾਹ ਕੀਤਾ ਜਾਵੇ ਵੀ ਜਦੋਂ ਵੀ ਮਹਾਰਾਜ ਦਾ ਮੁੱਖ ਵਾਕ ਚੱਲਦਾ ਹੋਵੇ, ਜਿੱਥੇ ਸਾਡੇ ਕੰਨ 'ਚ ਆਵਾਜ਼ ਪਵੇ, ਆਪਾਂ ਉੱਥੇ ਬੈਠ ਕੇ ਆਰਾਮ ਦੇ ਨਾਲ ਮੁੱਖ ਵਾਕ ਨੂੰ ਸਰਵਣ ਕਰਕੇ ਫਿਰ ਨਮਸਕਾਰ ਕਰਕੇ ਜਿਹੜਾ ਅਗਲਾ ਜੋ ਵੀ ਅਸੀਂ ਗੁਰਦੁਆਰਾ ਸਾਹਿਬ ਬੈਠਣਾ ਹੈ ਜਾਂ ਜਾਣਾ ਹੈ, ਤੋ ਇੱਕ ਦੋ ਮਿੰਟ, ਦੋ ਚਾਰ ਮਿੰਟ ਦੀ ਸਾਰੀ ਗੱਲ ਹੁੰਦੀ ਹੈ। ਤੋ ਆਸ ਹੈ ਆਪ ਜੀ ਅੱਗੇ ਤੋਂ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਇਹਦੇ ਨਾਲ ਹੀ ਸਾਧ ਸੰਗਤ ਜੀ ਨਗਰ ਸਾਹਲੋਂ ਸਲੋਪੁਰ ਸਕੋਪੁਰ ਪ੍ਰੇਮ ਸਿੰਘ ਤੱਖਰ ਪਰਿਵਾਰ, ਤੋ ਇੱਦਾਂ ਹੀ ਹੋਰ ਨਗਰ ਨਿਵਾਸੀ ਕੰਗਣੀਵਾਲ ਵਾਲੇ, ਉਹਨਾਂ ਵੱਲੋਂ ਕੱਲ੍ਹ ਤੋਂ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਨੇ। ਤੋ ਇਹਨਾਂ ਤਿੰਨਾਂ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਕੱਲ੍ਹ ਨੂੰ 9:30 ਵਜੇ ਪੈਣਗੇ, 9:30 ਵਜੇ ਅਰਦਾਸ ਬੇਨਤੀ ਹੋਵੇਗੀ, ਉਪਰੰਤ ਹਫ਼ਤਾਵਾਰੀ ਦੀਵਾਨ ਸੱਜਣਗੇ। ਤੋ ਆਪ ਸੰਗਤ ਨੂੰ ਬੇਨਤੀ ਹੈ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ, ਤਿੰਨੇ ਦਿਨ ਹੀ ਪਰਿਵਾਰਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ, ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ, ਰੱਬੀ ਬਾਣੀ ਦੇ ਨਾਲ ਸਾਂਝ ਬਣਾਉਣ ਦਾ ਆਪਾਂ ਯਤਨ ਕਰਿਆ ਕਰੀਏ। ਆਓ ਹੁਣ ਸਾਡੇ ਸਤਿਕਾਰਯੋਗ ਵੀਰ ਭਾਈ ਪਰਮਿੰਦਰ ਸਿੰਘ ਜੀ ਦਾ ਜਥਾ, ਬੜੀ ਕਿਰਪਾ ਹੈ ਸਤਿਗੁਰੂ ਦੀ, ਉਹ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਸ ਦਾਸ ਤੁਧ ਅਗੇ ਬਿਨਵਤਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ, ਜੋ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਮਾਣਯੋਗ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਰੋਜ਼ ਤੋਂ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਚਰਨਾਂ 'ਚ ਵਰਸਾਈਆਂ ਹੋਈਆਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਨੇ, ਜਿਹਦੇ ਵਿੱਚੋਂ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਕੰਗਣੀਵਾਲ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਨਗਰ ਸਾਹਲੋਂ, ਸਕੋਪੁਰ ਅਤੇ ਨਵਾਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਔਰ ਇਸੇ ਤਰ੍ਹਾਂ ਤੀਜਾ ਸ਼੍ਰੀ ਅਖੰਡ ਪਾਠ ਸਾਹਿਬ ਸਵਰਗੀ ਭਾਈ ਪ੍ਰੇਮ ਸਿੰਘ ਜੀ ਤੱਖਰ, ਉਹਨਾਂ ਦੀ ਯਾਦ ਵਿੱਚ ਤੱਖਰ ਪਰਿਵਾਰ ਵੱਲੋਂ ਸੇਵਾਵਾਂ ਤੀਜੇ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਲਈਆਂ ਜਾ ਰਹੀਆਂ ਨੇ। ਤੋ ਕੱਲ੍ਹ ਰੋਜ਼ ਤੋਂ ਹੀ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਇਹਨਾਂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ। ਆਰੰਭ ਕੀਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9:30 ਵਜੇ ਪਾਏ ਜਾਣਗੇ, ਔਰ ਉਪਰੰਤ ਹਫ਼ਤਾਵਾਰੀ ਦੀਵਾਨ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਸੱਜਣਗੇ, ਜਿਹਦੇ ਵਿੱਚ ਸਿੱਖ ਜਗਤ ਦੇ ਸਤਿਕਾਰਤ ਕੀਰਤਨ ਜਿੱਥੇ ਜਿੱਥੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ, ਗੁਰਬਾਣੀ ਕਥਾ ਵਿਚਾਰਾਂ ਹੋਣਗੀਆਂ, ਔਰ ਅਖੀਰ ਵਿੱਚ ਢਾਡੀ ਜਥਾ ਗੁਰ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਏਗਾ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਜੋ ਚੱਲ ਰਹੀ ਗੁਰਬਾਣੀ ਸ਼ਬਦ ਵਿਚਾਰ ਦਾ। ਭਗਤ ਬਾਣੀ ਦੀ ਕਥਾ ਸ਼ਾਮ ਦੇ ਦੀਵਾਨਾਂ ਵਿੱਚ ਚੱਲਦੀ ਆ ਰਹੀ ਹੈ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अवकात थे, अगोचर जियो पिंड तेरी रास, रहम तेरी सुख पाया सदा।

ਗੁਰ ਰਾਮਦਾਸ ਰੱਖੋ ਸ਼ਰਨਾਈ, ਵਾਹਿਗੁਰੂ ਜੀ ਕਬੀਰ ਜੋ ਤੁਹੇ ਸਾਧ ਪਿਰਮ ਕੀ। ਸੀਸ ਕਾਟ ਕਰ ਗੋਏ

ਨਾਨਕ ਜਿਹਦੇ ਅੰਦਰ ਰੱਬ ਵੱਸਦਾ ਹੈ, ਜਿਹਦੇ ਅੰਦਰ ਗੁਰੂ ਦੇ ਦੱਸੇ ਹੋਏ ਗੁਣ ਅਕਾਲ ਪੁਰਖ ਦੇ ਵਰਚਿਓ ਵੱਸਦੇ ਨੇ, ਉਹ ਸਹੀ ਮਾਨਿਆਂ ਵਿੱਚ ਜਿਉਂਦਾ ਹੈ, ਤੇ ਜਿਹਦੇ ਅੰਦਰ ਉਹ ਗੁਣ ਨਹੀਂ ਹੈਗੇ ਉਹ ਤੁਰਦੀ ਫਿਰਦੀ ਲਾਸ਼ ਹੈ, ਉਹ ਮਰਿਆ ਹੋਇਆ। ਉਹ ਕੀ ਹੈ? ਤੁਰਦੀ ਫਿਰਦੀ ਲਾਸ਼ ਹੈ। ਵੇਖੋ ਜੀ, ਬੰਦਾ ਗੁਣਾਂ ਦੇ ਸਿਰ ਤੇ ਬੰਦਾ ਹੁੰਦਾ, ਅਦਰਵਾਈਜ਼ ਬੰਦਾ ਬੰਦਾ ਨਹੀਂ ਹੁੰਦਾ। ਬੰਦੇ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ, ਜੇ ਬੰਦੇ ਵਿੱਚ ਗੁਰੂ ਵੱਲੋਂ ਦਿੱਤੇ ਹੋਏ ਗੁਣ ਨਹੀਂ ਹੈਗੇ, ਜੇ ਉਹਨੂੰ ਰੱਬ ਚੇਤੇ ਨਹੀਂ ਨਾ, ਤੇ ਬੰਦੇ ਤੇ ਪਸ਼ੂ 'ਚ ਕੋਈ ਫਰਕ ਨਹੀਂ। ਹੁਣ ਬਾਬੇ ਨੇ ਸਪਸ਼ਟ ਵੇਖਿਓ ਕਰਨਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹੁਣ ਅਗਲੀ ਪੰਕਤੀ ਹੈ, ਜੇ ਜੀਵੈ, ਜੇ ਕੋਈ ਇਹ ਕਵੇ ਵੀ ਭਾਈ ਮੈਂ ਤੇ ਜੀਉਣਾ, ਤੈਨੂੰ ਭੁਲਾ ਕੇ ਮੈਂ ਤੇ ਜੀਉ ਰਿਹਾ, ਮੇਰੇ ਕੋਲ ਤੇ ਧੀਆਂ ਪੁੱਤਰ ਵੀ ਨੇ, ਮੇਰੇ ਕੋਲ ਤੇ ਜਾਇਦਾਦ ਵੀ ਹੈ, ਮੇਰੇ ਕੋਲ ਤੇ ਸਾਰਾ ਕੁਝ ਹੈ, ਮੈਂ ਤੇ ਸਾਰੇ ਰੰਗ ਰਸ ਭੋਗ ਰਿਹਾ। ਤੇ ਬਾਬੇ ਨੇ ਇੱਥੇ ਗੱਲ ਆਖੀ ਹੈ, ਜੇ ਜੀਵੈ ਪਤ ਲੱਥੀ ਜਾਏ। ਜੇ ਤੂੰ ਇਹ ਐਲਾਨ ਕਰੇ ਨਾ ਵੀ ਮੈਂ ਤੇ ਜੀਉ ਰਿਹਾ, ਵੇਖੋ ਬਾਬੇ ਨੇ ਕਿਹਾ ਤੇਰੀ ਕੋਈ ਇੱਜ਼ਤ ਨਹੀਂ। ਜੇ ਬੰਦਾ ਆਖੇ ਜੀ ਮੈਂ ਤੇ ਖਾ ਰਿਹਾ, ਬਹੁਤ ਵਧੀਆ ਖਾ ਰਿਹਾ, ਬਾਬੇ ਨੇ ਫਿਰ ਉਹਨੂੰ ਆਖਿਆ ਸਭ ਹਰਾਮ ਜੇ ਤਾ ਕਿਸ ਖਾਏ। ਜੋ ਤੂੰ ਖਾ ਰਿਹਾ ਏ, ਜੋ ਤੂੰ ਪਹਿਨ ਰਿਹਾ ਹੈ, ਰੱਬ ਨੂੰ ਭੁਲਾ ਕੇ ਜੇ ਤੂੰ ਐਲਾਨਦਾ ਹੈ ਵੀ ਮੈਂ ਜਿਉਣਾ ਹਾਂ, ਮਹਾਰਾਜ ਨੇ ਆਖਿਆ ਸਾਰਾ ਕੁਝ ਹਰਾਮ ਹੈ, ਇਸ ਜਿਉਣ ਦਾ ਕੋਈ ਅਰਥ ਨਹੀਂ ਹੈ। ਤੋ ਇਹ ਇਸ ਪੰਕਤੀ ਦੇ ਅਰਥ ਬਣਦੇ ਨੇ। ਪਰ ਜਿਹਨੇ ਸ਼ੈਤਾਨੀ ਖੇਡਣੀ ਹੈ, ਉਹਨੇ ਪਹਿਲੀਆਂ ਦੋ ਪੰਕਤੀਆਂ ਨਹੀਂ ਪੜ੍ਹਨੀਆਂ, ਉਹਨੇ ਵਿੱਚੋਂ ਪੰਕਤੀ ਨੂੰ ਪੜ੍ਹ ਜਾਣਾ, ਵਿੱਚੋਂ ਪੰਕਤੀ ਨੂੰ। ਬਹੁਤ ਵਾਰ ਸਾਡੇ ਨਾਲ ਐਸਾ ਵਾਪਰਦਾ, ਬਹੁਤ ਵਾਰ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਕੰਸੈਪਟ ਹੈ ਵੀ ਸਾਨੂੰ ਪੂਰਾ ਸ਼ਬਦ ਪੜ੍ਹਿਆ ਗੱਲ ਦੀ ਸਮਝ ਲੱਗੇਗੀ। ਹੁਣ ਤੁਸੀਂ ਸ਼ਬਦ ਪੜ੍ਹਦੇ ਹੋ, ਔਖੀ ਘੜੀ ਨਾ ਦੇਖਣ ਦੇਈ। ਹੁਣ ਇੰਨੀ ਕੁ ਪੰਕਤੀ ਤੇ ਆਪਾਂ ਖੁਸ਼ ਹੋ ਜਾਂਦੇ ਹਾਂ, ਇੰਨੀ ਕੁ ਪੰਕਤੀ ਹੈ, ਤੇ ਜੇ ਇਹਨੂੰ ਪੂਰਾ ਪੜ੍ਹੋ ਤੇ ਫਿਰ ਗੱਲ ਹੋਰ ਨਿਕਲਣੀ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਆਖਿਆ ਰੱਬ ਜੀ ਤੂੰ ਆਪਣੇ ਪਿਆਰਿਆਂ ਨੂੰ ਕਦੀ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ, ਆਪਣੇ ਸੁਭਾਅ ਮੁਤਾਬਕ ਉਹਨਾਂ ਨੂੰ ਰੱਖਦਾ। ਅੱਛਾ ਫਿਰ ਹੋਰ ਪੰਕਤੀ ਪੜ੍ਹ ਲਓ, ਚਲੋ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਤੱਤੀ ਵਾਹ ਕਿਹੜੀ ਹੁੰਦੀ ਹੈ ਭਲਾ? ਬਾਹਰ ਦੀ ਤੱਤੀ ਵਾਹ। ਤੱਤੀ ਵਾਹ ਬੰਦੇ ਨੂੰ ਲੱਗਦੀ ਹੈ ਮਨ ਨੂੰ, ਕਾਮ ਦੀ ਤੱਤੀ ਵਾਹ, ਕ੍ਰੋਧ ਦੀ ਤੱਤੀ ਵਾਹ, ਲੋਭ ਦੀ ਤੱਤੀ ਵਾਹ, ਹੰਕਾਰ ਦੀ ਤੱਤੀ ਵਾਹ, ਈਰਖਾ ਦੀ ਤੱਤੀ ਵਾਹ। ਬਾਬੇ ਨੇ ਆਖਿਆ ਜਿਹਨੇ ਤੇਰੇ ਗੁਣਾਂ ਨੂੰ ਜੀਵਨ ਵਿੱਚ ਕਮਾ ਲਿਆ, ਉਹਦੇ ਮਨ ਨੂੰ ਇਹ ਤੱਤੀਆਂ ਹਵਾਵਾਂ ਨਹੀਂ ਲੱਗਦੀਆਂ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਪੈ ਗਿਆ, ਉਹਨੂੰ ਅਜਿਹੀ ਕੋਈ ਤੱਤੀ ਵਾਹ ਨਹੀਂ ਤੂੰ ਲੱਗਣ ਦਿੰਦਾ। ਤੋ ਸਾਨੂੰ ਸਮਝਣਾ ਪੈਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਸ ਫਿਲੋਸਫੀ ਨੂੰ, ਉਸ ਵਿਚਾਰ ਨੂੰ। ਤੁਸੀਂ ਬਾਹਰੀ ਤੌਰ ਉੱਤੇ ਵੇਖੋ, ਜਿੰਨੇ ਕਸ਼ਟ ਸਾਡੇ ਗੁਰੂ ਸਾਹਿਬ ਤੇ ਆਏ ਨੇ, ਉਹਨਾਂ ਨੇ ਤੇ ਬਾਣੀ ਉਚਾਰਨ ਕੀਤੀ ਹੈ, ਪਰ ਉਹਨਾਂ ਨੇ ਹਰ ਕਸ਼ਟ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਤੋ ਬਾਬਾ ਕਬੀਰ ਸਾਹਿਬ ਨੇ ਅੱਜ ਇੱਕ ਖਿਆਲ ਪ੍ਰਗਟ ਕੀਤਾ, ਆਖਿਆ ਜੇ ਤੇਰੇ ਅੰਦਰ ਪ੍ਰਭੂ ਪ੍ਰੇਮ ਦੀ ਸਿੱਖ ਹੈ, ਜੇ ਤੂੰ ਗੁਰੂ ਨੂੰ ਪਿਆਰ ਕਰਦਾ ਹੈ ਤੇ ਚੇਤਾ ਰੱਖ, ਆਪਣੇ ਸਿਰ ਨੂੰ ਕੱਟ ਦੇ। ਜਿੱਥੇ ਮੁਹੱਬਤ ਹੋਵੇ ਉੱਥੇ ਹੰਕਾਰ ਨਹੀਂ ਕਰੀਦਾ, ਜਿੱਥੇ ਪਿਆਰ ਹੋਵੇ ਉੱਥੇ ਤੇ ਸੈਕਰੀਫਾਈਸ ਹੁੰਦਾ ਹੈ, ਉੱਥੇ ਹੰਕਾਰ ਕਾਹਦਾ ਹੈ? ਤੇ ਜੇ ਹੰਕਾਰ ਹੈ ਤੇ ਇਹਦਾ ਅਰਥ ਹੈ ਵੀ ਫਿਰ ਉਹ ਪਿਆਰ ਨਹੀਂ ਹੈਗਾ, ਫਿਰ ਕੋਈ ਨਾ ਕੋਈ ਵਿੱਚ ਤਰੇੜ ਸ਼ੁਰੂ ਹੋ ਚੁੱਕੀ ਹੈ। ਜਿੱਥੇ ਮੁਹੱਬਤ ਹੈ ਉੱਥੇ ਹੰਕਾਰ ਨਹੀਂ, ਤੇ ਜਿੱਥੇ ਹੰਕਾਰ ਹੈ ਉੱਥੇ ਮੁਹੱਬਤ ਨਹੀਂ ਹੈ, ਕੋਈ ਨਹੀਂ। ਜਿੱਥੇ ਮਾਂ ਬੱਚੇ ਨੂੰ ਇਹ ਗੱਲ ਕਵੇ ਵੀ ਮੈਂ ਤੈਨੂੰ ਮੁਹੱਬਤ ਕਰਦੀ ਹਾਂ, ਤੇ ਦੂਜੇ ਪਾਸੇ ਉਹਦੇ ਅੰਦਰ ਹੰਕਾਰ ਵੀ ਹੋਵੇ, ਈਗੋ ਵੀ ਹੋਵੇ, ਉਹ ਮੁਹੱਬਤ ਥੋੜ੍ਹਾ ਹੈ। ਇੱਥੇ ਗੁਰੂ ਦੇ ਦਰ ਉੱਤੇ ਮਹਾਰਾਜ ਕਹਿੰਦੇ ਆਪਣੇ ਸੀਸ ਨੂੰ ਕੱਟ। ਸੀਸ ਨੂੰ ਕੱਟਣ ਦਾ ਅਰਥ ਹੈ ਉਹ ਜਿਹੜਾ ਹੰਕਾਰ ਹੈ ਉਹਨੂੰ ਵੱਢ ਦੇ, ਉਹਨੂੰ ਦੂਰ ਕਰ। ਮਹਾਰਾਜ ਦੀ ਬਾਣੀ ਵਿੱਚ ਆਪਾਂ ਬਚਨ ਇੱਕ ਪੜ੍ਹਦੇ ਹਾਂ ਕਬੀਰ ਸਾਹਿਬ ਦਾ ਹੀ,
ਉਹਨਾਂ ਨੇ ਬੋਲ ਰੱਖੇ ਨੇ, ਉਹ ਕਹਿੰਦੇ ਨੇ ਜਦੋਂ ਤੂੰ ਰੱਬੀ ਰਾਹ ਉੱਤੇ ਚੱਲ ਪਿਆ, ਜਦੋਂ ਤੂੰ ਇਹ ਕਹਿੰਦਾ ਹੈ, ਇਹ ਵਿਚਾਰਦਾ ਹੈ ਵੀ ਮੈਂ ਗੁਰੂ ਦੇ ਨਾਲ ਪਿਆਰ ਕਰਦਾ, ਤੇ ਫਿਰ ਕੋਈ ਡਰਨ ਦੀ ਲੋੜ ਨਹੀਂ, ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਫਿਰ ਜੇ ਤੂੰ ਮੁਹੱਬਤ ਕਰਦਾ ਹੈ ਫਿਰ ਆਪਣੀ ਈਗੋ ਨੂੰ ਕਦੀ ਆਪਣੇ ਉੱਤੇ ਹਾਵੀ ਨਾ ਹੋਣ ਦੇ, ਆਪਣੇ ਹੰਕਾਰ ਨੂੰ ਹਰ ਜੀਵ ਹੰਕਾਰ ਨਾ ਭਾਵੇ, ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੋ ਸਤਿਗੁਰ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਬਚਨ ਮਹਾਰਾਜ ਨੇ ਦਰਜ ਕੀਤੇ ਨੇ। ਕਬੀਰ ਸਾਹਿਬ ਇੱਥੇ ਕਹਿੰਦੇ ਨੇ ਵੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਖਿਆਲ ਕਰ, ਜੇ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰ, ਆਪਣੇ ਅੰਦਰ ਦੇ ਅਭਿਮਾਨ ਦਾ ਤਿਆਗ ਕਰ। ਗੁਰੂ ਅਮਰਦਾਸ ਸਾਹਿਬ ਦਾ ਇੱਕ ਬਚਨ ਹੈ, ਉਹਨਾਂ ਨੇ ਉਦਾਹਰਨ ਦਿੱਤੀ ਹਾਥੀ ਦੀ। ਹਾਥੀ ਬੜਾ ਵੱਡਾ ਜਾਨਵਰ ਹੈ, ਬੜੀ ਵੱਡੀ ਸਮਰੱਥਾ ਹੈ, ਤਾਕਤ ਬਹੁਤ ਹੈ ਉਹਦੇ ਵਿੱਚ। ਉਹਨਾਂ ਨੇ ਆਖਿਆ ਜਿਵੇਂ ਹਾਥੀ ਨੇ ਆਪਣੇ ਆਪ ਨੂੰ ਮਹਾਵਤ ਦੇ ਅੱਗੇ ਭੇਟ ਕਰ ਦਿੱਤਾ। ਮਹਾਵਤ ਕਿਹਨੂੰ ਕਹਿੰਦੇ ਨੇ? ਜਿਹੜਾ ਹਾਥੀ ਨੂੰ ਡਰਾਈਵ ਕਰਨ ਵਾਲਾ। ਹੁਣ ਤੁਸੀਂ ਕਦੀ ਹਾਥੀ ਦੀ ਪਿੱਠ ਤੇ ਬੈਠਾ ਹੋਇਆ ਮਹਾਵਤ ਵੇਖੋ, ਬੜਾ ਮਰਿਆ ਜਿਹਾ ਹੁੰਦਾ ਉਹਦੀ ਸਮਰੱਥਾ ਕਿੱਥੇ ਹਾਥੀ ਦੇ ਮੁਕਾਬਲੇ? ਕੁਝ ਵੀ ਨਹੀਂ। ਉਹ ਮਹਾਵਤ ਹਾਥੀ ਦੇ ਸਿਰ ਉੱਤੇ ਹਥੌੜਾ ਮਾਰਦਾ, ਅੰਕਸ਼ ਮਾਰਦਾ, ਉਹ ਬਹਿ ਜਾਂਦਾ। ਜਿਹੜਾ ਹਾਥੀ ਏਡੀ ਸਮਰੱਥਾ ਵਾਲਾ, ਏਡੀ ਤਾਕਤ ਵਾਲਾ, ਬੱਚੇ ਉਹਦੀ ਕੋਈ ਪੂਛ ਨੂੰ ਖਿੱਚੀ ਫਿਰਦਾ ਤੇ ਕੋਈ ਉਹਦੀ ਸੁੰਡ ਨੂੰ, ਤੇ ਉਹ ਇੱਦਾਂ ਝੁੱਕ ਕੇ ਜਿਹੜਾ ਹੈ ਉੱਪਰ ਵੀ ਬੰਦੇ ਨੂੰ ਚੜਾ ਲੈਂਦਾ। ਮਹਾਵਤ ਮਰਿਆ ਜਾਂ ਉਹਦੇ ਉੱਤੇ ਬੈਠਾ ਹੋਇਆ। ਬਾਬੇ ਨੇ ਆਖਿਆ ਬਿਲਕੁਲ ਏਦਾਂ ਤੂੰ ਵੀ ਆਪਣੇ ਆਪ ਨੂੰ ਮਾਰ ਦੇ, ਆਪਣੇ ਅਹੰਕਾਰ ਨੂੰ ਮਾਰ ਦੇ ਹਾਥੀ ਵਾਂਗੂ। ਹਸਤੀ ਸਿਰ ਜਿਉਂ ਅੰਕਸ਼ ਹੈ, ਜਿਵੇਂ ਹਾਥੀ ਦੇ ਸਿਰ ਤੇ ਕੀ ਹੈ? ਅੰਕਸ਼, ਕੁੰਡਾ। ਏਦਾਂ ਤੂੰ ਜਿੰਨੀ ਮਰਜ਼ੀ ਸਮਰੱਥਾ ਦਾ ਮਾਲਕ ਹੋਵੇਂ, ਤੂੰ ਮਿਲੀਅਨ ਬਿਲੀਅਨਰ ਵੀ ਹੋਵੇਂ, ਤੂੰ ਬਹੁਤ ਵੱਡੇ ਉੱਚੇ ਰੁਤਬੇ ਦੇ ਉੱਤੇ ਬੈਠਾ ਵੀ ਹੋਵੇਂ, ਪਰ ਆਪਣੇ ਜੀਵਨ ਵਿੱਚ ਕਦੀ ਹੰਕਾਰ ਨਾ ਕਰੀ। ਜੇ ਤੂੰ ਸੱਚੀ ਗੁਰੂ ਨੂੰ ਮੁਹੱਬਤ ਕਰਦਾ, ਕਿਸੇ ਚੀਜ਼ ਦੀ ਸਮਰੱਥਾ ਤੇਜ ਪੂਰੀ ਹੋਵੇ। ਵੇਖੋ ਹਾਥੀ 'ਚ ਤਾਕਤ ਪੂਰੀ, ਜੇ ਹਾਥੀ ਦੇ ਵਿੱਚ ਇਹ ਨਹੀਂ ਵੀ ਉਹਦੀ ਤਾਕਤ ਮਰ ਗਈ ਹੈ, ਜੇ ਉਹ ਮਹਾਵਤ ਦੀ ਗੱਲ ਦੇ ਨੂੰ ਮੰਨ ਰਿਹਾ ਨਾ, ਉਹਦੇ ਸਾਈਨਾਂ ਨੂੰ ਫੋਲੋ ਕਰ ਰਿਹਾ, ਇਹਦਾ ਅਰਥ ਨਹੀਂ ਵੀ ਉਹਦੇ ਵਿੱਚ ਤਾਕਤ ਨਹੀਂ ਹੈਗੀ। ਤੁਸੀਂ ਉਹਦੇ ਮਗਰ ਟਨ ਲੱਕੜ ਬੰਨ ਦਿਓ, ਹਾਥੀ ਨੇ ਉਹ ਵੀ ਖਿੱਚ ਕੇ ਲੈ ਜਾਣੀ, ਉਹਦੇ ਉੱਤੇ ਭਾਵੇਂ ਜਿੰਨੇ ਮਰਜ਼ੀ ਲੋਕ ਚੜਾ ਦਿਓ, ਤਾਂ ਵੀ ਉਹਦੀ ਤਾਕਤ ਵਿੱਚ ਕੋਈ ਫਰਕ ਨਹੀਂ ਪਿਆ। ਬਟ ਉਹਨੇ ਆਪਣੀ ਤਾਕਤ ਨੂੰ ਕੁਰਬਾਨ ਕਰ ਦਿੱਤਾ ਮਹਾਵਤ ਦੇ ਕੁੰਡੇ ਅੱਗੇ। ਬਾਬੇ ਨੇ ਆਖਿਆ ਤੇਰੀ ਵੀ ਸਮਰੱਥਾ ਜਿੰਨੀ ਮਰਜ਼ੀ ਵੱਡੀ ਹੋਵੇ, ਧਨ ਕਰਕੇ ਤੂੰ ਬਹੁਤ ਵੱਡਾ ਹੋਵੇਂ, ਉੱਚੇ ਅਹੁਦੇ ਉੱਤੇ ਹੋਵੇਂ, ਤੇਰੀ ਜਿੰਨੀ ਵੀ ਸਮਰੱਥਾ ਹੋਵੇ, ਪਰ ਗੁਰੂ ਦੇ ਸਾਹਮਣੇ ਕਦੀ ਵੀ ਉਸ ਸਮਰੱਥਾ ਨੂੰ ਜਿਤਾਈ ਨਾ, ਉਹਦੇ ਸਾਹਮਣੇ ਸਮਰੱਥਾ ਨੂੰ ਨਾ ਜਿਤਾਈ। ਏਦਾਂ ਆਪਣੇ ਆਪ ਨੂੰ ਸਰੈਂਡਰ ਕਰਦੇ ਜਿਵੇਂ ਹਾਥੀ ਨੇ ਮਹਾਵਤ ਦੇ ਕੁੰਡੇ ਅੱਗੇ ਆਪਣੇ ਆਪ ਨੂੰ ਕਰਤਾ। ਹਸਤੀ ਸਿਰ ਜਿਉਂ ਅੰਕਸ਼ ਹੈ, ਐਰਣ ਜਿਉਂ ਸਿਰ ਦੇ। ਐਰਣ, ਐਰਣ ਕਿਹਨੂੰ ਕਹਿੰਦੇ ਨੇ? ਇੱਕ ਪੀਸ ਆਫ ਆਇਰਨ, ਇੱਕ ਲੋਹੇ ਦਾ ਉਹ ਬਣਿਆ ਹੋਇਆ ਪੀਸ ਜਿਹਦੇ ਉੱਤੇ ਰੱਖ ਕੇ ਜਿਹੜਾ ਲੁਹਾਰ ਹੈ ਉਹ ਚੀਜ਼ਾਂ ਨੂੰ ਸਿੱਧਿਆਂ ਕਰਦਾ, ਕਿੰਨੀਆਂ ਸੱਟਾਂ ਸਹਿੰਦਾ ਉਹ ਜਿਹੜਾ ਪੀਸ ਹੁੰਦਾ ਨਾ ਆਇਰਨ ਦਾ, ਲੋਹੇ ਦਾ, ਉਹਦੇ ਉੱਤੇ ਰੱਖ ਕੇ ਉਹ ਕਿੰਨਾ ਕੁਝ ਬਣਾਉਂਦਾ, ਕਿੰਨੀਆਂ ਘਾੜਤਾਂ ਘੜਦਾ। ਆਖਿਆ ਐਰਨ ਨੇ ਕਦੀ ਗਿਲਾ ਨਹੀਂ ਕੀਤਾ ਲੁਹਾਰ ਦੇ ਨਾਲ ਵੀ ਮੈਂ ਤੇਰੀਆਂ ਰੋਜ਼ ਸੱਟਾਂ ਸਹਿਣੀਆਂ। ਉਹਨੇ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰ ਦਿੱਤਾ। ਮਹਾਰਾਜ ਨੇ ਆਖਿਆ ਏਦਾਂ ਤੂੰ ਹੀ ਕਰ ਆਪਣੇ ਹੰਕਾਰ ਨੂੰ। ਐਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ। ਮਨ ਤੇ ਤਨ ਨੂੰ ਅੱਗੇ ਭੇਟਾ ਕਰਕੇ, ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ। ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਆਪੇ ਨੂੰ ਦੂਰ ਕਰ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਤੋ ਕਬੀਰ ਸਾਹਿਬ ਨੇ ਵੀ ਅੱਜ ਇਹੋ ਗੱਲ ਆਖੀ ਪਹਿਲੇ ਸਲੋਕ ਵਿੱਚ, 239 ਨੰਬਰ ਸਲੋਕ ਵਿੱਚ ਉਹਨਾਂ ਕਿਹਾ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਆਖਿਆ ਇਸ ਹੰਕਾਰ ਨੂੰ ਕੱਟ ਕੇ ਸੁੱਟ ਦੇ, ਜਿਵੇਂ ਬੱਚਾ ਗੇਂਦ ਨਾਲ ਨਹੀਂ ਖੇਡਦਾ, ਏਦਾਂ ਹੰਕਾਰ ਨੂੰ ਲੱਤਾਂ ਮਾਰ, ਇਹਦੇ ਨਾਲ ਖੇਡ, ਇਹਦਾ ਬੁਰਾ ਲੀਰੋ ਲੀਰ ਕਰ ਦੇ ਇਸ ਹੰਕਾਰ ਨੂੰ। ਉਹ ਪਹਿਲਾਂ ਖਿੱਦੋ ਇੱਕ ਆਉਂਦੀ ਹੁੰਦੀ ਸੀ, ਖਿੱਦੋ, ਉਹ ਇੱਦਾਂ ਬੱਚੇ ਬਣਾ ਲੈਂਦੇ ਸੀ ਲੀਰਾਂ ਜੀਆਂ ਲੈ ਕੇ, ਉਹ ਏਕਰਾਂ ਦੇ ਮੈਦਾਨ 'ਚ ਸੁੱਟਣੀ ਤੇ ਵੇਖਣ ਨੂੰ ਚੰਗੀ ਲੱਗਣੀ ਤੇ ਤਕਾਲਾਂ ਤਾਂ ਹੀ, ਜਦੋਂ ਤੱਕ ਉਹਨੂੰ ਲੱਤਾਂ ਵੱਜਦੀਆਂ ਰਹਿਣੀਆਂ, ਵੱਜਦੀਆਂ ਰਹਿਣੀਆਂ, ਉਹ ਪੂਰੀ ਖਿਲਰ ਜਾਣੀ। ਬਾਬੇ ਨੇ ਆਖਿਆ ਬਿਲਕੁਲ ਏਦਾਂ ਹੀ ਆਪਣੇ ਹੰਕਾਰ ਨੂੰ ਕੱਟ ਕੇ ਖਿੱਦੋ ਬਣਾ ਕੇ ਥੱਲੇ ਸੁੱਟ ਲਾ ਤੇ ਲੱਤਾਂ ਮਾਰ ਮਾਰ ਕੇ ਇਹਨੂੰ ਖਤਮ ਕਰ ਦੇ ਆਪਣੇ ਅੰਦਰੋਂ, ਈਗੋ ਨੂੰ ਖਤਮ ਕਰ ਦੇ।
ਅਗਲਾ ਬਚਨ ਹੈ ਜੀ, ਕਬੀਰ ਜੋ ਤੋਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਹੁਣ ਅਗਲੀ ਉਹਨਾਂ ਨੇ ਉਦਾਹਰਨ ਦਿੱਤੀ, ਆਖਿਆ ਵੀ ਜੇ ਤੈਨੂੰ ਰੱਬ ਦੀ ਖੇਡ ਖੇਡਣ ਦੀ ਇੱਛਾ ਹੈਗੀ ਹੈ ਨਾ, ਤੇ ਪੱਕੀ ਖੇਡ ਖੇਡੀ, ਪੱਕੀ ਜਿਹਦਾ ਕੋਈ ਬੈਨੀਫਿਟ ਵੀ ਹੋਵੇ, ਜਿਹਦਾ ਕੋਈ ਲਾਭ ਵੀ ਹੋਵੇ। ਅਸੀਂ ਅਮੂਮਨ ਆਪਣੀ ਜ਼ਿੰਦਗੀ ਵਿੱਚ ਉਹ ਕਰਮ ਕਾਂਡ ਕਰਦੇ ਹਾਂ ਜਿਹਦਾ ਕੋਈ ਲਾਭ ਨਹੀਂ ਹੁੰਦਾ, ਜਿਹਦਾ ਫਾਇਦਾ ਕੋਈ ਨਹੀਂ ਹੁੰਦਾ। ਫਾਇਦਾ ਇੱਦਾਂ ਨਹੀਂ ਹੁੰਦਾ, ਵੇਖੋ ਤੁਸੀਂ ਦੁੱਧ ਰਿੜਕਦੇ ਹੋ ਤੇ ਚਾਟੀ 'ਚ ਜੇ ਤੁਸੀਂ ਜਾਗ ਲੱਗਾ ਦੁੱਧ ਪਾਇਆ ਤੇ ਫਿਰ ਰਿੜਕੋ, ਉਹਦੇ ਵਿੱਚੋਂ ਮੱਖਣ ਨਿਕਲੇਗਾ, ਜ਼ੋਰ ਉਦੋਂ ਵੀ ਲੱਗਣਾ। ਪਹਿਲਾਂ ਬੜਾ ਜ਼ੋਰ ਲੱਗਦਾ ਹੁੰਦਾ ਸੀ ਜਦੋਂ ਹੱਥਾਂ ਦੇ ਨਾਲ ਦੁੱਧ ਰਿੜਕਦੇ ਹੁੰਦੇ ਸੀ। ਤੁਸੀਂ ਉਸੇ ਚਾਟੀ ਦੇ ਵਿੱਚ ਪਾਣੀ ਪਾ ਲਓ ਤੇ ਸਾਰੀ ਜ਼ਿੰਦਗੀ ਉਹਨੂੰ ਜ਼ੋਰ ਲਾਈ ਜਾਓ, ਕੀ ਉਹਦੇ ਵਿੱਚੋਂ ਕੁਝ ਨਿਕਲੇਗਾ? ਕੱਖ ਨਹੀਂ ਨਿਕਲਣਾ ਉਹਦੇ ਵਿੱਚ। ਪਾਣੀ ਨੂੰ ਰਿੜਕਿਆਂ ਬਾਬੇ ਨੇ ਕਿਹਾ ਜਲ ਮਥੀਏ, ਜਲ ਨੂੰ ਮਥੋ, ਜਲ ਨੂੰ ਰਿੜਕੋ ਤੇ ਜਲ ਹੀ ਵੇਖੋਗੇ। ਭਾਵੇਂ 2 ਘੰਟਿਆਂ ਬਾਅਦ ਢੱਕਣ ਚੁੱਕ ਕੇ ਵੇਖ ਲਿਓ, ਭਾਵੇਂ 2 ਸਾਲਾਂ ਬਾਅਦ ਵੇਖ ਲਿਓ, ਭਾਵੇਂ 20 ਸਾਲਾਂ ਬਾਅਦ ਵੇਖ ਲਿਓ, ਜੇ ਤੁਸੀਂ ਪਾਣੀ ਨੂੰ ਰਿੜਕੋਗੇ ਤੇ ਵਿੱਚੋਂ ਪਾਣੀ ਹੀ ਨਿਕਲੇਗਾ, ਹੋਰ ਕੁਝ ਨਹੀਂ ਨਿਕਲ ਸਕਦਾ। ਹਾਂ,

ਫਿਰ ਉਹ ਫਿਰ ਕਈ ਫੜ ਲਾ ਉਹਦੇ ਨਾਲ ਕਰ ਲਾ। ਬੰਦਾ ਮੇਰੇ ਵਰਗਾ ਸ਼ਰਮਿੰਦਾ ਜਿਹਾ ਹੋਇਆ ਕਹਿੰਦਾ ਕੋਈ ਨੀ ਵਰਜਿਸ਼ ਹੀ ਸਹੀ, ਹੋਰ ਨੀ ਕੋਈ, ਤੇ ਫਿਰ ਕੋਈ ਤੇ ਫਾਇਦਾ ਹੋਊਗਾ ਨਾ ਇਹਦਾ। ਨਹੀਂ, ਬਾਬੇ ਨੇ ਆਖਿਆ ਲੋਕ ਧਰਮ ਦੇ ਨਾਂ ਤੇ ਇੱਦਾਂ ਹੀ ਕਰਦੇ ਆ, ਧਰਮ ਦੇ ਨਾਂ ਤੇ ਲੋਕ ਕੀ ਕਰਦੇ ਨੇ, ਸਰੀਰਕ ਜ਼ੋਰ ਲਾਈ ਜਾਂਦੇ ਨੇ, ਸਰੀਰਕ ਜ਼ੋਰ, ਸਰੀਰਕ ਜ਼ੋਰ ਅਨਸੈਸਰੀ, ਜਿੱਥੇ ਨਹੀਂ ਵੀ ਲੋੜ ਉੱਥੇ ਵੀ ਲਾਈ ਜਾਂਦੇ ਨੇ। ਲਾਭ ਕੋਈ ਨਹੀਂ ਹੁੰਦਾ, ਫਾਇਦਾ ਕੋਈ ਨਹੀਂ ਹੁੰਦਾ ਉਹਦਾ, ਵੀ ਜਿੱਥੇ 20 ਸਾਲ ਪਹਿਲਾਂ ਖਲੋਤਾ ਸੀ 20 ਸਾਲ ਬਾਅਦ ਵੀ ਉੱਥੇ ਖਲੋਤਾ, 20 ਸਾਲ ਪਹਿਲਾਂ ਵੀ ਪਾਣੀ ਰਿੜਕ ਰਿਹਾ ਸੀ ਤੇ ਜਦੋਂ ਇਹਨੂੰ ਕਿਹਾ ਪਾਣੀ ਰਿੜਕ ਰਿਹਾ ਕਹਿੰਦਾ 200 ਸਾਲ ਪਹਿਲਾਂ ਮੇਰਾ ਦਾਦਾ ਵੀ ਪਾਣੀ ਰਿੜਕਦਾ ਸੀ। ਕਮ ਸੇ ਕਮ ਲਾਭ ਤੇ ਹੋਵੇ ਨਾ, ਤੁਸੀਂ ਬਾਣੀ ਪੜ੍ਹੀ, ਸ਼ਬਦ ਨੂੰ ਵਿਚਾਰਿਆ, ਅੱਜ ਇੰਨੇ ਹੁਣ ਤੁਸੀਂ ਸਰੀਰ ਇੱਥੇ ਬੈਠੇ ਹੋ, ਆਪਾਂ 6 ਵੱਜ ਕੇ ਤੇ 20 ਮਿੰਟ ਤੇ ਕਥਾ ਦਾ ਸ਼ਬਦ ਪੜ੍ਹਨਾ ਸ਼ੁਰੂ ਕੀਤਾ, 5 ਮਿੰਟ ਰਹਿ ਗਏ 7 ਵੱਜਣ 'ਚ, ਜੇ ਤੁਸੀਂ ਇੱਥੇ ਬੈਠੇ ਹੋ ਕੁਝ ਨਾ ਕੁਝ ਤੇ ਲਾਭ ਹੋਇਆ ਹੀ ਹੋਵੇਗਾ ਨਾ, ਕੁਝ ਨਾ ਕੁਝ ਤੇ ਪਤਾ ਲੱਗਾ ਹੀ ਹੋਵੇਗਾ ਨਾ, ਤੇ ਨਹੀਂ ਤੇ ਹੋਵੇਗਾ ਕੀ। ਹੁਣ ਮੰਨ ਲਓ ਮੈਂ ਇੱਥੇ ਬੈਠਾ ਤੁਹਾਨੂੰ ਆਖਾਂ ਵੀ ਹਾਂ ਜੀ ਚਲੋ ਆਪਾਂ ਰਲ ਮਿਲ ਕੇ ਨਾ, ਅੱਜ ਕੱਲ੍ਹ ਟਾਈਮ ਪਾਸ ਦਾ ਇਹ ਵੀ ਚੱਲ ਪਿਆ ਚਲੋ ਵਾਹਿਗੁਰੂ ਵਾਹਿਗੁਰੂ ਕਰ ਲਈਏ ਘੜੀ, ਉਹ ਤੇ ਬਾਅਦ 'ਚ ਵੀ ਹੋ ਸਕਦਾ, ਉਹ ਸਵੇਰੇ ਉੱਠੋ ਤੁਸੀਂ ਵਾਹਿਗੁਰੂ ਕਰ ਲਓ, ਕੋਈ ਪਾਬੰਦੀ ਨਹੀਂ ਹੈ। ਪਰ ਜਿਹੜੇ ਥਾਂ ਕਈ ਵਾਰ ਮਤ ਲੈਣ ਦੇ ਹੁੰਦੇ ਨੇ, ਜਿੱਥੇ ਆਪਾਂ ਸ਼ਬਦ ਨੂੰ ਵਿਚਾਰਨਾ ਹੁੰਦਾ, ਬਾਣੀ ਦੇ ਨਾਲ ਸਾਂਝ ਬਣਾਉਣੀ ਹੁੰਦੀ ਹੈ, ਆਪਾਂ ਉੱਥੇ ਬੈਠ ਕੇ ਵੀ ਬਾਣੀ ਦੇ ਨਾਲ ਕਦੀ ਸਾਂਝ ਨਹੀਂ ਬਣਾਉਂਦੇ, ਮਤਲਬ ਜ਼ੋਰ ਪੂਰਾ ਲੱਗਾ ਹੋਇਆ। ਤਾਂ ਹੀ ਤਾਂ ਬੰਦਾ ਕਹਿੰਦਾ, ਕਹਿੰਦਾ ਜੀ ਸੁੱਖ ਨਹੀਂ ਆਉਂਦੇ, ਪੁੱਛਿਆ ਕਿਉਂ, ਕਹਿੰਦਾ ਬਾਣੀ ਪੜ੍ਹਦਾ ਹੁੰਦਾ, ਹੁਣ ਸਾਡੇ ਵਰਗੇ ਬਾਣੀ ਪੜ੍ਹਦਾ ਹੁੰਦਾ, ਕਹਿੰਦਾ ਹਾਂ ਜੀ ਦਿਹਾੜੀ ਦੀਆਂ 3 ਸੁਖਮਣੀਆਂ ਕਰਦਾ, ਸੁੱਖ ਨਹੀਂ ਆਉਂਦੇ, ਜ਼ੋਰ ਪੂਰਾ ਲਾਇਆ ਹੋਇਆ, ਪਰ ਬਾਣੀ ਦੀ ਵਿਚਾਰ ਤੋਂ ਸੱਖਣਾ ਹੈ, ਜ਼ੋਰ ਲੱਗਾ ਹੋਇਆ। ਆ ਕਿੰਨੇ ਆ ਸ਼ੁੱਕਰਵਾਰ ਨੂੰ ਜ਼ੋਰ ਲੱਗਣੇ ਸ਼ੁਰੂ ਹੋ ਜਾਂਦੇ ਨੇ, ਸ਼ੁੱਕਰਵਾਰ ਨੂੰ ਪੂਰੇ ਗੁਰਦੁਆਰਿਆਂ 'ਚ ਜ਼ੋਰ ਲੱਗਣੇ ਸ਼ੁਰੂ ਹੋ ਜਾਂਦੇ ਨੇ, ਖੰਡ ਪਾਠਾਂ ਦੇ ਰੂਪ ਦੇ ਵਿੱਚ ਥੋੜ੍ਹੇ ਜ਼ੋਰ ਲੱਗਦੇ ਨੇ, ਪਾਠੀਆਂ ਦੇ ਜ਼ੋਰ ਲੱਗੇ ਪਏ ਨੇ, ਰਾਗੀਆਂ ਦੇ, ਕਥਾ ਵਾਚਕਾਂ ਦੇ ਜ਼ੋਰ, ਤਬਲੇ ਟੁੱਟ ਗਏ, ਹਾਰਮੋਨੀਅਮ ਪਾੜ ਗਏ, ਹੈਂ ਵਜਾ ਵਜਾ ਕੇ, ਥੋੜ੍ਹੇ ਜ਼ੋਰ ਲੱਗਦੇ ਨੇ, ਰਾਗੀ ਬੁੱਢੇ ਹੋ ਗਏ, ਗ੍ਰੰਥੀ ਬੁੱਢੇ ਹੋ ਗਏ, ਜ਼ੋਰ ਦੀ ਥੋੜ੍ਹਾ ਕੋਈ ਕਮੀ ਹੈਗੀ। ਗੱਲ ਇਹ ਹੈ ਵੀ ਜ਼ੋਰ ਤੁਸੀਂ ਵਿਚਾਰ ਵੀ ਰਹੇ ਹੋ ਕੁਝ ਗੱਲ ਨੂੰ ਕਿ ਨਹੀਂ ਵਿਚਾਰ ਰਹੇ, ਤੁਸੀਂ ਜ਼ੋਰ ਗਲਤ ਮੰਨੇ ਲਾਈ ਜਾਓ। ਜਿਹੜੀ ਫੋਰਸ ਦੀ ਡੈਫੀਨੇਸ਼ਨ ਕੀ ਹੁੰਦੀ, ਫੋਰਸ, ਜੇ ਤੁਹਾਡੇ ਚੋਂ ਕੋਈ ਸਾਇੰਸ ਵਾਲਾ ਬੱਚਾ ਬੈਠਾ ਉਹਨੂੰ ਪਤਾ ਹੋਵੇਗਾ ਫੋਰਸ ਕਿਹਨੂੰ ਕਹਿੰਦੇ ਨੇ। ਫੋਰਸ ਦੀ ਡੈਫੀਨੇਸ਼ਨ ਇਹ ਹੈ ਵੀ ਤੁਸੀਂ ਇੱਕ ਕੰਧ ਨੂੰ ਧੱਕਾ ਲਾ ਰਹੇ ਹੋ, ਸਾਰਾ ਦਿਨ ਤੁਸੀਂ ਧੱਕਾ ਲਾਉਂਦੇ ਰਹੇ, ਜੇ ਕੰਧ 1 ਇੰਚ ਵੀ ਪਾਸੇ ਨਹੀਂ ਹੋਈ ਉਹਨੂੰ ਫੋਰਸ ਨਹੀਂ ਕਿਹਾ ਜਾ ਸਕਦਾ। ਤੁਸੀਂ ਗੱਡੀ 'ਚ ਬੈਠੇ, ਇੰਜਨ ਨੇ ਫੋਰਸ ਲਾਈ, ਪਰ ਉਹ ਇੰਜਨ ਚੱਲ ਕੇ ਕਿਤੇ ਨਹੀਂ ਗਿਆ, ਉੱਥੇ ਬੈਠਾ ਹੈ। ਤੁਸੀਂ ਕਹੋਗੇ ਹੁਣ ਜ਼ੋਰ ਲੱਗ ਗਿਆ, ਜੇ ਜ਼ੋਰ ਲੱਗਾ ਹੁੰਦਾ ਤੇ ਗੱਡੀ ਰਿੜ ਕੇ ਅੱਗੇ ਚਲੇ ਜਾਂਦੀ, ਮਤਲਬ ਉੱਥੇ ਰੇਸਾਂ ਦੀਆਂ ਬੰਦਾ ਮਰਾਈ ਗਿਆ ਪਰ ਮੰਜ਼ਿਲ 'ਤੇ ਨਹੀਂ ਪਹੁੰਚਿਆ। ਫੋਰਸ ਦੀ ਡੈਫੀਨੇਸ਼ਨ ਹੈ ਵੀ ਤੁਸੀਂ 2 ਘੰਟੇ ਵੀ ਜ਼ੋਰ ਲਾਇਆ ਵੀ ਕੋਈ ਵਰਕ ਹੋਇਆ, ਥੋੜ੍ਹਾ ਜਿਹਾ ਵਰਕ ਹੋਇਆ, ਮਤਲਬ ਜੇ ਕੰਧ ਥੋੜ੍ਹੀ ਜਿਹੀ ਲੱਗੀ ਇੱਦਾਂ ਕਰਕੇ ਤੁਸੀਂ ਕਹਿ ਸਕਦੇ ਹੋ ਵੀ ਹਾਂ ਮੇਰੇ ਜ਼ੋਰ ਲਾਉਣ ਦਾ ਮੈਨੂੰ ਕੋਈ ਫਾਇਦਾ ਹੋਇਆ, ਅਦਰਵਾਈਜ਼ ਹੋਰ ਫਾਲਤੂ ਦੀ ਗੱਲ ਹੁੰਦੀ ਹੈ। ਤੋ ਬਾਬੇ ਨੇ ਆਖਿਆ ਪਹਿਲਾਂ ਇਸ ਗੱਲ ਨੂੰ ਸਮਝ, ਜੇ ਤੂੰ ਰੱਬ ਨੂੰ ਮਿਲਣ ਦੀ ਇੱਛਾ ਰੱਖਦਾ ਤੇ ਪੱਕੀ ਖੇਡ ਖੇਡ। ਇਹ ਪੱਕੀ ਖੇਡ ਕਿਹੜੀ ਹੈ, ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਮੱਤ ਲਵੇਂਗਾ। ਅਸੀਂ ਖੇਡਦੇ ਕੱਚੀ ਖੇਡ, ਕੱਚੀ ਖੇਡ ਕਿਹੜੀ ਹੁੰਦੀ ਹੈ ਸਾਧ ਸੰਗਤ, ਕੱਚੀ ਖੇਡ ਹੁੰਦੀ ਹੈ ਕਰਮ ਕਾਂਡਾਂ ਤੇ ਪਖੰਡਾਂ ਵਾਲੀ ਖੇਡ, ਉਹਨੂੰ ਕੀ ਕਿਹਾ ਹੈ ਕੱਚੀ ਖੇਡ। ਮੰਨ ਲਓ ਇਹ ਕਿਹੜੀ ਹੋ ਸਕਦੀ, ਕੋਈ ਕੱਚੀ ਖੇਡ ਖੇਡ ਰਿਹਾ ਜੀ ਮੈਂ ਨੰਗੇ ਪੈਰੀਂ ਗੁਰਦੁਆਰੇ ਜਾਣਾ, ਕੱਚੀਆਂ ਖੇਡਾਂ ਨੇ ਖੇਡੀ ਜਾ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਕੋਈ ਕਹਿੰਦਾ ਜੀ ਮੈਂ ਰੱਬ ਦੀ ਪ੍ਰਾਪਤੀ ਲਈ ਭੁੱਖੇ ਰਹਿਣਾ, ਕੱਚੀ ਖੇਡ ਹੈ ਖੇਡੀ ਜਾ, ਕੋਈ ਫਰਕ ਨਹੀਂ ਪੈਣਾ ਇਹਦੇ ਨਾਲ। ਕੋਈ ਵਰਤ ਰੱਖ ਰਿਹਾ, ਕੋਈ ਤੀਰਥਾਂ ਤੇ ਜਾ ਕੇ ਨਹਾ ਰਿਹਾ, ਕੋਈ ਕਿਤੇ ਜਾ ਕੇ ਚੁੱਭੀ ਮਾਰ ਰਿਹਾ, ਇਹ ਸਾਰੀਆਂ ਖੇਡਾਂ ਕਿਹੜੀਆਂ ਨੇ, ਕੱਚੀਆਂ ਖੇਡਾਂ ਨੇ ਜਿੱਥੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਮੈਂ ਥੋੜ੍ਹਾ ਕਹਿੰਦਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਪੜ੍ਹਦੇ ਹੋ, ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ, ਕੱਚੀਆਂ ਖੇਡਾਂ। ਕੱਚੀ ਖੇਡ ਕੀ ਹੈ ਵੀ ਘਰ 'ਚ ਦੁੱਖ ਸੀ ਭਾਈ, ਬਾਬੇ ਕੋਲ ਗਏ ਜਾ ਕੇ ਧਾਗਾ ਤਵੀਤ ਲੈ ਆਉਂਦਾ, ਆ ਕੱਚੀ ਖੇਡ ਹੈ। ਆਖਿਰ ਇਸ ਕੱਚੀ ਖੇਡ ਦਾ ਤੈਨੂੰ ਫਾਇਦਾ ਕੋਈ ਨਹੀਂ ਹੋਣਾ, ਕੋਈ ਲਾਭ ਨਹੀਂ ਹੋਣਾ ਇਹਦਾ। ਤੋ ਬਾਬਾ ਕਬੀਰ ਸਾਹਿਬ ਨੇ ਬੜੀ ਪਿਆਰੀ ਗੱਲ ਆਖੀ, ਕਹਿ ਕੇ ਸਮਾਪਤੀ ਕਰਾਂ। ਉਹ ਕਹਿੰਦੇ ਨੇ ਕਬੀਰ ਜੋ ਤੋਏ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਪੱਕੇ ਨਾਲ ਖੇਡੀ ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੱਚੀ ਚੀਜ਼ ਨਾਲ ਸਾਂਝ ਨਾ ਬਣਾਈ,

ਚੀਜ਼ ਨਾਲ ਤੇ ਸਾਨੂੰ ਆਲੇ ਦੁਆਲੇ ਪਰੋਸਿਆ ਹੀ ਕੀ ਜਾਂਦਾ, ਕੱਚ, ਕੱਚੀਆਂ ਚੀਜ਼ਾਂ। ਤੁਸੀਂ ਕਿਸੇ ਕੋਲ ਜਾ ਕੇ ਬਹਿ ਜਾਓ, ਤੁਸੀਂ ਉਹਨੂੰ ਜਾ ਕੇ ਕਹੋ ਜੀ ਮੈਂ ਬੜਾ ਦੁਖੀ ਹਾਂ, ਕੱਚੀਆਂ ਖੇਡਾਂ ਵਿੱਚ ਤੁਹਾਨੂੰ ਪਾਵੇਗਾ, ਕੱਚੀਆਂ ਖੇਡਾਂ 'ਚ ਜਿਹੜੀ ਖੇਡ ਤੁਸੀਂ ਖੇਡਣਾ ਚਾਹੁੰਦੇ ਜੋ। ਮਤਲਬ ਇਹ ਖੇਡ ਉਦਾਂ ਦੀ ਹੈ ਜਿਵੇਂ ਨਾ ਕਿਸੇ ਨੇ ਮਿਹਨਤ ਨਾ ਕਰਨੀ ਚਾਹੁੰਦਾ ਹੋਵੇ ਨਾ, ਮਿਹਨਤ ਨਾ ਕਰਨੀ ਚਾਹੁੰਦਾ ਹੋਵੇ ਕੋਈ, ਤੇ ਉਹ ਚਾਹੁੰਦਾ ਹੋਵੇ ਵੀ ਏਦਾਂ ਕਿਤਾ ਪਰਹੇਜ ਮੈਨੂੰ, ਜਿਵੇਂ ਕਈ ਬੰਦਾ ਬਿਮਾਰ ਹੋ ਜਾਵੇ ਤੇ ਡਾਕਟਰ ਆਖੇ ਵੀ ਏਦਾਂ ਪਰਹੇਜ ਕਰਨਾ ਪੈਣਾ ਤੈਨੂੰ, ਉਹ ਹੁਣ ਚਾਹੁੰਦਾ ਨਹੀਂ ਪਰਹੇਜ ਕਰਨਾ, ਉਹ ਕਹਿੰਦਾ ਵੀ ਤੂੰ ਏਦਾਂ ਕਰ ਵੀ ਸਵੇਰੇ ਸ਼ਾਮ ਅੱਧਾ ਅੱਧਾ ਘੰਟਾ ਵਾਕ ਕਰਿਆ ਕਰ। ਉਹ ਕਹਿੰਦਾ ਨਹੀਂ ਏਦਾਂ ਨਹੀਂ, ਕੁਝ ਖਾ ਕੇ ਨਹੀਂ ਸੈੱਟ ਹੋ ਸਕਦਾ ਕੰਮ, ਮਤਲਬ ਸਰੀਰਕ ਫਿਜ਼ੀਕਲ ਮਿਹਨਤ ਨਹੀਂ ਕਰਨਾ ਚਾਹੁੰਦਾ। ਕਹਿੰਦਾ ਕੁਝ ਖਾਣ ਨੂੰ ਦੇ ਦਿਓ ਉਹਦੇ ਨਾਲ ਸ਼ਾਇਦ ਸੈੱਟ ਹੋ ਜਾਵੇ, ਮਤਲਬ ਖਾਂਦਾ ਖਾਂਦਾ ਹੀ ਬਿਮਾਰ ਹੋਇਆ ਸੀ, ਖਾਂਦਾ ਖਾਂਦਾ ਹੀ ਮੋਟਾਪੇ ਨੇ ਘੇਰਿਆ ਸੀ, ਤੇ ਫਿਰ ਜਦੋਂ ਡਾਕਟਰ ਨੇ ਆਖਿਆ ਥੋੜ੍ਹੀ ਜਿਹੀ ਵਰਜਿਸ਼ ਕਰਿਆ ਕਰ ਸਵੇਰੇ ਸ਼ਾਮ ਤੁਰਿਆ ਕਰ, ਕਹਿੰਦਾ ਕੁਝ ਖਾਣ ਨੂੰ ਦੇ ਦਿਓ, ਹਾਂ ਵਰਜਿਸ਼ ਨਾ ਹੀ ਕਰਨੀ ਪਵੇ, ਤੁਰਨਾ ਨਾ ਹੀ ਪਵੇ। ਉਹ ਫਿਰ ਜਿਹੜਾ ਤੇ ਸਿਆਣਾ ਡਾਕਟਰ ਹੈ ਉਹ ਕਹਿੰਦਾ ਨਹੀਂ ਏਦਾਂ ਨਹੀਂ ਹੋਣਾ, ਤੈਨੂੰ ਤੁਰਨਾ ਪੈਣਾ, ਵੇਖ ਲਾ ਤੇਰੀ ਮਰਜ਼ੀ ਹੈ। ਤੇ ਜਿਹੜਾ ਚਾਹੁੰਦਾ ਹੈ ਵੀ ਮੇਰਾ ਗਾਹਕ ਬਣਿਆ ਰਹੇ ਉਹ ਪਤਾ ਕੀ ਕਹਿੰਦਾ, ਕਹਿੰਦਾ ਠੀਕ ਆ ਫਿਰ ਆਹ ਚੀਜ਼ ਖਾ ਲਿਆ ਕਰ। ਉਹ ਬੰਦਾ ਖੁਸ਼ ਹੋ ਗਿਆ, ਕਹਿੰਦਾ ਮੈਂ ਜਿੱਦਾਂ ਚਾਹੁੰਦਾ ਸੀ ਡਾਕਟਰ ਸਾਹਿਬ ਨੇ ਉਦਾਂ ਹੀ ਕਰਤਾ। ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਵਿੱਚ ਵੀ ਇੱਦਾਂ ਹੀ ਹੁੰਦਾ, ਜਿੱਦਾਂ ਤੁਸੀਂ ਚਾਹੁੰਦੇ ਜੋ ਅਗਲੇ ਉਦਾਂ ਹੀ ਕਰ ਦਿੰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਦੇ ਹਾਂ, ਕੋਈ ਗੱਲ, ਆਪਾਂ ਖੁਸ਼ ਹੋ ਜਾਂਦੇ, ਸਾਨੂੰ ਚਾਅ ਚੜ੍ਹ ਜਾਂਦਾ, ਹਾਂ ਠੀਕ ਆ, ਨਹੀਂ ਇੱਦਾਂ ਨਹੀਂ ਗੱਲ ਬਣਨੀ। ਤੇ ਜੇ ਗੁਰੂ ਵੈਦ ਕੋਲ ਆਉਣਾ, ਗੁਰੂ ਨੇ ਤੇ ਪੱਕੀ ਖੇਡ ਕੱਢਣੀ ਹੈ, ਉਹਨੇ ਤੇ ਪ੍ਰੈਕਟੀਕਲੀ ਗੱਲ ਦੱਸਣੀ ਵੀ ਜੇ ਘਰ 'ਚ ਕਲੇਸ਼ ਹੈ ਤੇਰੇ ਆਪਣੇ ਹੰਕਾਰ ਕਰਕੇ ਹੈ, ਤੇਰੀ ਆਪਣੀ ਈਗੋਏ ਦਾ ਕਾਰਨ ਹੈ, ਸਮਝ ਰਿਹਾ ਮਿਹਨਤੀ, ਗੁਰੂ ਨੇ ਪੱਕੀ ਖੇਡ ਖੇਡਣੀ, ਅਸੀਂ ਕੱਚੀਆਂ ਖੇਡਾਂ ਖੇਡਦੇ ਹਾਂ। ਨੌਂ ਕਹਿੰਦੀ ਹੈ ਸੱਸ ਵੱਸ 'ਚ ਆ ਜਾਵੇ, ਸੱਸ ਕਹਿੰਦੀ ਹੈ ਨੌਂ ਵੱਸ 'ਚ ਆ ਜਾਵੇ, ਗੁਰੂ ਨੇ ਕਹਿਣਾ ਤੁਸੀਂ ਇੱਕ ਦੂਜੇ ਨੂੰ ਵੱਸ 'ਚ ਕਰਕੇ ਲੈਣਾ ਕੀ ਹੈ, ਅਸੀਂ ਚਾਹੁੰਦੇ ਨਹੀਂ ਨਹੀਂ ਇਹ ਸਲਿਊਸ਼ਨ ਥੋੜ੍ਹਾ ਹੈਗਾ। ਫਿਰ ਉਹਨਾਂ ਪੇਪਰ ਚੁੱਕ ਲੈਣਾ ਵੀ ਇਹਦੇ ਵਿੱਚ ਆਇਆ ਸੀ ਵਸ਼ੀਕਰਨ ਦੇ ਤਰੀਕੇ, ਲਾਓ ਹਾਂ ਫੋਨ ਉਹਨੂੰ ਬਾਬੇ ਨੂੰ ਜਿਹੜਾ ਤਰੀਕਾ ਦੱਸਦਾ, ਤੇ ਜੇ ਮਾੜੀ ਕਿਸਮਤ ਨੂੰ ਉਸੇ ਬਾਬੇ ਨੂੰ ਨੂੰਹ ਨੇ ਵੀ ਲਾ ਲਿਆ, ਉਸੇ ਨੂੰ ਸੱਸ ਨੇ ਵੀ ਲਾ ਲਿਆ, ਤੇ ਫਿਰ ਕੀ ਹਾਲ ਦੱਸੇਗਾ। ਪੇਪਰ ਤੇ ਉਹੀ ਹੁੰਦੇ ਨੇ ਨਾ, ਅਖਬਾਰਾਂ ਤੇ ਉਹੀ ਨੇ, ਆ ਬਾਬਿਆਂ ਨੇ ਨਾਨਕ ਸਰੀਆਂ ਨੇ ਗੁੜ ਕੇ ਛਪਾਏ ਨੇ, ਪੜ੍ਹਿਓ ਜਾ ਕੇ, ਮੈਨੂੰ ਕਹਿਣ 'ਚ ਕੋਈ ਅਰਜ਼ ਨਹੀਂ। ਜਿਹਨਾਂ ਨੂੰ ਤੁਸੀਂ ਬੜੇ ਵੱਡੇ ਮੰਨ ਕੇ ਬੈਠੇ, ਆਂਦੇ ਜੇ ਤੁਹਾਡੇ ਤੇ ਮੁਕੱਦਮਾ ਚੱਲਦਾ ਤੇ ਆਹ ਸ਼ਬਦ ਹੀ ਨੀਅਰਾਂ ਪੜ੍ਹ ਲਓ, ਤੇ ਮੈਂ ਕਹਿੰਦਾ ਜੇ ਦੋ ਜਣਿਆਂ ਤੇ ਮੁਕੱਦਮਾ ਚੱਲਦਾ ਤੇ ਦੋਵੇਂ ਹੀ ਉਹ ਸ਼ਬਦ ਪੜ੍ਹ ਲੈਣ, ਫਿਰ ਕਿਤੇ ਜਾਣਗੇ। ਵੀ ਜੇ ਤੁਹਾਡੇ ਗੁੜਕਿਆਂ ਵਿੱਚ ਤੁਸੀਂ ਕਹਿੰਦੇ ਹੋ ਵੀ ਆਹ ਸ਼ਬਦ ਪੜ੍ਹ ਲਓ, ਤੁਸੀਂ ਮੁਕੱਦਮੇ 'ਚ ਬਰੀ ਹੋ ਜਾਵੋਗੇ। ਭਾਈ ਜਗਤਾਰ ਸਿੰਘ ਵਾਰਾ ਨੂੰ 15 ਦਿਨਾਂ ਦੀ ਪਰੋਲ ਨਹੀਂ ਮਿਲ ਰਹੀ, ਤੁਹਾਡੇ ਸ਼ਬਦ 'ਚ ਕੋਈ ਕਰਾਮਾਤ ਨਹੀਂ, ਪੜ੍ਹ ਲਓ, ਇੱਕ ਦਾ ਪਾਠ ਕਰ ਲਓ। ਅੱਜ ਆਪਾਂ ਕਹਿੰਦੇ ਵੀ ਸਾਡੇ ਜਿਹੜੇ ਉਹ ਬੰਦੀ ਸਿੰਘ ਨੇ ਉਹਨਾਂ ਨੂੰ ਕੀ ਮਿਲੇ, ਰਿਹਾਈ ਮਿਲੇ, ਤੇ ਇਹ ਨਾਨਕ ਸਰੀਏ ਪੜ੍ਹਦੇ ਕੋ ਨਹੀਂ ਫਿਰ ਆਪਦੇ ਗੁੜਕੇ, ਜਿਹਨਾਂ ਵਿੱਚ ਇਹਨਾਂ ਨੇ ਲਿਖਿਆ ਵੀ ਆਹ ਸ਼ਬਦ ਇੰਨੀਆਂ ਪੜ੍ਹ ਲਓ ਤੇ ਤੁਹਾਡਾ ਆਹ ਹੋ ਜਾਵੇਗਾ, ਆਹ ਸ਼ਬਦ। ਇਹ ਹੈ ਉਹ ਕੱਚੀ ਖੇਡ ਜਿਹੜੀ ਸਾਨੂੰ ਖੜਾਈ ਜਾਂਦੀ ਹੈ, ਗੁਰੂ ਕੱਚੀ ਖੇਡ ਨਹੀਂ ਖੜਾਉਂਦਾ। ਤੇ ਉਦਾਹਰਨ ਬੜੀ ਪਿਆਰੀ ਦਿੱਤੀ ਕਬੀਰ ਸਾਹਿਬ ਨੇ, ਉਹਨਾਂ ਆਖਿਆ ਕਾਚੀ ਸਰਸੋਂ ਪੇਲਕੈ ਨਾ ਖਲ ਭਈ ਨਾ ਤੇਲ। ਅੱਛਾ, ਸਰੋਂ ਖਲ ਤੇ ਤੇਲ ਕਦੋਂ ਦਿੰਦੀ ਭਲਾ? ਜਦੋਂ ਪੱਕੀ ਵੱਢੀ ਜਾਂਦੀ ਹੈ। ਤੇ ਕੋਈ ਬੰਦਾ ਸਰੋਂ ਨੂੰ ਕੱਚੀ ਵੱਢ ਲਵੇ ਕਿ ਉਹ ਖਲ ਲੈ ਲੂ, ਉਹਦੇ ਵਿੱਚੋਂ ਤੇਲ ਲੈ ਲੂਗਾ? ਬਾਬੇ ਨੇ ਕਿਹਾ ਤੂੰ ਕੱਚੇ ਕੰਮ ਕਰ ਰਿਹਾ ਭਾਈ, ਇਹਦੇ ਵਿੱਚੋਂ ਤੈਨੂੰ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਤੋ ਜੇ ਤੂੰ ਗੁਰੂ ਨੂੰ ਮੁਹੱਬਤ ਕਰਦਾ, ਕਰਮ ਕਾਂਡੀ ਰਾਹ ਦਾ ਛੱਡ, ਪਖੰਡਾਂ ਵਾਲੇ ਰਾਹ ਦਾ ਤਿਆਗ ਕਰ, ਸਿੱਧਾ ਸਟ੍ਰੇਟ ਫਾਰਵਰਡ ਹੋ ਕੇ ਚੱਲ, ਤੇਰਾ ਕਲਿਆਣ ਹੋਵੇਗਾ, ਤੇਰਾ ਭਲਾ ਹੋਵੇਗਾ। ਤੂੰ ਗੁਰੂ ਕਿਰਪਾ ਕਰੇ ਜੀ। ਬੋਲਦਿਆਂ ਕਈ ਵਾਰਾਂ ਸ਼ਬਦ ਇੱਧਰ ਉੱਧਰ ਹੋ ਜਾਂਦੇ ਨੇ, ਉਹਦੀ ਮੈਂ ਖਿਮਾ ਜਾਚਨਾ ਮੰਗਦਾ ਗੁਰੂ ਗ੍ਰੰਥ ਸਾਹਿਬ ਪਾਸੋਂ। ਆਪ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਆਓ ਅਗਲੇ ਸਮੇਂ ਲਈ ਸਤਿਕਾਰਯੋਗ ਢਾਡੀ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲਿਆਂ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਾਣਿਆਂ ਦੇ ਤਾਂ ਨਿਉਠਿਆਂ ਦੀ ਜੋੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਆਪ ਗੁਰਸੰਗ ਤੋਂ ਲੜੀਵਾਰ ਕਥਾ ਸਰਵਣ ਕਰਾ ਕੇ ਗਏ। ਕੋਈ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਦੋਂ ਹੁਣ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਉਹ ਫਤਿਹ ਬੁਲਾਉਂਦਾ ਹੈ। ਇਹ ਜਿਹੜੀ ਫਤਿਹ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੈ। ਸੋ ਪਿਆਰੇ ਖਾਲਸਾ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਪਿਆਰੇ ਸਿੱਖ, ਉਹਨਾਂ ਦੀ ਮਹਾਨ ਸ਼ਹੀਦੀਆਂ ਹਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਤਕਰੀਬਨ 11 ਕੁ ਸਾਲ ਦੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਆ, ਉਮਰ ਛੋਟੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਦੇ ਵਿੱਚੋਂ ਭਾਈ ਹਰਦਿੱਤਾ ਜੀ ਅਤੇ ਸਾਹਿਬ ਰਾਮ ਕੋਇਰ ਜੀ ਇਹਨਾਂ ਨੇ ਸਾਰੀ ਰਸਮ ਕੀਤੀ ਹੈ, ਗੱਦੀ 'ਤੇ ਬਿਠਾਇਆ ਹੈ ਵੀ ਅੱਜ ਤੋਂ ਇਹ ਸਾਡੇ ਗੁਰੂ ਹੈ ਅਤੇ ਸਾਰਿਆਂ ਨੇ ਇਹਨਾਂ ਦਾ ਆਗਿਆ ਦਾ ਪਾਲਣ ਕਰਨਾ ਹੈ, ਸੀਸ ਨਵਾਉਣਾ ਹੈ। 11 ਕੁ ਸਾਲਾਂ ਦੀ ਉਮਰ ਹੈ ਗੁਰੂ ਸਾਹਿਬ ਦੀ। ਬਾਜਾਂ ਵਾਲੇ ਸਤਿਗੁਰੂ ਡਿਊਟੀਆਂ ਲਾਉਂਦੇ ਆ ਮਸੰਦਾਂ ਦੀਆਂ ਵੀ ਤੁਸੀਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ ਹੈ। ਉਹ ਜਿਹੜਾ ਦਸਵੰਧ ਹੋਊਗਾ ਜਦੋਂ ਇਕੱਠਾ ਹੋ ਜਾ ਕਰੂਗਾ ਅਤੇ ਉਦੋਂ ਲਿਆ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਾਉਣਾ। ਇੱਕ ਮੁਲਤਾਨ ਦੇ ਇਲਾਕੇ ਦਾ ਵਿੱਚ ਡਿਊਟੀ ਲਾਈ ਹੈ ਦੁਲਚੇ ਮਸੰਦ ਦੀ, ਦੁਲਚਾ ਮਸੰਦ ਹੋਇਆ। ਮਹਾਰਾਜ ਦੁਲਚੇ ਨੂੰ ਕਹਿੰਦੇ ਤੇਰੀ ਡਿਊਟੀ ਮੁਲਤਾਨ ਦੇ ਵਿੱਚ ਹੈ, ਤੂੰ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ, ਬਾਣੀ ਦਾ ਪ੍ਰਚਾਰ ਕਰਨਾ, ਜਿਹੜੀਆਂ ਭਟਾਵਾਂ ਦਸੌਂਦ ਹੋਊਗਾ ਉਹਨੂੰ ਫਿਰ ਸਮੇਂ ਸਿਰ ਲਿਆ ਕੇ ਅਨੰਦਪੁਰ ਸਾਹਿਬ ਗੁਰੂ ਦੇ ਹਜ਼ੂਰ ਰੱਖਣਾ, ਭੇਟਾ ਕਰਨੀ ਹੈ। ਡਿਊਟੀ ਲਾਤੀ ਗੁਰੂ ਸਾਹਿਬ ਨੇ। ਇਹ ਦਰਗਾਹੀ ਡਿਊਟੀਆਂ ਹਨ ਜੋ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ, ਮਾਣ ਬਖਸ਼ਿਸ਼ ਕਰ ਰਹੇ ਆ। ਮੁਲਤਾਨ ਦੇ ਵਿੱਚੋਂ ਦੁਲਚਾ ਮਸੰਦ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦਾ, ਸਿੱਖੀ ਦਾ ਪ੍ਰਚਾਰ ਕਰਦਾ ਹੈ, ਗੁਰੂ ਨਾਨਕ ਦੀ ਬਾਣੀ ਦਾ ਵਖਿਆਨ ਕਰਕੇ ਦੱਸਦਾ ਹੈ, ਸਾਖੀਆਂ ਇਤਿਹਾਸ ਪ੍ਰਮਾਣ ਦੇ ਰਿਹਾ ਹੈ। ਇਕੱਠ ਹੁੰਦਾ ਹੈ, ਸਿੱਖ ਸੰਗਤਾਂ ਚੜਾਵੇ ਚੜਾਉਂਦੀਆਂ ਹਨ, ਜਿਹੜੇ ਚੜਾਵੇ ਹੁੰਦੇ ਉਹ ਰੱਖ ਲੈਂਦਾ ਵੀ ਮੈਂ ਇਕੱਠੇ ਲੈ ਕੇ ਜਾਊਂਗਾ ਮਹਾਰਾਜ ਦੇ ਕੋਲ। ਉਸ ਮੁਲਤਾਨ ਇਲਾਕੇ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਹੁੰਦਾ ਭਾਈ ਰੂਪ ਲਾਲ। ਇੱਕ ਤਾਂ ਭਾਈ ਰੂਪਾ ਜੀ ਹੁੰਦੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕਾਂ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਨਵਾਜਿਆ ਹੈ, ਆਪਦਾ ਭਾਈਚਾਰਾ ਕਿਹਾ ਹੈ। ਭਾਈ ਸੱਧੂ ਅਤੇ ਬੀਬੀ ਸੂਰਤੀ ਨੂੰ ਵਰਦਾਨ ਦਿੱਤੇ ਹੈ ਵੀ ਤੁਹਾਡੇ ਘਰੇ ਸਾਡਾ ਛੋਟਾ ਭਾਈ ਜਨਮ ਲਓ, ਭਾਈ ਰੂਪ ਚੰਦ ਉਹਨੂੰ ਨਵਾਜਿਆ ਹੈ ਗੁਰੂ ਸਾਹਿਬ ਨੇ। ਇੱਕ ਤਾਂ ਉਦੋਂ ਹੋਇਆ ਭਾਈ ਰੂਪਾ, ਇੱਕ ਭਾਈ ਰੂਪ ਲਾਲ ਜੀ ਹੋਏ ਆ ਉਸ ਮੁਲਤਾਨ ਦੇ ਇਲਾਕੇ 'ਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਿੱਖ ਹੋਏ ਆ। ਸੋ ਪਿਆਰੇ ਖਾਲਸਾ ਜੀ, ਉੱਠਦੇ ਬਹਿੰਦੇ ਗੁਰੂ ਨਾਨਕ ਦੀ ਬਾਣੀ ਨੂੰ ਯਾਦ ਕਰਦਾ ਏ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਧਿਆਉਂਦਾ। ਜਿਹੜਾ ਭਾਈ ਰੂਪ ਲਾਲ ਹੈ ਗੁਰੂ ਦਾ ਸਿੱਖ ਆ, ਉਹ ਜਾ ਰਿਹਾ ਏ ਅਤੇ ਕਿਸੇ ਚੋਰ ਨੇ ਚੋਰੀ ਕਰਤੀ ਹੈ। ਕਈ ਵਾਰੀ ਸ਼ਕਲ ਮਿਲ ਜਾਂਦੀ ਹੈ, ਉਹ ਚੋਰ ਤਾਂ ਨਿਕਲ ਗਿਆ ਏ ਅਤੇ ਗੁਰੂ ਦਾ ਗੁਰੂ ਨਾਨਕ ਦਾ ਸਿੱਖ ਫਸ ਗਿਆ, ਫੜਿਆ ਗਿਆ। ਉਹ ਭਾਈ ਰੂਪ ਲਾਲ ਜੋ ਗੁਰੂ ਨੂੰ ਯਾਦ ਕਰਦਾ ਧਿਆਉਂਦਾ ਹੈ, ਜਿਹਨੇ ਕਿਤੇ ਕਿਸੇ ਦਾ ਮਾੜਾ ਨਾ ਸੋਚਿਆ ਨਾ ਮਾੜਾ ਕੀਤਾ ਹੈ। ਜੋ ਗੁਰੂ ਵਾਲੇ ਹੁੰਦੇ ਆ ਬਾਣੀ ਦਾ, ਜਿਹਨਾਂ ਦੇ ਅੰਦਰ ਹਿਰਦੇ ਵਿੱਚ ਕਿਣਕਾ ਵਸਿਆ ਹੋਇਆ ਹੈ, ਉਹ ਹਰ ਪਲ ਹਰ ਘੜੀ ਗੁਰੂ ਦਾ ਸ਼ੁਕਰਾਨਾ ਕਰਦੇ ਆ, ਕਹਿੰਦੇ ਸੱਚੇ ਪਾਤਸ਼ਾਹ ਜਿਵੇਂ ਸਾਨੂੰ ਨਵਾਜਾ ਸਾਹਿਬ 'ਤੇ ਕਿਰਪਾ ਕਰਦੇ। ਤੂੰ ਤਾਂ ਗਰੀਬ ਨਿਵਾਜ ਹੈ, ਕਰਤਾ ਪੁਰਖ ਹੈ, ਅਕਾਲ ਪੁਰਖ ਦੀ ਜੋਤ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰ ਦਿਓ। ਤਾਂ ਹੀ ਤਾਂ ਆਪਾਂ ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੀ ਰੂਹ ਅੰਦਰੋਂ ਰੱਜੀ ਹੈ ਅਤੇ ਬਾਹਰੋਂ ਵੀ ਰੱਜੀ ਹੋਊਗੀ, ਉਹ ਸਰਬੱਤ ਦਾ ਭਲਾ ਮੰਗੂਗੀ। ਜਿਹੜੀ ਉੱਤੋਂ ਹੀ ਰੱਜੀ ਹੈ, ਅੰਦਰੋਂ ਨਹੀਂ ਰੱਜੀ ਹੈ, ਉਹ ਕਹਿਣਗੇ ਉਹ ਵੀ ਮੇਰੇ ਕੋਲ ਆ ਜਾਵੇ ਅਤੇ ਉਹ ਵੀ ਮੇਰੇ ਕੋਲ ਆ ਜਾਵੇ ਅਤੇ ਉਹ ਵੀ ਮੇਰੇ ਕੋਲ ਹੋਵੇ ਅਤੇ ਉਹ ਵੀ ਮੇਰੇ ਕੋਲ ਹੋਵੇ। ਸਾਰਾ ਕੁਛ ਮੇਰੇ ਕੋਲ ਚਾਹੀਦਾ, ਦੂਜਿਆਂ ਕੋਲ ਨਾ ਹੋਵੇ ਕੁਛ, ਮੇਰੇ ਕੋਲ ਹੋਵੇ ਸਾਰਾ ਕੁਛ। ਅੰਦਰੋਂ ਉਹਦੀ ਉਹ ਅੰਦਰੋਂ ਹੀ ਰੱਜਿਆ ਹੈ, ਉਹਦੀ ਭਾਵਨਾ ਉਹੋ ਜਿਹੀ ਹੈ। ਗੁਰੂ ਵਾਲੇ ਤਾਂ ਸਰਬੱਤ ਦਾ ਭਲਾ ਮੰਗਦੇ ਆ। ਸੋ ਉਹ ਫੜਿਆ ਗਿਆ ਗੁਰੂ ਦਾ ਸਿੱਖ ਭਾਈ ਰੂਪ ਲਾਲ, ਨਹੀਂ ਮੰਨੀ ਜ਼ਾਲਮਾਂ ਨੇ, ਕੁਝ ਨਹੀਂ ਮੰਨੀ ਹੈ। ਅਕਲ ਦੇ ਅੰਨੇ ਰਾਜ ਕਰਨ ਵਾਲੇ, ਕਿਉਂਕਿ ਤਪੋ ਰਾਜ ਰਾਜੋ ਨਰਕ, ਉਹਨੂੰ ਸਜ਼ਾ ਹੋ ਗਈ ਹੈ, ਜੇਲ੍ਹ 'ਚ ਬੈਠਾ ਹੈ ਉਹ। ਜੇਲ੍ਹ ਦੇ ਵਿੱਚ ਵੀ ਬੈਠਾ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਸਿੱਖ ਗੁਰੂ ਨੂੰ ਯਾਦ ਕਰਦਾ। ਆਪਾਂ ਕਹਿੰਦੇ ਨਾ
ਤੇਗ ਬਹਾਦਰ ਸਿਮਰੀਏ ਕਾ ਨਾਉਣ ਦਾਵੇ ਧਾਏ ਸਭ ਥਾਈ ਹੋਏ ਸਹਾਏ। ਗੁਰੂ ਸਾਹਿਬ ਸਹਾਈ ਹੁੰਦੇ ਆ, ਜਦੋਂ ਸਿੱਖ ਗੁਰੂ ਨੂੰ ਯਾਦ ਕਰਦਾ ਗੁਰੂ ਸਾਹਿਬ ਲਾਜ ਪੈ ਰੱਖਦੇ ਆ। ਹੁਣ ਜੇਲ੍ਹ ਦਾ ਵਾਤਾਵਰਨ ਵੀ ਇਹੋ ਜਿਹਾ ਹੁੰਦਾ ਹੀ ਹੈ, ਪਰ ਜਿਹੜਾ ਉਹ ਗੁਰੂ ਨਾਨਕ ਦਾ ਸਿੱਖ ਭਾਈ ਰੂਪ ਲਾਲ ਜੇਲ੍ਹ ਦੇ ਵਿੱਚ ਵੀ ਪਰਪੱਕ ਸੀਗਾ, ਆਪਣੇ ਸਿਮਰਨ ਤੇ ਨਿਤਨੇਮ ਤੇ ਖੁੰਝਾਇਆ ਨਹੀਂ ਹੈ। ਜਿੰਨਾ ਕੁ ਉਹਨੂੰ ਪਾਣੀ ਮਿਲਦਾ ਉਹਦੇ ਨਾਲ ਇਸ਼ਨਾਨ ਕਰਦਾ ਤੇ ਗੁਰੂ ਦੀ ਯਾਦ ਚ ਸਮਾਂ ਬਤੀਤ ਕਰਦਾ, ਜੋ ਉਹਦੀ ਡਿਊਟੀ ਲੱਗਦੀ ਉਹਨੂੰ ਪਰਪੱਕ ਹੋ ਕੇ ਨਿਭਾਉਂਦਾ। ਇਹ ਉਹਨੇ ਵੀ ਕੰਨੀ ਕਤਰਾਉਂਦਾ, ਉਹਨੂੰ ਕਿਹਾ ਦੂਜਾ ਕਰ ਲੂਗਾ, ਉਹ ਕਰ ਲੂਗਾ, ਉਹ ਕਰ ਲੂਗਾ, ਨਹੀਂ ਜੋ ਉਹਨੂੰ ਕੰਮ ਕਹਿੰਦੇ ਜੇਲਰ ਕਹਿੰਦਾ ਉਹ ਕੰਮ ਕਰਦਾ ਸਾਰਾ ਕੁਛ। ਹੁਣ ਜਿਹੜੀ ਹੁਣ ਸਜ਼ਾ ਮਾਫ਼ ਹੋ ਜਾਂਦੀ ਹੈ ਉਹ ਚੈਂ ਚੱਕਰੀ ਦੇਖ ਕੇ ਹੁੰਦੀ, ਭਾਈ ਉਹ ਬੰਦਾ ਵਧੀਆ ਹੈ, ਉਹਦੀ ਤਾਰੀਫ ਹੋਈ, ਰਾਜੇ ਜੇਲਰ ਨੇ ਤਾਰੀਫ ਕੀਤੀ ਹੈ ਭਾਈ ਰੂਪ ਲਾਲ ਦੀ। ਰਾਜੇ ਨੂੰ ਕਹਿੰਦਾ ਆਪਾਂ ਤਾਂ ਉਹਨੇ ਹੱਥਾਂ ਹੀ ਫੜਿਆ ਗਿਆ, ਇਹ ਚੋਰ ਨਹੀਂ ਹੈ, ਜੇ ਇਹ ਚੋਰ ਹੁੰਦਾ ਨਾ ਦੂਜੇ ਚੋਰਾਂ ਦੇ ਨਾਲ ਰਲ ਕੇ ਨਾ ਇਹ ਕੋਈ ਪਾੜ ਲਾਉਂਦਾ, ਕੋਈ ਮੋਰੀ ਕੱਢਦਾ, ਕੋਈ ਬਣਤ ਬਣਾਉਂਦਾ ਦੂਜਿਆਂ ਨੂੰ ਨਾਲ ਲੈ ਕੇ, ਵੀ ਇੱਥੋਂ ਭੱਜਣ ਦਾ ਯਤਨ ਕਰਾਂ ਜਾਂ ਮੈਂ ਇਹਨਾਂ ਨੂੰ ਨੁਕਸਾਨ ਪਹੁੰਚਾਵਾਂ। ਉਹ ਚੋਰਾਂ ਦੀ ਬਣਤ ਉਹਨਾਂ ਦੀ ਸੋਚ ਇਹੋ ਜਿਹੀ ਹੁੰਦੀ ਹੈ ਵੀ ਇਹ ਤਾਂ ਬਹੁਤ ਲਾਇਕ ਤੇ ਵਧੀਆ ਇਨਸਾਨ ਲੱਗਦਾ, ਕਿਤੇ ਗੁਰੂ ਦਾ ਸਿੱਖ ਫੜ ਲਿਆ, ਆਪਾਂ ਤੋਂ ਗਲਤੀ ਹੋ ਗਈ ਹੈ। ਤੇ ਉਹਨੂੰ ਦਰਬਾਰ 'ਚ ਬੁਲਾਇਆ ਗਿਆ, ਜੇਲਰ ਨੇ ਤੇ ਰਾਜੇ ਨੇ ਬਾਇਜਤ ਬਰੀ ਕਰਤਾ, ਮਾਫ਼ੀ ਮੰਗੀ, ਉਸ ਤੋਂ ਵੀ ਸਾਥੋਂ ਗਲਤੀ ਹੋ ਗਈ ਹੈ, ਤੈਨੂੰ ਨਹੱਥੇ ਨੂੰ ਫੜਿਆ ਗਿਆ, ਸਾਥੋਂ ਚੋਰ ਕੋਈ ਹੋਰ ਸੀ, ਤੂੰ ਤਾਂ ਕੋਈ ਇਹੋ ਜਿਹਾ ਕੀਤਾ ਨਹੀਂ ਹੈ, ਤੈਨੂੰ ਫੜ ਲਏ, ਉਹ ਤੋਂ ਮਾਫ਼ੀ ਮੰਗੀ ਹੈ, ਉਹ ਬਰੀ ਹੋ ਗਿਆ। ਜਦੋਂ ਬਰੀ ਹੋਏ ਨਾ, ਜਿੱਥੇ ਦੁਲਚਾ ਮਸੰਦ ਸਤਸੰਗ ਕਰਦਾ ਹੁੰਦਾ, ਦੀਵਾਨ ਸਜਾਉਂਦਾ ਹੁੰਦਾ, ਉਸ ਦੀਵਾਨ ਦੇ ਵਿੱਚ ਆ ਕੇ ਨਾ ਦੋ ਬੇਸ਼ੁਮਾਰ ਕੀਮਤੀ ਸੋਨੇ ਹੀਰੇ ਜੜੇ ਹੋਏ ਦੋ ਨਾ ਕੰਗਨ ਲਿਆਇਆ, ਕੰਗਨ ਲਿਆਇਆ ਨਾ, ਉਹ ਦੁਲਚੇ ਮਸੰਦ ਨੂੰ ਕਹਿੰਦਾ ਨਾ ਇਹ ਮੇਰੇ ਸਾਹਿਬ ਦੀ ਭੇਟਾ ਹੈ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਭਾਣਾ ਵਰਤਾ ਗਏ ਹੈ, ਮੈਨੂੰ ਸਜ਼ਾ ਹੋ ਗਈ ਸੀ, ਮੈਂ ਉੱਠਦਾ ਬਹਿੰਦਾ ਨਾ ਜੇਲ੍ਹ ਦੇ ਵਿੱਚ ਵੀ ਗੁਰੂ ਨਾਨਕ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਬਾਏ ਇਜਤ ਬਰੀ ਕਰਾਤਾ, ਆਹ ਪ੍ਰੇਮ ਭੇਟਾ ਹੈ ਦੋ ਕੰਗਣ, ਜਦੋਂ ਤੁਸੀਂ ਨਾ ਗਏ ਅਨੰਦਪੁਰ ਸਾਹਿਬ ਦੂਜਾ ਦਸੰਧ ਲੈ ਕੇ ਜਾਓਗੇ, ਆਹ ਮੇਰੀ ਪ੍ਰੇਮ ਭੇਟਾ ਵੀ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਰਾਏ ਜੀਆਂ ਦੇ ਸੁਪਰਦ ਕਰ ਦਿਓ, ਵੀ ਤੁਹਾਡੇ ਪਿਆਰੇ ਸਿੱਖ ਨੇ ਭੇਟਾ ਭੇਜੀ, ਇਹ ਪ੍ਰੇਮ ਭੇਟਾ ਹੈ। ਜਦੋਂ ਦੁਲਚੇ ਮਸੰਦ ਨੇ ਦੇਖਿਆ, ਉਹਨੇ ਜਦੋਂ ਦੇਖਿਆ ਨਾ ਵੀ ਆਪਣਾ ਇਹ ਵੀ ਕੀ ਬਣ ਗਿਆ ਹੈ, ਉਹ ਤਾਂ ਉਹਦਾ ਤਾਂ ਮਨ ਡੋਲ ਗਿਆ, ਹਿੱਲ ਗਿਆ, ਉਹ ਕਹਿੰਦਾ ਜਿਵੇਂ ਕਿਤੇ ਉਹੋ ਜਿਹੀ ਵਸਤੂ ਦੇਖੀ ਨੇ ਜਦੋਂ ਗੁਰੂ ਸਾਹਿਬ ਨੇ ਮੱਤ ਮਾਰਨੀ ਹੋਵੇ, ਜਦੋਂ ਮੱਤ ਮਾਰਨੀ ਹੋਵੇ ਨਾ ਉਦੋਂ ਫਿਰ ਬੰਦਾ ਬੇਈਮਾਨੀ ਕਰਦਾ, ਝੂਠ ਬੋਲਦਾ, ਗਲਤ ਰਾਹ 'ਤੇ ਤੁਰਦਾ ਅਤੇ ਚੱਲਦਾ ਹੈ। ਉਹਨੇ ਜੇ ਦੇਖਿਆ ਵੀ ਗੁਰੂ ਸਾਹਿਬ ਤਾਂ ਕਿੱਥੇ ਆ, ਕਿੱਥੇ ਮੁਲਤਾਨ ਅਤੇ ਕਿੱਥੇ ਅਨੰਦਪੁਰ ਸਾਹਿਬ, ਅਤੇ ਗੁਰੂ ਸਾਹਿਬ ਦੀ ਉਮਰ ਵੀ 11 ਸਾਲਾਂ ਦੀ ਹੈ, ਮਾਫ਼ ਕਰਿਓ ਸਾਡੇ ਵਾਸਤੇ, ਯਾਨੀ ਕਿ ਜਦੋਂ ਬੁੱਧੀ ਭ੍ਰਸ਼ਟ ਹੋਈ, ਕਹਿੰਦੇ ਉਹ ਤਾਂ ਬੱਚੇ ਹੀ ਹੈ 11 ਸਾਲਾਂ ਦੇ, ਉਹਨਾਂ ਨੂੰ ਕੀ ਪਤਾ ਲੱਗਣਾ ਹੈ। ਜਦੋਂ ਦਸਵੰਧ ਲੈ ਕੇ ਜਾਣ ਲੱਗਿਆ ਨਾ, ਉਹ ਦੋਵੇਂ ਕੰਗਣ ਜਿਹੜੀ ਪੱਗ ਬੰਨੀ ਸੀ ਉਹ 'ਚ ਲਕੋਲੇ, ਉਹ ਦੁਲਚੇ ਮਸੰਦ ਨੇ ਲਕੋਲੇ ਆ ਵਿੱਚ। ਜਦੋਂ ਲਕੋਲੇ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ ਹੈ, ਹੋਰ ਵੀ ਮਸੰਦ ਆਏ, ਹੋਰ ਵੀ ਸਿੱਖ ਸੰਗਤ ਆਈਆਂ, ਭਟਾਵਾਂ ਗੁਰੂ ਸਾਹਿਬ ਦੇ ਚਰਨ 'ਚ ਰੱਖ ਕੇ ਆਪੋ ਆਪਣੀ ਜਗ੍ਹਾ 'ਤੇ ਬਹਿ ਰਹੇ ਹੈ। ਦੱਸ ਦੁਲਚੇ ਮਸੰਦ ਦੀ ਵਾਰੀ ਆਈ ਨਾ, ਦੁਲਚੇ ਮਸੰਦ ਦੀ ਜਦੋਂ ਵਾਰੀ ਆਈ ਆ ਉਹਦੀ, ਉਹਨੇ ਬਾਕੀ ਤਾਂ ਭੇਟਾ ਰੱਖਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਅਤੇ ਮਹਾਰਾਜ ਕਹਿੰਦੇ ਆ ਦੁਲਚੇ ਕੁਝ ਰਹਿ ਤਾਂ ਨਹੀਂ ਗਿਆ। ਉਹ ਕਹਿੰਦਾ ਨਹੀਂ ਮਹਾਰਾਜ, ਤੁਸੀਂ ਮੇਰੇ 'ਤੇ ਸ਼ੱਕ ਕਰਦੇ ਹੋ, ਮੈਨੂੰ ਤੁਸੀਂ ਨਵਾਜਿਆ ਅਤੇ ਮੈਨੂੰ ਸਾਜਿਆ, ਮੇਰੇ 'ਤੇ ਕਿਰਪਾ ਕਰਿਓ। ਸਾਥੀਆਂ ਨੂੰ ਬੇਨਤੀ ਹੈ, ਕਵਿਤਾ ਇਹ ਕੱਢੋ ਵੀ ਸੀਸ ਧੜੀ ਤਾਂ ਤੁਰਨਾ ਪੈਂਦਾ ਪ੍ਰੇਮ ਗਲੀ, ਇਹ ਕਵਿਤਾ ਪਹਿਲਾਂ ਲਾਵਾਂਗੇ, ਮੁੜ ਕੇ ਇਤਿਹਾਸ ਤੋਰਾਂਗੇ। ਮਹਾਰਾਜ ਦੁਲਚੇ ਨੂੰ ਕਹਿੰਦੇ ਦੁਲਚੇ ਵੀ ਕੁਝ ਰਹਿ ਤਾਂ ਨਹੀਂ ਗਿਆ। ਉਹ ਕਹਿੰਦਾ ਮਹਾਰਾਜ ਮੇਰੇ 'ਤੇ ਸ਼ੱਕ ਕਰਦੇ ਹੋ, ਤੁਸੀਂ ਮੇਰੀ ਡਿਊਟੀ ਲਾਈ ਏਡੀ ਦੂਰ, ਕਿੱਥੇ ਅਨੰਦਪੁਰ ਸਾਹਿਬ ਕਿੱਥੇ ਮੁਲਤਾਨ, ਮੇਰੇ 'ਤੇ ਤੁਸੀਂ ਯਕੀਨ ਕਰਕੇ ਮੈਨੂੰ ਉੱਥੇ ਤੋਰਿਆ, ਮੇਰੇ 'ਤੇ ਸ਼ੱਕ ਕਰਦੇ ਹੋ। ਮਹਾਰਾਜ ਕਹਿੰਦੇ ਸ਼ੱਕ ਨਹੀਂ ਕਰਦੇ, ਕਿਸੇ ਸਿੱਖ ਦੀ ਕੋਈ ਪ੍ਰੇਮ ਭੇਟਾ ਹੁੰਦੀ ਹੈ, ਅਸੀਂ ਅਰਦਾਸ ਕਰਨੀ ਹੈ, ਜਾਂ ਤੂੰ ਭੁੱਲ ਗਿਆ ਹੋਵੇ ਜਾਂ ਕੋਈ ਹੋਰ ਹੋ ਗਿਆ ਹੋਵੇ, ਫਿਰ ਨੁਕਸਾਨ ਤੇਰਾ ਹੀ ਹੈ। ਜਦੋਂ ਆਏ ਬਾਹਲਾ ਤੱਤਾ ਹੋ ਗਿਆ ਨਾ, ਗੁਰੂ ਸਾਹਿਬ ਦੇ ਕੋਲ ਇੱਕ ਛੱਟੀ ਪਈ ਸੀ, ਕਹਿੰਦੇ ਘਬਰਾਉਣਾ ਕਾ ਤੂੰ, ਤੱਤਾ ਕਾ ਤੋਂ ਹੋਈ ਜਾਂਦਾ। ਮਹਾਰਾਜ ਨੇ ਛੱਟੀ ਉਹਦੇ ਦਸਤਾਰ 'ਚ ਮਾਰੀ ਹੈ, ਸੁੱਤੇ ਸਿੱਧਾ ਜਾਣੀ ਜਾਣ ਸਤਿਗੁਰਾਂ ਨੇ, ਉਹ ਕੰਗਣਾਂ ਦੀ ਜੋੜੀ ਬੁੜਕ ਕੇ ਸਾਹਿਬ ਦੇ ਚਰਨਾਂ 'ਚ ਆ ਗਈ ਹੈ, ਅਤੇ ਇੱਕ ਸਿੱਖ ਨੇ ਮਹਾਰਾਜ ਨੇ ਐਂ ਬੁੱਕ ਤਲੀਆਂ 'ਤੇ ਰੱਖਤੀ ਹੈ। ਗੁਰੂ ਸਾਹਿਬ ਕਹਿੰਦੇ ਆਹ ਕੀ ਹੈ? ਮਹਾਰਾਜ ਕਹਿੰਦੇ ਮੂੰਹ ਮੇ ਰਾਮ ਬਗਲ ਮੇ ਛੁਰੀਆਂ ਸਤਿਗੁਰ ਨੂੰ ਮਨਜ਼ੂਰ ਨਹੀਂ। ਰੱਬ ਕੋਲੇ ਰਹਿ ਕੇ ਤੁਸੀਂ ਤਾਂ ਹੰਸ ਪਰਮ ਹੰਸ ਬਾਨਾ ਸੀ, ਛੱਜ ਛਾਨੀ ਬਣੇ ਬੈਠੇ ਹੋ, ਉਹ ਮੈਨੂੰ ਬੱਚਾ ਸਮਝ ਲਿਆ। ਤੂੰ ਕਿਹਾ ਮਨ 'ਚ ਸੋਚਿਆ ਵੀ ਗੁਰੂ ਸਾਹਿਬ ਤਾਂ 11 ਸਾਲਾਂ ਦੇ ਬੱਚੇ ਹੀ ਹੈ, ਮੈਂ ਕਿੱਥੇ ਬੈਠਾ ਤੇ ਗੁਰੂ ਸਾਹਿਬ ਕਿੱਥੇ ਬੈਠੇ ਹੈ, ਉਹ ਕਿਹੜਾ ਜਾਣੀ ਜਾਣ ਹੈ, ਉਹਨਾਂ ਨੂੰ ਕੌਣ ਦੱਸੂਗਾ?
जे कोई दसूगा ता पता लगूगा ता ही भेद खुलूगा मेरी ये चराकी दा। महाराज कहंदे बच्चा नहीं हां मैं तकरीबन पौने क 8 सालां दे आपदे अपने पिता नूं प्यारे सिखां दे समें दिल्ली तोरिया कोई 8 साल दा बच्चा ऐ कर दूं। महाराज कहंदे दसो तुसीं किन्ने बैठे हो। महाराज कहंदे संग संगतां बैठियां कहंदे कोई ऐ कर दूं 8 साल दा बच्चा आपदे पिता नूं भेद भी जाओ पिता जी जिंदगी लाओ ये सवाली बन के आया कोई कह दूगा। महाराज कहंदे मैं हूं परम पुरख का दासा देखण आयो जगत तमाशा मैनू मूर्ख ना बनाओ और मूर्ख समझो भी ना अकाल मैं तो आना नहीं सी चाहुंदा। महाराज कहंदे ये तो मेरी तो अकाल पुरख ने ड्यूटी लाई है भी जाओ मात लोग ते जाओ जाके दुष्ट जो दुष्ट है जो दुष्ट व्यक्ति दे लोग है मैं तो उन्होंने खत्म करने वास्ते दुष्ट दमन आप इतिहास पढ़ते पहला रूप गुरु साहब का दुष्ट दमन का जामा फिर बाजा वाले गुरु बन के आए। महाराज कह जो ना हम पूरे खोलते भेद दलां दे हाथ जोड़ के कहंदा मारा बख्श कलगियां वाले मैनू औगण हारे नू बस इन्नी की गल है जो गुरु साहब दिल दियां गल्लां दस देवे सारा कुछ दसता दुधों पानी छाणता कहंदे मैं थोनू साजिया मैं थोनू बनाया थोनू प्रचार करन वास्ते ड्यूटी तो मैं किसी होर दी भी ला सकदा सीगा माण ही बख्शना है जिवें सत्ता ते बलवंडा रागी सीगे पंजवें पातशाह नू जवाब दे गए कहंदे असी नहीं आना मुड़ के कीर्तन करा लियो असी नहीं आना जाओ दवान ला लियो जे असी कीर्तन करदे तां भेटा हुंदी तां कठ हुंदा देखो उन्हां दी बुद्धि ते किहो जिहा उन्हां नू सीगा माण असी चले हैं आ सिखां तों करा लियो कीर्तन जिहड़ा खुद समर्थ है उहनूं कड़ा कोई घाट है घाट तां अपना कलयुगी जीव आपां नूं घाट है इह तां गुरु नानक दा थड़ा इक गया ते सौ खड़ा इह तां कोई घाट नहीं है गुरु साहिब जो समर्थ है फिर सिखा ने एहोजा कीर्तन करिया पंजवें पातशाह ने कृपा की है। सो प्यारे खालसा जी महाराज कहंदे मुंह में राम बगल में छुड़िया सतगुर नू मंजूर नहीं रब कोले रह के तुसी मैं मेरी विच वसे बैठे हो वो मैं ता तीजा पंथ चलाउना है मेरा कला कला सिख लखां हाथियां दा मुकाबला करूगा चिड़िया नू मैं बाजां दे नाल लड़ाउना है वो तुसी ते फिर पिछे रह जाओगे मैं ता इको जा एक निगाहां देखना है इन्हें भी उसकी उच्ची जात है यदि नीवी जात है यदि होर श्रेणी है वो होर श्रेणी है उन्हें होर घरे जन्म लिया उन्होंने फलाना के घरे मैं ये नहीं देखना। महाराज कहते वो रब हाँ अकाल पुरख ही आहो फिर भेद कह उन्होंने सिखा नवाजना है कृपा करनी है। महाराज कहते सीस देने पैने सीस दिते नहीं नौवें पातशाह गुरु तेग बहादुर महाराज याद कर लिया करो कुरबानी भुल गए तुम फिर प्यारे सिख भाई मती दास भाई सदी भाई दिला जी ओह तस तो मस होए बदले ओह कहिंदे साडा जिहड़ा मुख है साडे गुरु वल कर दिओ अंतम समय असी गुरु दे दर्शन कर लगे मरना तो है ही है जाना तो है ही है संसार तो पर गुरु की खातर कुरबानियां कर गए योधे बहादुर सूर में उन्होंने जस कीर्ति हो रही है। लोग काव्य रचना सरमन करे महाराज कहिंदे सीस तली तर तुरना पैंदा प्रेम गली जे प्यारे नूं खुश करना होवे ना सीस दित्तियां तो भी गुरु खुश हो जावे तां भी सौदा सस्ता है। आ महंगी जी कविता सुनो फिर इतिहास पेश करांगे मेरे साथी हरदेव सिंह दवाना सरंगी मास्टर मनजीत सिंह दद्दा हूर साथी ओंकार सिंह कंग नवां शहर वाले बयान क्यों करदे आ।

ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਮਹਾਰਾਜ ਕਹਿੰਦੇ ਜਿਹੜੀ ਸਿੱਖੀ ਹੈ ਇਹ ਸਿਰ ਮੰਗਦੀ ਹੈ। ਤੂੰ ਬਾਜਾਂ ਵਾਲੇ ਦਾ ਗੁਰੂ ਬਣ ਗਿਆ, ਖੰਡੇ ਬਾੜ ਦੀ ਪੌਲ ਛੱਕ ਲਈ ਹੈ, ਤੇਰੇ ਅੰਦਰ ਧੌਲ ਧਰਮ ਵੀ ਹੋਵੇ ਨਾ, ਦਿਆ ਵੀ ਹੋਵੇ, ਧੌਲ ਧਰਮ ਦਿਆ ਕਾ ਪੂਤ। ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ, ਖੰਡੇ ਬਾਟੇ ਦੀ ਪੌਲ ਛੱਕੀ ਹੈ, ਬਾਣੇ ਬਾਣੀ ਦੇ ਧਾਰਨੀ ਹਾਂ, ਪਰ ਹਾਦਾ ਨਾਰਾ ਵੀ ਮਾਰਨਾ ਚਾਹੀਦਾ ਕਿਸੇ ਦੇ ਜੇ ਕੋਈ ਵਿਪਤ ਦਾ ਸਮਾਂ ਪੈ ਗਿਆ। ਸਿੱਖ ਸਿੱਖ ਦੀ ਬਾਂਹ ਫੜਦਾ ਹੈ, ਇਹ ਨਹੀਂ ਹੈ ਵੀ ਜੇ ਅਸੀਂ ਭਰਾ ਭਰਾ ਦੀ ਬਾਂਹ ਫੜਦਾ ਹੈ ਜੇ ਭੀੜਤਾ ਪੈ ਜਾਵੇ। ਜਿਹੜਾ ਸਿੱਖ ਸੰਪੂਰਨ ਹੈ, ਜਿਹੜੇ ਆਪ ਸਮਰੱਥਾ ਹੈ, ਕਿਰਪਾ ਹੋ ਰਹੀ ਹੈ ਉਹਦੇ ਉੱਪਰ, ਉਹ ਹਾਦਾ ਨਾਰਾ ਮਾਰੂਗਾ ਭਾਈ, ਉਹਦੀ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ। ਇਹ ਫਿਰ ਕਿਣਕਾ ਹੀ ਹੈ ਨਾ, ਕਿਣਕਾ ਹੈ ਕਿ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਪਰ ਜਿਹੜੇ ਬੇਮੁੱਖ ਹੋ ਜਾਂਦੇ ਉਹਨਾਂ ਤੋਂ ਕੋਈ ਆਸ ਨਹੀਂ, ਜਿਹੜੇ ਗੁਰੂ ਦੇ ਨਹੀਂ ਬਣੇ ਉਹ ਕਿਸੇ ਦੇ ਹੋਰ ਕਿੱਥੋਂ ਬਣ ਸਕਦੇ ਹੈ। ਉਹਦਾ ਪਿੰਜੜਾ ਸਾੜ ਦਿਓ ਅੱਗ ਲਾ ਕੇ, ਜਿਹਦੇ ਵਿੱਚ ਨਾਮ ਦੀ ਕਣੀ ਹੈ ਨਾ, ਬੀਣ ਵੱਜਿਆ ਨਾਗ ਨਾ ਮਸਤ ਹੋਵੇ, ਉਸ ਸੱਪ ਦੇ ਪਦਮ ਦੀ ਫਣੀ ਹੈ ਨਾ, ਉਹ ਸੂਰਮਾ ਕਦੇ ਨਹੀਂ ਫਤਿਹ ਪਾਉਂਦਾ, ਜਿਹਦੇ ਤੀਰ ਨੂੰ ਧਰਮ ਦੀ ਅਣੀ ਹੈ ਨਾ, ਮਿਲਖੀ ਰਾਮ ਨਾ ਉਸਦੇ ਲੱਗ ਮੱਥੇ ਜਿਹਦੇ ਨਾਲ ਗੁਰੂ ਦੇ ਬਣੀ ਹੈ ਨਾ। ਮਿਲਖੀ ਰਾਮ ਸ਼ਹਿਰ ਕਵੀ ਹੋਇਆ ਏ, ਉਹ ਕਹਿੰਦਾ ਉਹਦੇ ਮੱਥੇ ਨਾ ਲੱਗ, ਨਗਰੇ ਦਾ ਹੈ ਨੌ ਬੁਰਾ। ਕਬੀਰ ਸਾਹਿਬ ਕਹਿੰਦੇ ਕਬੀਰ ਨੁਗਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨੁਗਰੇ ਦੇ ਸੀਸ ਤੇ ਲੱਖ ਪਾਪੀ ਦਾ ਭਾਰ। ਕਬੀਰ ਸਾਹਿਬ ਕਹਿੰਦੇ ਗੁਰੂ ਵਾਲਾ ਹੋਵੇ, ਚਾਹੇ ਜਿੰਨੇ ਮਰਜ਼ੀ ਪਾਪ ਕੀਤੇ ਹੋਣ, ਸਭ ਬਖਸ਼ੇ ਜਾਣਗੇ, ਜਿਹਦਾ ਕੋਈ ਗੁਰੂ ਨਹੀਂ ਹੈ ਉਹ ਨਹੀਂ ਬਖਸ਼ਿਆ ਜਾਣਾ, ਗੁਰੂ ਨੇ ਕਿਰਪਾ ਕਰਨੀ ਹੈ ਨਾ। ਸੋ ਪਿਆਰੇ ਖਾਲਸਾ ਜੀ, ਗੁਰੂ ਗੁਰੂ ਗੁਰ ਕਰਮ ਅਨਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਯੂਨੀਵਰਸਿਟੀ ਦਾ ਜੋ ਲਾ ਹੁੰਦਾ ਹਰੇਕ ਕਾਲਜ ਨੂੰ ਮੰਨਣਾ ਪੈਂਦਾ, ਇਸੇ ਤਰ੍ਹਾਂ ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਤੂੰ ਆਪਦੇ ਗੁਰੂ ਦੇ ਵਚਨ ਮੰਨ, ਵੀ ਜਿਵੇਂ ਤੈਨੂੰ ਤੇਰਾ ਗੁਰੂ ਕਹਿੰਦਾ ਹੈ। ਹੁਣ ਜੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦਾ ਹੈ, ਉਹ ਵਿਦਿਆਰਥੀ ਗੁਰੂ ਹੈ ਨਾ, ਵਿਦਿਆਰਥੀਆਂ ਦਾ ਗੁਰੂ ਗੁਰ ਦੇਣ ਵਾਲਾ ਹੋ ਗਿਆ ਨਾ ਅਧਿਆਪਕ, ਅਧਿਆਪਕ ਉਹ ਸਬਕ ਸਿਖਾਉਂਦਾ, ਜੇ ਬੱਚੇ ਯਾਦ ਕਰਨਗੇ ਉਹ ਪੜ੍ਹ ਕੇ ਆਉਣਗੇ, ਫਿਰ ਹੀ ਪੇਪਰ ਦੇ ਕੇ ਅਗਲੀ ਜਮਾਤ 'ਚ ਅਗਲੀ ਕਲਾਸ 'ਚ ਅਗਲੇ ਪਦ ਉਣਤੀਆਂ ਕਰਨਗੇ ਉਹ। ਤੇ ਜੇ ਬਸ ਗੱਲਾਂ ਬਾਤਾਂ ਨੇ ਸਮਾਂ ਲੰਘਾਤਾ ਫਿਰ ਨਹੀਂ ਪਰਪੱਖ ਹੋ ਸਕਦੇ, ਫਿਰ ਕਿੱਥੋਂ ਪਾਸ ਹੋਣ, ਫਿਰ ਤਾਂ ਇਹ ਬਣ ਤਾਂ ਬਣਾਉਣਗੇ ਵੀ ਨਕਲ ਕਿੱਥੋਂ ਮਾਰਨੀ ਆ, ਬਾਪੂ ਮੇਰਾ ਉਹਦੇ ਤੇ ਅਤੇ ਕਿਹਦੀ ਸਿਫਾਰਿਸ਼ ਪਵਾਉਣੀ ਹੈ ਤੇ ਕਿਵੇਂ ਜਗਾੜ ਲਾਉਣਾ, ਫਿਰ ਉਹ ਜਗਾੜ ਹੀ ਲਾਉਣਗੇ। ਸੋ ਜਿਨ੍ਹਾਂ ਤੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ ਨਾ, ਇਹ ਮੰਜ਼ਲਾਂ ਹੁੰਦੀਆਂ ਹਨ ਸਿੱਖੀ ਦੇ ਸਕੂਲ ਦੀਆਂ। ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਦਾ ਲਾ ਕਹਿੰਦਾ ਗੁਰੂ ਦੇ ਬਚਨ ਮੰਨ, ਜੇ ਤੈਨੂੰ ਤੇਰਾ ਗੁਰੂ ਕਵੇ ਸਿੱਖਾ ਤੂੰ ਤੁਰੇ ਹੀ ਜਾਣਾ ਹੈ, ਤੂੰ ਤੁਰੇ ਹੀ ਜਾਣਾ ਹੈ, ਤੁਰੇ ਜਾਣਾ, ਚਾਹੇ ਅੱਗੇ ਖੂਹ ਹੋਵੇ ਤੂੰ ਵਿੱਚ ਡਿੱਗ ਪਵੇ ਤੇਰੀ ਮੌਤ ਹੋ ਜਾਵੇ, ਫਿਰ ਵੀ ਤੂੰ ਆਪਣੇ ਗੁਰੂ ਦੇ ਬਚਨ ਮੰਨਣੇ ਹੈ। ਕਿਉਂਕਿ ਜਿੰਨਾ ਜਿੰਨਾ ਸਿੱਖਾਂ ਨੇ ਗੁਰੂ ਦੇ ਬਚਨ ਕਮਾਏ ਹੈ, ਹਿਰਦੇ ਵਿੱਚ ਸਮੋਇਆ ਹੈ, ਤੇ ਗੁਰੂ ਸਾਹਿਬ ਉਹਨਾਂ ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ, ਇਹਨੇ ਹੀ ਕੀ ਕਿਰਪਾ ਸੇ ਸਜੇ ਹਮ ਹੈ, ਸਾਡੇ ਕੀ ਗਤੀ ਹੈ। ਸੋ ਪਿਆਰੇ ਖਾਲਸਾ ਜੀ, ਅਸੀਂ ਆਪਣੇ ਮਾਤਾ ਪਿਤਾ ਦੇ ਘਰੇ ਜਨਮ ਲਿਆ, ਸਾਡੇ ਮਾਤਾ ਪਿਤਾ ਨੇ ਕਿਸੇ ਦੇ ਹੋਰ ਦੇ ਘਰੇ ਜਨਮ ਲਿਆ ਹੋਊਗਾ, ਇਸੇ ਤਰ੍ਹਾਂ ਗਾਂਧੀਆਂ ਇਹ ਇਸੇ ਤਰ੍ਹਾਂ ਗਤੀ ਚੱਲਦੀ ਰਹਿੰਦੀ ਹੈ। ਗੁਰੂ ਸਾਹਿਬ ਕਿਰਪਾ ਕਰਦੇ ਹੈ, ਚਾਹੇ ਰਹੀਸਦਾਰਾਂ ਦੇ ਘਰੇ ਜਨਮ ਹੋ ਗਿਆ, ਚਾਹੇ ਅਮੀਰਾਂ ਦੇ ਘਰੇ ਹੋ ਗਿਆ, ਚਾਹੇ ਮੱਧ ਵਰਗੀਆਂ ਦੇ ਹੋ ਗਿਆ, ਚਾਹੇ ਕਿਸੇ ਰਾਜਿਆਂ ਦੇ ਹੋ ਗਿਆ, ਵਜ਼ੀਰਾਂ ਦੇ ਘਰੇ ਹੋ ਗਿਆ, ਇਹ ਲੈਵਲ ਲੱਗ ਜੂਗੇ, ਫਲਾਨਿਆਂ ਦਾ ਮੁੰਡਾ ਹੈ, ਫਲਾਨਿਆਂ ਦਾ ਹੈ, ਜਾਂ ਮਾਸਟਰਾਂ ਦਾ ਹੈ, ਜਾਂ ਫਲਾਨਿਆਂ ਦਾ ਹੈ। ਸੋ ਪਿਆਰੇ ਖਾਲਸਾ ਜੀ, ਇਸੇ ਤਰ੍ਹਾਂ ਜਦੋਂ ਸਾਡੇ ਦੇ ਗੁਰੂ ਕਿਰਪਾ ਕਰਨਗੇ, ਕਹਿਣਗੇ ਵੀ ਫਲਾਨੇ ਦਾ ਸਿੱਖ ਹੈ, ਇਹਦੇ ਗੁਰੂ ਉਹ ਹਨ, ਗੁਰੂ ਵੀ ਸੰਪੂਰਨ, ਗੁਰੂ ਵੀ ਪੂਰੇ ਹਨ, ਇਹ ਨਹੀਂ ਹੈ ਅਧੂਰੇ ਹੈ। ਜਿਹੜੇ ਸਿੱਖ ਜਿਹੜੇ ਗੁਰੂ ਪੂਰੇ ਹੁੰਦੇ ਆ, ਆਪਣੇ ਸਿੱਖਾਂ ਨੂੰ ਵੀ ਉਹ ਮੰਜ਼ਲਾਂ ਦਿਖਾਉਂਦੇ ਹਨ। ਗੁਰੂ ਆਪਣੇ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਦਾ, ਚਾਹੇ ਆਪਣੇ ਪੁੱਤਰ ਹੋਣ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਚਾਰ ਪੁੱਤਰ, ਪਰ ਮਹਾਰਾਜ ਨੇ ਸਭ ਤੋਂ ਵੱਧ ਪਿਆਰ ਆਪਣੇ ਪੰਜਵੇਂ ਪੁੱਤ ਖਾਲਸੇ ਨੂੰ ਕੀਤਾ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਵੀ ਪੰਜ ਪੁੱਤ, ਛੇਵੀਂ ਬੇਟੀ, ਛੇ ਬੱਚੇ ਉਹਨਾਂ ਦੇ, ਪਰ ਉਹਨਾਂ ਨੇ ਪੈਂਦੇ ਖਾਂ ਜੋ ਪਠਾਣਾ ਦਾ ਬੱਚਾ ਸੀਗਾ ਉਹਨੂੰ ਮਾਣ ਬਖਸ਼ਿਸ਼ ਕੀਤਾ। ਦੇਖੋ ਪਠਾਣਾ ਦੇ ਬੱਚੇ ਨੂੰ ਨਵਾਜਿਆ ਗੁਰੂ ਸਾਹਿਬ ਨੇ, ਉਹਦਾ ਭਾਂਡਾ ਖਾਲੀ ਸੀਗਾ, ਮਾਤਾ ਪਿਤਾ ਚਲੇ ਗਏ, ਮਾਮਾ ਛੱਡ ਗਿਆ ਗੁਰੂ ਦੇ ਕੋਲ, ਉਹਨੂੰ ਗੁਰੂ ਸਾਹਿਬ ਨੇ ਉਹਦੀ ਦੇਹ ਹੀ ਘੜ ਕੇ ਉਹਦੀ ਸ਼ਿੰਗਾਰੀ ਹੈ, ਉਹ 'ਤੇ ਕਿਰਪਾ ਕੀਤੀ ਹੈ। ਪਰ ਜਦੋਂ ਉਹ ਲੜਨ ਜੋਗਾ ਹੋਇਆ, ਕਲਾ ਦੇ ਜ਼ੋਰ ਦਿਖਾਉਣ ਲੱਗਿਆ, ਉਹਨੂੰ ਮਾਣ ਹੋ ਗਿਆ, ਕਹਿੰਦਾ ਜੇ ਮੈਂ ਮੇਰੀ ਕਿਰਪਾ ਨਾਲ ਗੁਰੂ ਜਿੱਤਿਆ, ਕਹਿੰਦਾ ਜੇ ਮੈਂ ਨਾ ਹੁੰਦਾ ਗੁਰੂ ਦੀ ਜਿੱਤ ਕਿੱਥੋਂ ਹੋਣੀ ਸੀਗੀ। ਗੁਰੂ ਨੇ ਉਹਦਾ ਮਾਣ ਹੰਕਾਰ ਤੋੜਤਾ, ਬਾਕੀ ਜੰਗਾਂ 'ਚ ਲੈ ਕੇ ਨਹੀਂ ਗਏ ਕਿ ਚੌਥੀ ਜੰਗ 'ਚ ਕਹਿੰਦੇ ਬੇਟਾ ਆ ਜਾ, ਪੈਂਦੇ ਖਾਂ ਬੇਟਾ ਤੈਨੂੰ ਵਾਰ ਕਰਨਾ ਸਿਖਾਈਏ ਕਿਵੇਂ ਵਾਰ ਕਰਨਾ, ਸਾਥੋਂ ਹੀ ਸਿੱਖ ਕੇ ਸਾਰੇ ਦਸ ਵਿੱਚ ਉਹ ਸਾਰੀ ਫੌਜ ਲੈ ਕੇ ਸਾਡੇ ਨਾਲ ਲੜਨ ਵਾਸਤੇ ਆ ਗਿਆ ਹੈ। ਇਹੋ ਜਿਹੇ ਵੀ ਹੁੰਦੇ ਹਨ, ਗੁਰੂ ਸਾਹਿਬ ਤੋਂ ਦਾਤਾਂ ਸਾਰੀਆਂ ਲੈ ਕੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ, ਬਦਲ ਜਾਂਦੇ ਹਨ ਵੀ ਛੱਡ ਜੋ, ਭੱਜ ਜੋ, ਕਿਹੜਾ ਜਿਹੜੇ ਬਦਾਵੇ ਲੈ ਕੇ ਚਲੇ ਗਏ ਗੁਰੂ ਨੂੰ, ਗੁਰੂ ਸਾਹਿਬ ਤਾਂ ਕਹਿੰਦੇ ਖਤਮ ਹੋ ਜਾਣਗੇ, ਹੋਰ ਵੀ ਖਤਮ, ਭੱਜ ਚਲੋ, ਕਿਹੜਾ ਬੇਮੁੱਖ ਹੋ ਗਏ, ਲੋਕਾਂ ਨੂੰ ਪਤਾ ਲੱਗਿਆ ਹੋਇਆ ਆ ਗਏ
ਉਹ ਮਾਤਾ ਗੁਜਰੀ ਦਾ ਬੁੱਢੀ ਦਾਦੀ ਦਾ ਬਜ਼ੁਰਗ ਮਾਤਾ ਦਾ ਪਿਆਰ ਛੱਡ ਕੇ ਆ ਗਏ, ਉਹ ਗੁਰੂ ਸਾਹਿਬ ਦਾ ਪਿਆਰ ਛੱਡ ਕੇ ਆ ਗਏ, ਉਹ ਲਾਹਨਤਾਂ ਪਈਆਂ। ਫਿਰ ਫਾਇਦਾ ਵੀ ਕੀ ਹੈ ਜੇ ਜਹਾਨ ਤੋਂ ਲਾਹਨਤਾਂ ਹੀ ਲੈ ਕੇ ਗਏ ਹੈ। ਸੋ ਮਿਲਣਾ ਤਾਂ ਪਿਆਰੇ ਨੂੰ ਹੈ, ਪਿਆਰੇ ਦੀ ਯਾਦ ਚ ਬੈਠਣਾ ਹੈ ਤੇ ਪਿਆਰੇ ਨੂੰ ਮਿਲਣਾ ਹੈ ਤੇ ਪਿਆਰੇ ਨੂੰ ਮਿਲਾਉਣਾ ਤਾਂ ਗੁਰੂ ਨੇ ਵੀ ਹੈ। ਇੱਥੇ ਵੀ ਗੁਰੂ ਹੈ ਤੇ ਉੱਥੇ ਵੀ ਗੁਰੂ ਹੈ, ਦਰਗਾਹ ਦੇ ਵਿੱਚ ਸਾਰਾ ਅਧਿਕਾਰ ਖੇਤਰ ਗੁਰੂ ਤੇ ਹੀ ਨਿਰਭਰ ਕਰਦਾ ਹੈ, ਗੁਰੂ ਨੇ ਕਿਰਪਾ ਕਰਨੀ ਹੈ। ਲੋ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਲੋ ਪਿਆਰੇ ਖਾਲਸਾ ਜੀ, ਹੁਣ ਬਜ਼ੁਰਗ ਉਹ ਬਾਬਾ ਭਾਈ ਮਣੀ ਸਿੰਘ ਜੀ ਚੱਟਾ ਦਾੜਾ, ਜਿਹਦਾ ਇਤਿਹਾਸ ਚੱਲ ਰਿਹਾ ਹੈ, ਦੋ ਤਿੰਨ ਕਵਿਤਾਵਾਂ ਰਹਿੰਦੀਆਂ, ਸੰਪੂਰਨ ਕਰਨ ਦੀ ਕੋਸ਼ਿਸ਼ ਕਰਦੇ ਹੈ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਮਨਸ਼ਾ ਤਾਂ ਉਹਨਾਂ ਦੀ ਇਹੀ ਸੀ, ਇੱਛਾ ਵੀ 1734 ਦੀ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਖਾਲਸੇ ਦਾ ਇਕੱਤਰ ਇਕੱਠ ਕੀਤਾ ਜਾਵੇ, ਭਾਈ ਭਾਈ ਨੂੰ ਮਿਲਣਗੇ, ਸਿੱਖ ਇੱਕ ਦੂਜੇ ਨੂੰ ਮਿਲਣਗੇ, ਦੁੱਖ ਵੰਡਾਉਣਗੇ, ਨਾਲੇ ਗੁਰੂ ਦੀ ਯਾਦ ਮਨਾਉਣਗੇ। ਪਰ ਉਹਨਾਂ ਦੁਸ਼ਟਾਂ ਦੇ ਮਨਸੂਬੇ ਹੋਰ ਹੈ। ਕਾਜੀ ਅਬਦੁਲ ਰਜ਼ਾਕ ਲਖਪਤ ਰਾਏ ਤੇ ਜ਼ਕਰੀਆ ਖਾਨ ਕਹਿੰਦੇ ਪੈਸੇ ਵੀ ਲੈ ਲੈਂਦੇ ਇਹਨਾਂ ਤੋਂ, ਤੇ ਜਦੋਂ ਖਾਲਸਾ ਇਕੱਠਾ ਹੋਊਗਾ, ਸਰਬੱਤ ਖਾਲਸਾ ਬੁਲਾਵਾਂਗੇ, ਲਖਪਤ ਰਾਏ ਨੂੰ ਭੇਜ ਦਾਂਗੇ, ਅਟੈਕ ਕਰਾ ਦਾਂਗੇ, ਖਤਮ ਕਰ ਦਾਂਗੇ, ਜਿਹੜੇ ਮਾੜੇ ਮੋਟੇ ਜਾਂਦੇ ਸਿੱਖ ਉਹ ਵੀ ਖਤਮ ਕਰ ਦਾਂਗੇ। ਦੇਖੋ ਜ਼ਿੰਦਗੀ ਬਤੀਤ ਕਰ ਰਿਹਾ ਜੰਗਲਾਂ ਦੇ ਵਿੱਚ, ਇਹ ਭਾਈ ਸਾਹਿਬ ਕਤਲ ਕਰਨਾ ਚਾਹੁੰਦੇ ਹੈ। ਤੇ ਜਦ ਉਹਨਾਂ ਦੀ ਕੁਟਲ ਨੀਤੀ ਦਾ ਪਤਾ ਲੱਗ ਗਿਆ, ਸਿੰਘਾਂ ਨੂੰ ਕਹਿੰਦੇ ਨਾ ਆਇਓ, ਪਰ ਜਿਹੜੇ ਆਏ ਸੀਗੇ ਨੁਕਸਾਨ ਹੋਇਆ। ਮੁੜ ਕੇ ਪੈਸੇ ਦੀ ਮੰਗ ਕਰਦੇ ਆ ਭਾਈ ਮਣੀ ਸਿੰਘ, ਕਹਿੰਦੇ ਜਦ ਸਰਬੱਤ ਖਾਲਸਾ ਹੋਇਆ ਹੀ ਨਹੀਂ, ਗੁਰੂ ਦੀ ਯਾਦ ਮਨਾਈ ਨਹੀਂ, ਕਾਹਦੇ ਪੈਸੇ ਭਾਜਦੇ, ਕਿਹੜੇ ਪੈਸੇ ਤੁਹਾਨੂੰ ਦੇਈਏ, ਕਾਹਦਾ ਭਰੀਏ ਟੈਕਸ ਅਸੀਂ, ਜਵਾਬ ਦੇ ਤਾ। ਕਹਿੰਦੇ ਇੱਥੋਂ ਗ੍ਰਿਫਤਾਰ ਕਰਕੇ ਲੈ ਗਏ ਹੈ। ਹੁਣ ਚਿੱਟਾ ਦਾੜਾ ਹੈ, 90 ਸਾਲ ਤੋਂ ਉੱਪਰ ਉਮਰ ਹੈ ਭਾਈ ਮਣੀ ਸਿੰਘ ਦੀ, ਪਰਿਵਾਰ ਦੇ ਮੈਂਬਰ ਕਿੰਨੇ ਸ਼ਹੀਦ ਹੋ ਚੁੱਕੇ ਹਨ, ਪਿਆਰੇ ਦੀ ਯਾਦ ਹਿਰਦੇ ਵਿੱਚ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ, 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ਼੍ਰੀ ਹਰਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਦੋਂ ਤੱਕ ਜੁੜਿਆ ਰਿਹਾ ਗੁਰੂ ਨਾਨਕ ਦੇ ਤਖ਼ਤ ਦੇ ਨਾਲ। ਚਾਹੇ ਪਰਿਵਾਰਕ ਮੈਂਬਰ ਚਲੇ ਗਏ, ਪੁੱਤ ਵੀ ਚਲੇ ਗਏ ਮਾਤਲੋਕ ਦੇ ਵਿੱਚੋਂ, ਪਰ ਨਹੀਂ, ਸਬਰ ਸੰਤੋਖ ਪਿਆਰ ਵਿਰਾਗ ਸਾਰਾ ਕੁਛ ਗੁਰੂ ਦੀ ਯਾਦ ਹਿਰਦੇ ਵਿੱਚ ਸਮੋਈ ਰੱਖੀ ਹੈ। ਵੀ ਜੋ ਕਿਸ ਕੀਤਾ ਹੈ ਗੁਰੂ ਸਾਹਿਬ ਨੇ, ਚੰਗਾ ਹੀ ਕੀਤਾ ਤੇ ਗਾਂਹ ਵੀ ਚੰਗਾ ਹੀ ਹੋਊਗਾ, ਜਾਣਾ ਤਾਂ ਹੈ ਹੀ ਹੈ। ਜੇ ਜ਼ਿੰਦਗੀ ਲੇਖੇ ਲਾ ਕੇ ਚਲੇ ਜਾਵਾਂਗੇ ਤੇ ਪਿਆਰੇ ਨੂੰ ਉੱਥੇ ਵੀ ਮਿਲਾਂਗੇ, ਗੁਰੂ ਸਾਹਿਬ ਉੱਥੇ ਵੀ ਖੜੇ ਹੋਣਗੇ। ਲਾਜ ਦਿੱਤੇ ਜਾ ਰਹੇ ਹੈ। ਜ਼ਕਰੀਆ ਖਾਨ ਕਹਿੰਦਾ ਦੇਖ ਤੇਰੀ ਉਮਰ ਹੈਗੀ ਹੈ ਜ਼ਿਆਦੇ, 90 ਤੋਂ ਤੂੰ ਉੱਪਰ ਹੈ, ਚਿੱਟਾ ਤੇਰਾ ਦਾੜਾ ਹੈ, ਪਤਾ ਨਹੀਂ ਕਦੋਂ ਭਾਉ ਨੇ ਅਡਾਰੀ ਲਾ ਜਾਣਾ, ਤੂੰ ਸਾਡੇ ਵਾਲੇ ਪਾਸੇ ਹੋ ਜਾ। ਆਹ ਹਿੰਦੁਸਤਾਨ ਦੇ ਵਿੱਚ ਚਾਹੇ ਲਾਹੌਰ ਦੇ ਆਸੇ ਪਾਸੇ ਜਿੱਥੇ ਵੀ ਤੈਨੂੰ ਖਾਲੀ ਜਗ੍ਹਾ ਦਿਖਦੀ ਹੈ ਨਾ, ਉੱਥੇ 10-15 ਮਹਿਲ ਉੱਥੇ ਪਾ ਦਿੰਦੇ ਆ, ਸਾਰੀਆਂ ਸਹੂਲਤਾਂ ਵਿੱਚ ਉਹਦੇ, ਸਾਰਾ ਉਹਦੇ ਵਿੱਚ ਸੁੱਖ ਆਰਾਮ ਹੋਊਗਾ। ਪਰ ਦੀਨ ਕਬੂਲ ਕਰ ਲਾ, ਸਾਡੀ ਦੀਨ ਕਬੂਲ ਕਰ ਲਾ, ਫੇਰ ਹੀ ਤੇਰਾ ਕੁਝ ਹੋ ਸਕਦਾ ਹੈ, ਸਾਡੇ ਵਾਲੇ ਪਾਸੇ ਆ ਜਾ। ਹੁਣ ਭਾਈ ਮਣੀ ਸਿੰਘ ਨੂੰ, ਗੁਰੂ ਦੇ ਸਿੱਖ ਨੂੰ, ਉਹ ਬੱਬਰ ਯੋਧੇ ਨੂੰ, ਜਿਹੜਾ ਟਸ ਤੋਂ ਮਸ ਨਹੀਂ ਹੋ ਰਿਹਾ, ਉਹਨੂੰ ਚੰਦ ਟੁਕੜਿਆਂ ਦੀ ਖਾਤਰ ਉਹ ਜਾਲਮ ਜਿਵੇਂ ਡਲਾ

ਕਹਿੰਦਾ ਹੈ ਤੇਰੇ ਦਿਨ ਥੋੜੇ ਰਹਿੰਦੇ ਆ, ਤੂੰ ਚਲੇ ਜਾਣਾ, ਜਿਹੜੇ ਵੀ ਤੇਰਾ ਸਮਾਂ ਰਹਿੰਦਾ ਹੈ ਚੰਗਾ ਗੁਜ਼ਾਰ ਲਾ ਆਪਦਾ, ਮੇਰੇ ਨਾਲ ਬੈਠ ਕੇ ਨਿਬੇੜ, ਆਪਾਂ ਦੋਨੇ ਗੱਲ ਕਰ ਲੈਂਦੇ ਹਾਂ, ਬੈਠ ਕੇ ਨਿਬੇੜ ਲੈ ਜੇ ਨਿਬੜਦੀ ਤਾਂ। ਜਿਵੇਂ ਚੰਦੂ ਦੀਵਾਨ ਕਹਿੰਦਾ ਸੀ ਪਾਪੀ ਦੁਸ਼ਟ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਜਦੋਂ ਮਹਾਰਾਜ ਜੇਲ੍ਹ ਵਿੱਚ ਬੈਠੇ ਹੈ, ਪੰਜਵੇਂ ਪਾਤਸ਼ਾਹ ਜੇਲ੍ਹ ਵਿੱਚ ਬੈਠੇ ਹਨ, ਚੰਦੂ ਦੀਵਾਨ ਚਲਿਆ ਜਾਂਦਾ ਕੋਲ, ਕਹਿੰਦਾ ਜੀ ਗੱਲ ਸੁਣੋ, ਤੁਹਾਡਾ ਕੇਸ ਮੇਰੇ ਕੋਲ ਆ ਗਿਆ। ਜਹਾਂਗੀਰ ਤਾਂ ਚਲਿਆ ਗਿਆ ਲਾਹਾ ਆਪਣਾ ਦਿੱਲੀ, ਉਹਨੇ ਕਹਿਤਾ ਸੀਗਾ ਵੀ ਇਹ ਉੱਚ ਕੋਟੀ ਦਾ ਫਕੀਰ ਹੈ, ਜਿਹੜੀਆਂ ਗੱਲਾਂ ਕਹੀਆਂ ਜਾਂ ਤੁਸੀਂ ਇਹਨਾਂ ਦੇ ਖਿਲਾਫ ਕੋਈ ਤੋਹਮਤ ਲਾਈ ਹੈ, ਉਹਦੇ ਵਿੱਚ ਮੈਨੂੰ ਕੋਈ ਰੱਤੀ ਮਾਸਾ ਵੀ ਜਪਿਆ ਨਹੀਂ ਹੈ, ਵੀ ਇਹਨਾਂ ਨੇ ਗਲਤ ਕਰਿਆ ਹੈ, ਤੇ ਪ੍ਰਮਾਣ ਦਿੱਤੇ ਮਹਾਰਾਜ ਨੇ। ਤੇ ਫਿਰ ਜੇਲ੍ਹ ਦੇ ਵਿੱਚ ਚੰਦੂ ਦੀਵਾਨ ਕਹਿੰਦਾ ਪੰਜਵੇਂ ਪਾਤਸ਼ਾਹ ਨੂੰ, ਕਹਿੰਦਾ ਜੀ ਕੇਸ ਤੁਹਾਡਾ ਮੇਰੇ ਕੋਲ ਆ ਗਿਆ। ਰੱਬ ਨੂੰ ਕਹਿੰਦਾ, ਦੇਖੋ ਮਤ ਤੇ ਪੜਦਾ ਪਿਆ, ਰੱਬ ਨੂੰ ਕਹਿੰਦਾ ਕਹਿੰਦਾ ਤੁਹਾਡਾ ਕੇਸ ਮੇਰੇ ਕੋਲ ਆ ਗਿਆ। ਜਿਵੇਂ ਗੁਰੂ ਸਾਹਿਬ ਨੇ ਪਤਾ ਨੀ ਕੀ ਕੁਝ ਕੀਤਾ ਹੁੰਦਾ ਹੈ, ਕੋਈ ਲੜਾਈਆਂ ਲੜੀਆਂ ਹੁੰਦੀਆਂ, ਕਿਸੇ ਨੂੰ ਖਤਮ ਕੀਤਾ ਹੋਣਾ ਉਹਦਾ ਪਰਿਵਾਰ, ਕਹਿੰਦਾ ਤੁਹਾਡਾ ਕੇਸ ਆ ਗਿਆ ਮੇਰੇ ਕੋਲ, ਮੇਰੇ ਨਾਲ ਨਿਬੇੜ ਲਓ। ਜਿਵੇਂ ਜ਼ਕਰੀਆ ਖਾਨ ਕਹਿੰਦਾ ਨਾ ਨਿਬੇੜ ਲਓ, ਗੁਰੂ ਸਾਹਿਬ ਕਹਿੰਦਾ ਕੀ ਨਿਬੇੜਨੀ ਹੈ, ਕਹਿੰਦਾ ਜੀ ਤੁਸੀਂ ਮੇਰੀ ਧੀ ਦਾ ਰਿਸ਼ਤਾ ਲੈ ਲਓ, ਆਪਣੇ ਪੁੱਤਰ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਨੂੰ, ਆਪਣਾ ਰੌਲਾ ਖਤਮ ਹੋ ਜੇ, ਮੈਂ ਤੁਹਾਨੂੰ ਬਰੀ ਕਰ ਦੂੰ, ਤੁਸੀਂ ਮੇਰੇ ਰਿਸ਼ਤੇਦਾਰ ਬਣ ਜਾਓਗੇ। ਮਹਾਰਾਜ ਕਹਿੰਦੇ ਤੂੰ ਰਿਸ਼ਤੇ ਸਾਡੀ ਰਿਸ਼ਤੇ ਰੱਖਣੀ ਚਾਹੁੰਦਾ ਸਾਡੇ ਨਾਲ, ਕਹਿੰਦਾ ਹਾਂਜੀ। ਮਹਾਰਾਜ ਕਹਿੰਦੇ ਫਿਰ ਇਉਂ ਕਰ, ਸਾਥੋਂ ਵੱਡੀ ਤਾਂ ਸਾਡੀ ਸੰਗਤ ਹੈ। ਦੇਖੋ ਕਿੱਡਾ ਮਾਣ ਬਖਸ਼ਿਆ ਪੰਜਵੇਂ ਪਾਤਸ਼ਾਹ, ਸਾਰੇ ਗੁਰੂਆਂ ਨੇ ਮਾਣ ਬਖਸ਼ਿਸ਼ ਕੀਤਾ ਹੈ ਸੰਗਤ, ਸੰਗਤ ਦੀ ਗੁਰੂ ਨੇ ਨਹੀਂ ਮੋੜੀ ਕਦੇ ਵੀ, ਜੋ ਸੰਗਤ ਦਾ ਫੈਸਲਾ ਹੈ ਉਹ ਮੰਨਿਆ ਹੈ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਸਾਥੋਂ ਵੱਡੀ ਸਾਡੀ ਗੁਰਸੰਗਤ ਹੈ, ਅੰਮ੍ਰਿਤਸਰ ਦਰਬਾਰ ਸਾਹਿਬ ਵਸਦੀ ਹੈ, ਤੂੰ ਇੱਥੋਂ ਨੰਗੇ ਚਰਨੀ ਸਾਦੇ ਵਸਤਰ ਪਾ ਕੇ ਚਲਿਆ ਜਾ, ਉੱਥੇ ਸੰਗਤ ਹੋਊਗੀ, ਹੱਥ ਜੋੜ ਕੇ ਗਲ 'ਚ ਪੱਲੂ ਪਾ ਕੇ ਮਾਫ਼ੀ ਮੰਗੀ ਸੰਗਤ ਤੋਂ ਵੀ ਮੈਥੋਂ ਗਲਤੀ ਹੋ ਗਈ ਆ, ਮੈਥੋਂ ਅਪਰਾਧ ਹੋ ਗਿਆ ਗੁਰੂ ਦੇ ਖਿਲਾਫ ਤੇ ਗੁਰੂ ਦੀ ਸੰਗਤ ਦੇ ਖਿਲਾਫ ਮੈਂ ਕੂੜ ਪ੍ਰਚਾਰ ਬੋਲਿਆ, ਮੈਂ ਉਹਦੀ ਮਾਫ਼ੀ ਮੰਗਦਾ। ਜੇ ਤੈਨੂੰ ਸੰਗਤ ਨੇ ਮਾਫ਼ ਕਰਤਾ, ਉੱਥੇ ਹੀ ਸੰਗਤ ਨੇ ਮਾਫ਼ੀ ਦੇਤੀ ਨਾ, ਸਾਡਾ ਕਹਿੰਦਾ ਵੈਰ ਹੈ ਗੁਰੂ ਨਾਨਕ ਦੀ ਗੱਦੀ ਦਾ, ਗੁਰੂ ਨਾਨਕ ਦੇ ਤਖ਼ਤ ਦਾ ਕਿਸੇ ਨਾਲ ਵੈਰ ਨਹੀਂ ਹੈ, ਸਾਡਾ ਤਾਂ ਭਾਈ ਵੈਰ ਕਰੀ ਜਾਂਦਾ, ਸਾਡਾ ਤਾਂ ਭਤੀਜਾ ਵੈਰ ਕਰੀ ਜਾਂਦਾ। ਮਹਾਰਾਜ ਕਹਿੰਦੇ ਸਾਡਾ ਕਿਹਨਾਂ ਵੈਰ ਹੋ ਜਾਣਾ ਹੈ, ਸਾਡੇ ਪੁੱਤ ਨੂੰ ਖਤਮ ਕਰਦੀਆਂ ਕੁਝੀਆਂ ਚਾਲਾਂ ਚੱਲੀਆਂ ਸਾਡੇ ਸਰੀਖਾਂ ਨੇ ਵੀ ਖਤਮ ਕਰ ਦਈਏ, ਗੁਰੂ ਕੀ ਵਡਾਲੀ ਤਾਂ ਹੀ ਜਨਮ ਹੋਏ ਨਾ, ਅਵਤਾਰ ਹੋਇਆ ਛੇਵੇਂ ਪਾਤਸ਼ਾਹ ਦਾ, ਪੰਜਵੇਂ ਪਾਤਸ਼ਾਹ ਮਾਤਾ ਗੰਗਾ ਨੂੰ ਕਹਿੰਦੇ ਚੱਲੀ ਗਈ ਆਪਾਂ ਇੱਥੇ, ਇਹ ਤਾਂ ਕਰਮ ਵਰਗੀਆਂ ਤੇ ਪ੍ਰਿਥੀ ਚੰਦ ਵਰਗੇ, ਕਹਿੰਦੇ ਸਾਡਾ ਪੁੱਤ ਮਿਹਰਬਾਨ ਬੈਠੂ, ਛੇਵਾਂ ਗੁਰੂ ਇਹ ਬੈਠੂ, ਇਹਨਾਂ ਦੇ ਘਰੇ ਕੋਈ ਬੱਚਾ ਨਹੀਂ ਆਉਣਾ ਹੈ, ਸਾਨੂੰ ਤਾਂ ਬੋਲ ਕਬੋਲ ਸੁਣਨੇ ਪਏ, ਸਾਡੀ ਭਰਜਾਈ, ਸਾਡਾ ਭਰਾ, ਸਾਡਾ ਭਤੀਜਾ ਸਾਡੇ ਵੈਰੀ ਬਣ ਗਏ, ਮੇਰੇ ਪੁੱਤ ਦੇ ਦੁਸ਼ਮਣ ਬਣ ਗਏ, ਉਹਨੂੰ ਖਤਮ ਕਰਾਉਣ ਦੀਆਂ ਕੁਝੀਆਂ ਚਾਲਾਂ ਚੱਲੀਆਂ ਇਹਨਾਂ ਨੇ, ਪਰ ਖਤਮ ਨਹੀਂ ਕਰਾ ਸਕੇ। ਜਿਸ ਦਾ ਸਾਹਿਬ ਡਾਡਾ ਹੋਏ ਤੇ ਸਕੋ ਮਾਰ ਨਾ ਸਕੇ ਕੋਈ, ਸਾਨੂੰ ਤਾਂ ਸਹਾਰਾ ਗੁਰੂ ਨਾਨਕ ਦਾ ਹੈ। ਮਹਾਰਾਜ ਕਹਿੰਦੇ ਸਾਡੇ ਆਪਣਿਆਂ ਨੇ ਸਾਨੂੰ ਖਤਮ ਕਰਦੀਆਂ ਚਾਲਾਂ ਚੱਲੀਆਂ, ਤੂੰ ਸਾਨੂੰ ਕੀ ਖਤਮ ਕਰੇਗਾ, ਜੇ ਤੈਨੂੰ ਸੰਗਤ ਨੇ ਮਾਫ਼ ਕਰਤਾ, ਜਾ ਤੈਨੂੰ ਮਾਫ਼ੀ ਮੰਗੀ, ਰਿਸ਼ਤੇਦਾਰੀ ਬਣਾ ਲਾਂਗੇ ਤੇਰੇ ਨਾਲ, ਆਪਦਾ ਪੁੱਤ ਵਿਆਹ ਦਾਂਗੇ ਤੇਰੇ ਘਰੇ, ਸਵਕਾਰ ਕਰ ਲਾਂਗੇ ਤੇਰੀ ਧੀ ਨੂੰ। ਉੱਥੋਂ ਹੀ ਭੜਕ ਗਿਆ, ਕਹਿੰਦਾ ਮੈਂ ਉੱਚਾ ਸਾਡਾ ਖਾਨਦਾਨ, ਮੈਂ ਵਜ਼ੀਰ ਹੈ ਇਹ ਲਾਹੌਰ ਦਾ, ਲੋਕ ਕੀ ਕਹਿਣਗੇ, ਜਿਹੜੀ ਥੋੜੀ ਸੰਗਤ ਪਤਾ ਨਹੀਂ ਕਿੱਥੋਂ ਫੜ ਫੜ ਕੇ ਲਿਆਂਦੇ। ਅਪ ਸ਼ਬਦ ਬੋਲਿਆ, ਫਿਰ ਵੀ ਉਹਨੇ ਅਪ ਸ਼ਬਦ ਬੋਲਿਆ, ਗੁਰੂ ਸਾਹਿਬ ਤਾਂ ਦਇਆ ਕਰ ਰਹੇ ਹੈ, ਪਰ ਮਨਮੁੱਖਾਂ ਨੂੰ ਹਜ਼ਮ ਨਹੀਂ ਆਉਂਦੀ ਹੈ, ਕੁੱਤਿਆਂ ਨੂੰ ਚੌਲ ਨਹੀਂ ਹਜ਼ਮ ਆਉਂਦੇ, ਕੁੱਕਰਾਂ ਨੂੰ ਜਿੰਨੇ ਮਰਜ਼ੀ ਖਵਾ ਦਿਓ। ਸੋ ਪਿਆਰੇ ਖਾਲਸਾ ਜੀ, ਇਹਨਾਂ ਇਹੋ ਜਿਹਿਆਂ ਨੂੰ ਤਖਤਾਂ 'ਤੇ ਬਿਠਾ ਦਈਏ ਨਾ, ਜਿਵੇਂ ਕਹਿੰਦੇ ਕੁੱਤਾ ਤਖ਼ਤ ਬਿਠਾ ਲਈਏ, ਚੱਕ ਚੱਟੀ ਚੱਟੇ, ਫਿਰ ਉਹਨੇ ਮਿੱਟੀ ਉਹ ਤੇਰੀ ਧੂੜ ਹੀ ਚੱਟਣੀ ਆ, ਉਹਨੇ ਉਸ ਪਾਸੇ ਹੀ ਜਾਣਾ, ਹੁਣ ਗੰਦਮੰਦ ਹੀ ਛਕਣਾ ਹੈ, ਜੇ ਉਹਨੂੰ ਬਿਠਾ ਦਈਏ ਕਰਾਂ ਵੀ ਭਾਈ ਤੂੰ ਤਖ਼ਤ 'ਤੇ ਬਹਿ ਜਾ ਕੇ, ਉਹ ਉਹਨੂੰ ਪਾਉਂਦਾ ਨਹੀਂ ਹੈ। ਮਹਾਰਾਜ ਇਹ ਕਹਿੰਦਾ ਮੇਰਾ ਤਾਂ ਉੱਚਾ ਖਾਨਦਾਨ ਹੈ, ਮੇਰੀ ਉੱਚੀ ਜਾਤ ਹੈ, ਮੈਨੂੰ ਉੱਚੇ ਅਹੁਦੇ ਮਿਲੇ ਹੋਏ ਆ, ਮੈਂ ਸੱਦਾ ਹੱਥ ਹਾਂ, ਮੈਂ ਜਹਾਂਗੀਰ ਦਾ ਸੱਜਾ ਹੱਥ ਹਾਂ, ਜੇ ਮੈਂ ਥੋੜੀ ਸੰਗਤ ਮੇਰੀ ਹੱਥ ਜੋੜ ਕੇ ਝੁੱਕ ਗਿਆ, ਲੋਕ ਹੀ ਕਹਿਣਗੇ ਤੁਸੀਂ ਮੇਰਾ ਨਿਬੇੜੋ, ਜਿਹੜੀ ਨਿਬੇੜਨੀ ਹੈ ਆਪਾਂ ਇੱਥੇ ਅੰਦਰ ਬੈਠੇ ਹਾਂ, ਕਿਸੇ ਨੂੰ ਬਾਹਰ ਹਵਾ ਨਾ ਜਾਵੇ, ਭਿਣਕ ਨਾ ਲੱਗੇ ਵੀ ਆਪਣੇ ਵਿੱਚ ਕੀ ਗੱਲਬਾਤ ਹੋਈ। ਗੁਰੂ ਸਾਹਿਬ ਕਹਿੰਦੇ ਭੁੱਲ ਜਾ ਨਹੀਂ ਹੋ ਸਕਦਾ ਗਿਆ, ਇਵੇਂ ਇਹ ਕਹਿੰਦਾ ਜ਼ਖਰੀਆ ਖਾਨ। ਭਾਈ ਮਣੀ ਸਿੰਘ ਕਹਿੰਦਾ ਇੱਥੇ ਹੀ ਨਿਬੇੜ ਲਾ, ਜਿਹੜੀ ਨਿਬੇੜਨੀ ਆ ਬਚ ਜਾਏਗਾ, ਤੇਰੀ ਜ਼ਿੰਦਗੀ ਦੇ ਦਿਨ ਸੌਖੇ ਲੰਘ ਜਾਣਗੇ। ਭਾਈ ਮਣੀ ਸਿੰਘ ਕਹਿੰਦਾ ਜੇ ਮੈਂ ਚਾਹੇ ਮੁਸਲਮਾਨ ਹੋ ਜਾਵਾਂ, ਤੁਹਾਡੇ ਧਰਮ ਦੇ ਵਿੱਚ ਆ ਜਾਵਾਂ, ਤੇ ਫਿਰ ਕਿਹੜਾ ਮੌਤ ਨਹੀਂ ਮਿਲਣੀ, ਸਾਰੀ ਜ਼ਿੰਦਗੀ ਮੈਂ ਗੁਰੂ ਦੇ ਲੇਖੇ ਲਾਤੀ ਹੈ, ਮੈਂ ਪਰਿਵਾਰ ਮੇਰੇ ਘਰ ਦਾਦੇ ਤੋਂ ਲੈ ਕੇ ਪੜਦਾਦੇ ਤੋਂ ਲੈ ਕੇ ਗੁਰੂ ਨਾਨਕ ਦੇ ਚਰਨਾਂ ਦੇ ਭੋਰੇ ਹਨ, ਜੁੜੇ ਹਨ, ਤੇ ਮੈਂ ਅਖੀਰ ਤੇ ਆ ਕੇ ਮੈਂ ਕਲੰਕ ਖੱਟ ਲਵਾਂ, ਮੈਂ ਇਹ ਨੇਕੀ ਖੱਟ ਕੇ ਜਾਣੀ ਹੈ, ਕਲੰਕ ਖੱਟ ਕੇ ਨਹੀਂ ਹੈ ਜਾਣਾ ਹੈ, ਮੈਂ ਗੁਰੂ ਤੋਂ ਬੇਮੁੱਖ ਨਹੀਂ ਹੋ ਸਕਦਾ। ਤੁਸੀਂ ਮੇਰੇ ਚਾਹੇ ਟੋਟੇ ਟੋਟੇ ਕਰ ਦਿਓ, ਕੁਛ ਕਰ ਦਿਓ, ਪਰ ਜਿਹੜੇ ਪਿਆਰੇ ਦੀ ਗੁਰੂ ਦੇ ਯਾਦ ਵਿੱਚ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ,
गुरु साहब आप नवाजदा है असि मर के शहादतां पा के गुरु नूं मिलांगे तुसीं खत्म करोगे ना सानू सानू तां कुछ नहीं है तत्ती वाह भी लगन ना देवे जिहदा रख आप हो गया मौत जिंदगी दा की सवाल उत्थे जिथे नशे सहावत दे चढ़े होवण उन्हां जग नाल वंड विहार कहदा जिहड़ा नाग प्रेम दे लड़े होवण नस जावना किधर तलवार हेठू जिहड़े प्रेम गनाह विच फड़े होवण पाला बन के प्यारे दे दर उत्ते धौणा नीवियां करके खड़े होवण साडियां धौणा नीवियां है सिर ला लो चाहे वोटी वोटी कर दो सानू कोई दुख नहीं है कुछ नहीं है देखो भाई मती दास भाई सती दास भाई दयाले वर्गे किवें कहो कहो के शहीद किए उन्होंने सही की बाणी जपजी साहब के पाठ आरंभे है भी गुरु सन्मुख है सामने है उन्होंने कुछ नहीं हुंदा गया अपने का कोई सूल लग जाए सूई चुभ जाए बहुत दुख लगता है खून बहता है मैं कहे भाई सोचता हुन्ना है गंभीर हो जाना मैं इस मुद्दे ते गल सोचता होया भी गुरु साहब दे देखो माइया बीबिया बच्चों के टोटे करा करा के गलों के हार पवाए है किवें शहादत मीर मनू ने इदों भी जालम होया है किन्ना कुछ किया है उन्हें और टोटे पवा पा के कहते साढ़े ये खत्म किए हुए बच्चों नूं सानू दे दो ते माइया तो नाले पीसने पसाए है ते नाले उन्हां दे बच्चों नूं खत्म करके किन्ना सबर सिदक उन्हां माइया बीबिया ने रखिया है सो प्यारे खा गुरु के पाए हुए पूर्णियां के मुताबिक ही है ना भी साढ़े गुरु ने आपके लाल वारते कोई बच्चा कोई पुत्र कोई परिवारक मैं कोई बचा के नहीं रखिया है भी सारा कुछ गुरु दी है वह भाई मणि सिंह कहिंदा नहीं तुसीं फतवे लाओ जिहड़ी मैनू मौत तेरे हुक्म अकाजी बैठे है तेरे कोले आ बैठा एक अब्दुल रजाक सारे पिटड़े तां इहदे पाए होए सलाह गलत दिंदा है सलाह कर गलत होण ना बेड़ा गर्क हो जांदा राज दा जे सलाह कर गलत होण सलाह चंगीआं देण शेरे पंजाब महाराज रणजीत सिंह वर्गा कोई बण जाऊगा पर डोगरिआं ने राज बर्बाद करता है जिन्हां ते उन्हां ने पूरा विश्वास किया महाराजा रणजीत सिंह ने सो प्यारे खालो अवली कावलस दा सरमन करियो वह काजियां ने फतवा लाता है भी इहदा बंद बंद कट्टिया जाए शरीर के जिन्हें भी टोटे होंदे किते ना बंद बंद कट्टिया जाए ये उन्हां नूं हुण सख्त सजा दे रहे है इस गल का अमृतसर के सिखां नूं ते होर सिखां नूं पता लग्या कि साडा जो आगू है बुढ़ा जरनैल आ भाई मणि सिंह है ਉਹਨੂੰ ਆ 5000 ਦੇ ਬਦਲੇ ਉਹਦਾ ਬੰਦ ਬੰਦ ਕੱਟਣ ਦਾ ਹੁਕਮ ਕੀਤਾ ਹੋਇਆ ਏ ਉਹ ਕਹਿੰਦੇ ਅਸੀਂ ਪੈਸੇ ਇਕੱਠੇ ਕਰਦੇ ਹਾਂ ਉਹ ਸਿੱਖਾਂ ਨੇ ਹੋਰ ਸਿੱਖਾਂ ਦੇ ਕੋਲੋਂ ਪਾਈ ਪਾਈ ਪੈਸੇ ਇਕੱਠੇ ਕੀਤੇ ਹਨ ਉਹ ਮਾਇਆ ਲਿਆਏ ਹੈ ਕਹਿੰਦੇ 5000 ਦੀ ਕਿਹੜੀ ਗੱਲ ਆ ਗੱਡੇ ਭਰ ਕੇ ਲਿਆਵਾਂਗੇ ਭਾਈ ਮਣੀ ਸਿੰਘ ਦੇ ਭਾਰ ਦੇ ਬਰਾਬਰ ਮਾਇਆ ਦੇ ਦਾਂਗੇ ਦੁਸ਼ਟਾਂ ਨੂੰ ਭਾਈ ਮਣੀ ਸਿੰਘ ਦੇ ਕੋਲੇ ਆ ਕੇ ਆਗੂ ਮਿਲੇ ਹਨ ਸੇਵਕ ਮਿਲੇ ਹਨ ਹੋਰ ਪਿਆਰੇ ਸਿੱਖ फतेह बुलाई है कहते भाई साहब जी वाहेगुरु जी का खालसा वाहेगुरु जी की फतेह बुलाई है फतेह प्रवान की है भाई मणि सिंह नूं कहिंदे आ सारे सिख कहिंदे जी थोड़े वास्ते गड्ढे भर के माया ले आए हैं जे कहो मैं होर लिया थोड़े भार के बराबर माया दे दांगे अकत्र की है संगतां दी माया है।

ਖਾਲਸਾ ਮੇਰੀ ਤੁਹਾਨੂੰ ਆਖਰੀ ਪ੍ਰਣਾਮ ਖਾਲਸਾ ਖਾਲਸਾ ਜੀ ਸੰਗਤਾਂ ਦੇ ਪੈਸੇ ਵਿੱਚੋਂ ਮੈਂ ਇੱਕ ਪੈਸਾ ਨਹੀਂ ਵਰਤਣਾ ਇਹ ਤੁਸੀਂ ਹੋਰ ਕਾਰਜ ਵਾਸਤੇ ਰੱਖ ਲਿਓ ਹੋਰ ਪਾਸੇ ਲਾ ਲਿਓ ਮੈਂ ਤਾਂ ਜਾਣਾ ਹੀ ਹੈ ਸਾਡੇ ਗੁਰਾਂ ਨੇ ਭਾਣੇ ਮੰਨੇ ਹੈ ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ ਹਨ ਕੀ ਨਹੀਂ ਸੀ ਕਰ ਸਕਦੇ ਅੱਖ ਝਪਕਣ ਤੋਂ ਪਹਿਲਾਂ ਮਹਾਰਾਜ ਪੰਜਵੇਂ ਪਾਤਸ਼ਾਹ ਦਿੱਲੀ ਅਤੇ ਲਾਹੌਰ ਨੂੰ ਗਰਕ ਕਰ ਸਕਦੇ ਸੀਗੇ ਫਨਾਹ ਕਰ ਸਕਦੇ ਸੀਗੇ ਇਹਨਾਂ ਦੀ ਇਹ ਬਾਬਰ ਸ਼ਾਹੀ ਖਤਮ ਕਰ ਸਕਦੇ ਸੀਗੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਟੱਕਰ ਲੱਗੀ ਰਹੀ ਬਾਬੇ ਕੀ ਅਤੇ ਬਾਬਰ ਕੀ ਟੱਕਰ ਲੱਗੀ ਰਹੀ ਹੈ ਸਿੱਖੀ ਨੂੰ ਤੋਲਣ ਵਾਸਤੇ ਦਿੱਲੀ ਵਿੱਚ ਕੰਡਾ ਲੱਗਿਆ ਸਿੱਖੀ ਨੂੰ ਤੋਲਣ ਦਾ ਚਾਰ ਸ਼ਹਿਰ ਹੈ ਰਹਿੰਦੀ ਦੁਨੀਆਂ ਤੱਕ ਸਿੱਖ ਭੁੱਲ ਨਹੀਂ ਸਕਦੇ ਦਿੱਲੀ ਅਤੇ ਲਾਹੌਰ ਸਰਹੰਦ ਅਤੇ ਚਮਕੌਰ ਇਹ ਚਾਰ ਸ਼ਹਿਰ ਹੈ ਅਸੀਂ ਭੁੱਲ ਨਹੀਂ ਸਕਦੇ ਕਿੰਨਾ ਕਹਿਰ ਵਾਪਰਿਆ ਉੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨਾਲ ਪੰਜਵੇਂ ਪਾਤਸ਼ਾਹ ਦੇਖੋ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੇ ਕਿਸੇ ਨਾ ਕੋਈ ਲੜਾਈ ਨਹੀਂ ਕੀਤੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰਾਜਨ ਦੇ ਮਹਾਰਾਜਿਆਂ ਨੇ ਗੱਲਾਂ ਬਾਤਾਂ ਦੇ ਨਾਲ ਪ੍ਰਮਾਣ ਦੇ ਕੇ ਗੁਰੂ ਸਾਹਿਬ ਦੀ ਬਾਣੀ ਦੀ ਇਹ ਤੁੱਕ ਬੋਲ ਕੇ ਉਹਦੇ ਪ੍ਰਥਾਏ ਦੱਸ ਕੇ ਸਿੱਖ ਸੰਗਤਾਂ ਨੂੰ ਸਮਝਾਇਆ ਵੀ ਆਪਾਂ ਲੜਨਾ ਨਹੀਂ ਹੈ ਇਸ ਪਾਸੇ ਨਹੀਂ ਜਾਣਾ ਹੈ ਸ਼ਾਂਤੀ ਦੇ ਪੁੰਜ ਉਹਨੇ ਆਪ ਭਾਣਾ ਮੰਨਿਆ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀਜੈ ਗੁਰਮੁਖ ਹੋਏ ਸੋ ਭਾਣਾ ਮੰਨੇ ਸਹਿਜੇ ਹਰ ਰਸ ਪੀਜੈ ਮਾਫ ਕਰਿਓ ਕਈ ਵਾਰੀ ਆਪਾਂ ਨੈਚੁਰਲੀ ਗੱਲ ਹੈ ਇਹ ਕਈ ਵਾਰੀ ਜਦੋਂ ਆਪਾਂ ਨਾਮ ਜਪਦੇ ਹਾਂ ਮਾਫ ਕਰਿਓ ਤੁਸੀਂ ਭਜਨੀਕ ਪੁਰਸ਼ ਬੈਠੇ ਹੋ ਨਾਮ ਜਪਣ ਵਾਲੇ ਕਈ ਵਾਰੀ ਨੈਚੁਰਲੀ ਗੱਲ ਕਈ ਵਾਰੀ ਸੁਣਨ ਨੂੰ ਮਿਲਦਾ ਹੈ ਸਾਰਿਆਂ ਤੋਂ ਨਹੀਂ ਹੈ ਕਈਆਂ ਤੋਂ ਉਹ ਕਹਿਣਗੇ ਬਈ ਮਹਾਰਾਜ ਤੇਰਾ ਨਾਮ ਵੀ ਜਪਦੇ ਹਾਂ ਤੇਰੇ ਦਰ ਤੇ ਆਉਂਦੇ ਹਾਂ ਸੇਵਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਸਤਸੰਗ ਵੀ ਕਰਦੇ ਹਾਂ ਭਲਾ ਵੀ ਕਰਦੇ ਹਾਂ ਦੁੱਖ ਸਾਨੂੰ ਜ਼ਿਆਦੇ ਦਿਨਾਂ ਤੋਂ ਮਾਫ ਕਰਿਓ ਨਾਮ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਦੁੱਖ ਜ਼ਿਆਦੇ ਦਿੰਦਾ ਮਿਲਦੇ ਆ ਨੈਚੁਰਲੀ ਗੱਲ ਤੁਸੀਂ ਦੇਖ ਲਓ ਕੋਈ ਇਤਿਹਾਸ ਕੱਢ ਕੇ ਦੇਖ ਲਓ ਗੁਰੂਆਂ ਦੇ ਪਿਆਰੇ ਸਿੱਖਾਂ ਦੇ ਉਹ ਟੋ ਟੋ ਕੇ ਦੇਖਦਾ ਆਪਣੇ ਸਿੱਖਾਂ ਨੂੰ ਪੇਪਰ ਪਾਉਂਦਾ ਵੀ ਜਿਹੜਾ ਮੇਰਾ ਸਿੱਖ ਹੈ ਇਹ ਉੱਪਰੋਂ ਉੱਪਰੇ ਨਾਮ ਜਪਦਾ ਉੱਪਰੋਂ ਉੱਪਰੋਂ ਜੁੜਿਆ ਹੋਇਆ ਕਿ ਅੰਦਰੋਂ ਵੀ ਜੁੜਿਆ ਹੋਇਆ ਕਿ ਲੋਕਾਂ ਵੱਲ ਦਿਖਾਵੇ ਹੀ ਹੈ ਵੀ ਵਧੀਆ ਕੱਪੜੇ ਪਾਲੇ ਹੈ ਇਹ ਪੂਰੇ ਕਕਾਰ ਸਜਾਲੇ ਹਨ ਅਗਲੇ ਕਹਿਣੇ ਵੀ ਇਹ ਤਾਂ ਗੁਰੂ ਦਾ ਸਿੱਖ ਹੈ ਇਹ ਬਾਜਾਂ ਵਾਲੇ ਦਾ ਸਿੱਖ ਹੈ ਇਹ ਗੱਲਾਂ ਬਾਤਾਂ ਨਾਲ ਸਿੱਖ ਨਹੀਂ ਬਣਿਆ ਜਾਂਦਾ ਗੱਲਾਂ ਬਾਤਾਂ ਨਾਲ ਖਾਲਸਾ ਨਹੀਂ ਕਿਹਾ ਜਾਂਦਾ ਉਹੋ ਜੀ ਸੁੱਚੀ ਉੱਚੀ ਅਤੇ ਸੁੱਚੀ ਵਰਤੀ ਹੋਵੇ ਆਪਾਂ ਅਰਦਾਸ 'ਚ ਕਹਿੰਦੇ ਮਹਾਰਾਜ ਤੇਰੇ ਸਿੱਖਾਂ ਦਾ ਮਨ ਨੀਵਾਂ ਹੋਵੇ ਮਾਤਾ ਉੱਚੀ ਹੋਵੇ ਬਖਸ਼ੀ ਆਪਾਂ ਗੁਰੂ ਰੋਜ਼ ਕਹਿੰਦੇ ਜਦੋਂ ਵੀ ਅਰਦਾਸ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਚਾਰ ਪੈਰ ਤੇਰੇ ਭਾਣੇ 'ਚ ਬਤੀਤ ਹੋਏ ਆ ਚਾਰ ਪੈਰ ਰਾਤਰੀ ਆਈ ਹੈ ਭਾਣੇ 'ਚ ਬਤੀਤ ਕਰਨਾ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦਾ ਪਹਿਰਾ ਤਕੜਾ ਕਰਿਓ ਕਿਰਪਾ ਕਰਿਓ ਵੀ ਸਾਨੂੰ ਇਹ ਦਾਤਾਂ ਅਸੀਂ ਖੁੰਝ ਨਾ ਜਾਈਏ ਜਾਂ ਅਸੀਂ ਤਿੰਨ ਟਾਈਮ ਰੋਟੀ ਖਾਣੀ ਨਹੀਂ ਖੁੰਝਦੇ ਹੋਰ ਕੰਮ ਨਹੀਂ ਖੁੰਝਦੇ ਹਾਂ ਅਸੀਂ ਤੇਰਾ ਸਿਮਰਨ ਇਹ ਜਿਹੜਾ ਜਾਪ ਹੈ ਨਾ ਇਹ ਖੁੰਝ ਨਾ ਜਾਈਏ ਇਹ ਨਿਤਨੇਮ ਦਾ ਪਹਿਰਾ ਸਾਰਾ ਤਕੜਾ ਕਰਿਓ ਜਿਹੜੇ ਗੁਰੂ ਵਾਲੇ ਇਹ ਦਾਤਾਂ ਮੰਗਦੇ ਹਨ ਗੁਰੂ ਸਾਹਿਬ ਤੋਂ ਮਾਫ ਕਰਿਓ ਗੁਰੂ ਸਾਹਿਬ ਵੀ ਫਿਰ ਅਪਾਰ ਬਖਸ਼ਿਸ਼ ਕਿਰਪਾ ਕਰਦਾ ਫਿਰ ਨਵਾਜਦਾ ਵੀ ਜੈ ਜੈਕਾਰ ਹੁੰਦੀ ਹੈ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਇਹੋ ਜਿਹੇ ਬਣਾਉਂਦਾ ਇਹੋ ਜਿਹੇ ਬਣਾਉਂਦਾ ਵੀ ਇੱਥੇ ਵੀ ਸਲੂਟ ਪੈਣ ਅਤੇ ਗਾਂਹ ਵੀ ਸਲੂਟ ਪੈਣ ਕਿ ਬਾਜਾਂ ਵਾਲੇ ਦਾ ਗੁਰੂ ਇਹ ਮੇਰਾ ਪੁੱਤ ਆ ਗਿਆ ਮੇਰਾ ਖਾਲਸਾ ਆ ਗਿਆ ਸਲੂਟ ਪੈਣ ਉੱਥੇ ਵੀ ਕੋਈ ਨਾ ਰੋਕ ਟੋਕ ਨਾ ਹੋਵੇ ਕੋਈ ਰਾਜ ਰੋਕ ਨਾ ਸਕੇ ਵੀ ਗੁਰੂ ਦਾ ਸਿੱਖ ਹੈ ਸਲਾਮ ਪਵੇ ਉੱਥੇ ਵੀ ਸਲੂਟ ਪੈਣ ਉਹ ਕਹਿੰਦਾ ਵੀ ਇਹ ਜ਼ਹਿਰ ਸਮਾਨ ਹੈ ਜੋ ਸੰਗਤਾਂ ਦਾ ਪੈਸਾ ਮੈਂ ਆਪਦੇ 'ਤੇ ਨਹੀਂ ਲਾਉਣਾ ਹੈ ਮੈਂ ਭਾਣਾ ਮੰਨੂੰਗਾ ਪਰ ਮੇਰੀ ਤੁਹਾਨੂੰ ਇੱਕ ਆਖਰੀ ਬੇਨਤੀ ਹੈ ਮੈਂ ਤਾਂ ਚਲੇ ਜਾਣਾ ਇੱਕੇ ਵਾਲੀ ਜਿਹੜੀ ਕੜੀ ਹੈ ਨਾ ਇੱਕੇ ਵਾਲੀ ਕੜੀ ਨੂੰ ਮਜ਼ਬੂਤ ਰੱਖਿਓ ਏਕਾ ਰੱਖਿਓ ਆਸ ਵਿੱਚ ਪ੍ਰੇਮ ਜੋ ਸਾਰੇ ਸਿੱਖ ਹੋ ਤੁਸੀਂ ਸਾਡੇ ਰਾਖੇ ਗੁਰੂ ਹੈ ਡੋਲ ਨਾ ਜਾਇਓ ਤੁਹਾਨੂੰ ਵੀ ਲਾਲਚ ਦਿੱਤੇ ਜਾਣਗੇ ਬਸ ਗੁਰੂ ਦੇ ਸਾਹਿਬਜ਼ਾਦਿਆਂ ਵੱਲ ਦੇਖਣਾ ਹੈ 7 ਸਾਲ ਅਤੇ 9 ਸਾਲ ਦੀਆਂ ਉਮਰਾਂ ਖੇਡਣ ਦੀਆਂ ਉਮਰਾਂ ਸੀਗੀਆਂ ਉਹਨਾਂ ਨੇ ਜੁੱਤੀ ਦੀ ਨੋਕ 'ਤੇ ਠਕਰਾਤੀਆਂ ਬੇਗਮਾਂ ਦੇ ਡੋਲੇ ਜਗੀਰਾਂ ਠਕਰਾਤੀਆਂ ਸਾਰੇ ਲਾਲਚ ਠਕਰਾਤੇ ਆ ਸਾਨੂੰ ਲਾਲਚ ਦਿੰਦਾ ਅਸੀਂ ਤੈਨੂੰ ਬਖਸ਼ਿਆ ਸਾਰਾ ਕੁਛ ਅਸੀਂ ਰੱਬ ਦੇ ਪੁੱਤ ਹਾਂ ਬਾਜਾਂ ਵਾਲੇ ਗੋਬਿੰਦ ਗੋਬਿੰਦ ਉਸ ਅਕਾਲ ਪੁਰਖ ਦਾ ਨਾਂ ਹੈ ਅਸੀਂ ਉਹਦੇ ਪੁੱਤ ਹਾਂ ਜਗੀਰਾਂ ਤਖ਼ਤ ਉਹ ਸਾਹਿਬਜ਼ਾਦੇ ਸਾਡੇ ਬਾਬੇ ਕਹਿੰਦੇ ਅਸੀਂ ਬਖਸ਼ਿਆ ਤੁਹਾਨੂੰ ਵਜੀਦ ਖਾਂ ਵਰਗਿਆਂ ਨੂੰ ਕਹਿੰਦੇ ਅਸੀਂ ਬਖਸ਼ੀਆਂ ਤੁਹਾਨੂੰ ਸਾਰਾ ਕੁਝ ਦੇਖੋ ਕਰਾਂ ਕਿੰਨੀ ਸੋਝੀ ਹੋਣੀ ਉਹਨਾਂ ਸਾਡੇ ਬਾਬਿਆਂ ਨੂੰ ਤਾਂ ਹੀ ਅਸੀਂ ਸਤਿਕਾਰ ਨਾਲ ਬਾਬੇ ਕਹਿੰਦੇ ਹਾਂ ਵੀ ਸਾਡੇ ਗੁਰੂ ਦੇ ਫਰਜ਼ੰਦ ਸਾਹਿਬਜ਼ਾਦੇ ਸਾਡੇ ਵਾਸਤੇ ਬਾਬੇ ਹੈ ਭਾਈ ਮਨੀ ਸਿੰਘ ਜੀ ਕਹਿੰਦਾ ਸਾਡੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੱਲ ਦੇਖਦੇ ਡੋਲ ਨਾ ਜਾਇਓ ਤੁਹਾਨੂੰ ਵੀ ਡੁਲਾਉਣਗੇ ਇਹ ਜਿਹੜਾ ਡੁੱਲ ਗਿਆ ਹੈ ਜਾਂ ਗੁਰੂ ਤੋਂ ਬੇਮੁੱਖ ਹੋ ਗਿਆ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਹੋਗੀ ਹੋਰ ਕੋਈ ਪ੍ਰਮਾਣ ਜਿਹਨੇ ਤੁਸੀਂ ਮਰਜ਼ੀ ਦੇਖ ਲਓ ਕਿ ਨਾ ਗੁਰੂ ਸਾਹਿਬ ਨੇ ਤਾਂ ਪਦਵੀਆਂ ਬਖਸ਼ਤੀਆਂ ਹਨ ਸਾਰਾ ਕੁਝ ਪਿਆਰੇ ਖਾਲਸੇ ਤੋਂ ਵਾਰਿਆ ਮਹਾਰਾਜ ਸਾਰਾ ਕੁਝ ਵਾਰ ਕੇ ਕੀ ਕਹਿੰਦੇ ਹੈ ਸੁਖੀ ਬਸਾ
ਮੋਰੋ ਪਰਿਵਾਰ ਆ। ਦੇਖੋ ਪਰਿਵਾਰ ਸਾਰਾ ਖਤਮ ਹੋ ਗਿਆ ਗੁਰੂ ਸਾਹਿਬ ਦਾ, ਕੋਈ ਮੈਂਬਰ ਨਹੀਂ ਰਿਹਾ। ਭੂਆ ਦੇ ਪੋਤੋ ਉਹ ਵੀ ਜੀਤ ਸ਼ਾਹ ਸੰਘੋ ਸ਼ਾਹ ਵਰਗੇ ਪੰਜ ਸੀਗੇ, ਉਹ ਵੀ ਖਤਮ ਹੋ ਗਏ। ਹੋਰ ਸਾਰੇ ਜਾਣੇ ਪਰਿਵਾਰਕ ਮੈਂਬਰ ਸਾਰੇ ਖਤਮ ਹੋ ਗਏ, ਫਿਰ ਵੀ ਗੁਰੂ ਸਾਹਿਬ ਨੇ ਸੁੱਖ ਮੰਗੇ। ਕਿਹਦੀ ਸੁੱਖ ਮੰਗੀ? ਆਪਣੀ ਮੰਗੀ ਹੈ, ਖਾਲਸੇ ਦੀ ਸੁੱਖ ਮੰਗੀ ਹੈ। ਵੀਰ ਖਾਲਸਾ ਗੁਰੂ ਦਾ ਜੋ ਪੰਜਵਾਂ ਪੁੱਤ ਹੈ, ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਆਪਣੀ ਸੁੱਖ ਮੰਗੀ ਹੈ। ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣ ਲੱਗੇ, ਕਰੋੜਾਂ ਵਰਦਾਨ ਦੇ ਕੇ, ਕਹਿੰਦੇ ਰਹਿ ਵਸਦੀ ਅਨੰਦਪੁਰੀ ਗਏ, ਅਸੀਂ ਚੱਲੇ ਫੇਰ ਨਹੀਂ ਆਉਣਾ। ਮੈਂ ਚੱਲਿਆ, ਮੈਂ ਨਹੀਂ ਆਉਣਾ, ਮੇਰਾ ਪੰਜਵਾਂ ਪੁੱਤ ਆਊਗਾ ਖਾਲਸਾ, ਜੋ ਮੇਰਾ ਰੂਪ ਹੈ ਉਹ ਆਇਆ ਕਰੂਗਾ। ਦੇਖੋ ਕਿੰਨਾ ਕੱਠੋਂ ਦਾ ਕਲਾ ਵਰਤਦੀ ਹੈ, ਮਾਫ਼ ਕਰਿਓ, ਇਹ ਸਿਫਤ ਹੈ ਗੁਰੂ ਸਾਹਿਬ ਦੇ ਅਸਥਾਨ ਦੀ, ਗੁਰੂ ਸਾਹਿਬ ਦੇ ਮਾਰਕ ਜੋ ਉਹਨਾਂ ਨੇ ਕਿਰਪਾ ਕੀਤੀ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅੱਜ ਵੀ ਰਿੱਧੀਆਂ ਸਿੱਧੀਆਂ ਝਾੜੂ ਮਾਰਦੀਆਂ, ਦੇਵੀ ਦੇਵਤੇ ਪਹਿਰਾ ਦਿੰਦੇ ਆ, ਪਰ ਸਾਡੇ ਨਿੱਤ ਨਹੀਂ ਦੇਖ ਸਕਦੇ, ਕਿਉਂ ਸਾਡੀ ਉਡੀ ਕਮਾਈ ਨਹੀਂ ਹੈ। ਮਾਫ਼ ਕਰਿਓ, ਦੇਖੋ ਜੋ ਹੋਲਾ ਮਹੱਲਾ ਹੁੰਦਾ ਹੈ, ਕਿੰਨੇ ਲੰਗਰ ਲੱਗਦੇ ਹੈ, ਸਾਹਿਬ ਜਦੋਂ ਜਾਤ ਸਰਹੰਦ ਕਿੰਨਾ ਕੁਛ ਲੰਗਰ ਲੱਗਦਾ, ਫਤਿਹਗੜ੍ਹ ਸਾਹਿਬ, ਫਿਰ ਚਮਕੌਰ ਸਾਹਿਬ, ਦੇਖੋ ਕਲਾ ਵਰਤਦੀ ਹੈ, ਰੱਬ ਆਪ ਹਾਜ਼ਰ ਹੁੰਦਾ ਹੈ, ਕਿਰਪਾ ਹੋ ਜਾਂਦੀ ਹੈ। ਉੱਥੇ ਪਤਾ ਨਹੀਂ ਕਿੱਧਰੋਂ ਰਾਸ਼ਨ ਲਈ ਆਉਂਦਾ, ਕੀ ਕਿੰਨੇ ਤਰ੍ਹਾਂ ਦੇ ਪਕਵਾਨ ਬਣ ਰਹੇ ਹੁੰਦੇ ਹੈ। ਇਹੀ ਤਾਂ ਉਹਦੀ ਕਲਾ ਹੈ, ਇਹੀ ਤਾਂ ਉਹਦੀ ਪਿਆਰੇ ਦੀ ਯਾਦ ਹੈ, ਜਦੋਂ ਯਾਦਾਂ ਮਨਾਉਂਦੇ ਹੈ। ਕਿਸੇ ਕਵੀ ਨੇ ਲਿਖਿਆ ਗੁਰੂ ਦੀ ਉਸਤਤ ਬਾਰੇ, ਕਹਿੰਦੇ ਆਂਦੀ ਚਲੀ ਜਾਤੀ ਹੈ, ਤੂਫਾਨ ਚਲੇ ਜਾਤੇ ਹੈ, ਯਾਦੇ ਰਹਿ ਜਾਤੀ ਹੈ, ਇਨਸਾਨ ਚਲੇ ਜਾਤੇ ਹੈ। ਚਲੇ ਤਾਂ ਸਭ ਨੇ ਜਾਣਾ, ਕੋਈ ਮੀਂਹ ਹਨੇਰੀ ਝੱਖੜ ਤੂਫਾਨ ਆਵੇ। ਆ ਦੇਖੋ ਹੁਣ ਬੀਸੀ ਵਾਲੇ ਪਾਸੇ, ਹੋਪ ਵਾਲੇ ਪਾਸੇ ਅੱਗ ਲੱਗੀ, ਕਿੰਨਾ ਨੁਕਸਾਨ ਕੀਤਾ ਹੈ, ਘਰਾਂ ਦਾ ਕਿੰਨਾ ਨੁਕਸਾਨ ਹੋਇਆ, ਉਹ ਵਾਸਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਕੋਈ ਤੂਫਾਨ ਆਵੇ, ਕੋਈ ਮੀਂਹ ਨੇਰੀ ਝੱਖੜ ਆਵੇ, ਕਿੱਡਾ ਨੁਕਸਾਨ ਕਰਕੇ ਚਲੇ ਜਾਂਦੇ ਹਨ। ਇਨਸਾਨ ਮਾਤ ਲੋਕ ਤੇ ਆਇਆ, ਉਹਨੇ ਵੀ ਚਲੇ ਜਾਣਾ, ਪਰ ਇੱਕ ਯਾਦ ਹੈ, ਜਿਹੜੀ ਯਾਦ ਅਸੀਂ ਗੁਰੂਆਂ ਦੀ ਮਨਾਉਂਦੇ ਹੈ, ਜਾਂ ਗੁਰੂ ਸਾਹਿਬ ਦੀ ਯਾਦ 'ਚ ਬੈਠੇ ਹੈ। ਸਾਡੇ ਇਸ ਲਿਖਦੇ, ਕਹਿੰਦੇ ਜੇ ਯਾਦ ਤੇਰੀ ਵਿੱਚ ਜਨਮ ਲਿੱਤਾ, ਬਸ ਮਰਾਂਗੇ ਤੇਰੀ ਹੀ ਯਾਦ ਅੰਦਰ, ਪਾਇਆ ਭੇਦ ਨੀ ਗਹਿਰ ਗੰਭੀਰ, ਤੇਰਾ ਸੋਚ ਸੋਚ ਕੇ ਹੋਏ ਵਿਸ਼ਮਾਦ ਅੰਦਰ, ਐਸੀ ਖੋਜ ਮੈਂ ਮੁੱਧ ਤਾਂ ਬੀਤ ਗਈਆਂ, ਸੁਣ ਸਮਾਧੀ ਲਾ ਕੇ ਧਿਆਨ ਅੰਦਰ, ਕਿਹਨੂੰ ਦੱਸੀਏ ਦੁੱਖ ਦਰਬਾਰ ਸਿੰਘਾ, ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ। ਗੁਰੂ ਸਾਹਿਬ ਤਾਂ ਅੰਦਰ ਹੈ, ਕਿਤੇ ਬਾਹਰ ਟੋਲ, ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਤੁਰੇ ਫਿਰਦੇ ਹਾਂ, ਜਿਵੇਂ ਡਾਕਟਰ ਬਦਲਦੇ ਹਾਂ, ਐਂ ਗੁਰੂ ਬਦਲਦੇ ਫਿਰਦੇ ਹਾਂ। ਪੁੰਨਿਆ ਕਿਤੇ ਮੱਸਿਆ, ਕਿਤੇ ਦਸਵੀਂ, ਕਿਤੇ ਨੌਵੀਂ, ਕਿਤੇ ਗਿਆਰਵੀਂ, ਕਿਤੇ ਸੰਗਰਾਂਦ, ਕਿਤੇ ਤੁਰੇ ਫਿਰਦੇ ਹਾਂ। ਵੀ ਸਾਨੂੰ ਪੂਰੇ ਗੁਰੂ ਤਾਂ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹਦੇ ਵਿੱਚੋਂ ਸਾਰਾ ਕੁਝ ਮਿਲਦਾ ਹੈ। ਐਵੇਂ ਕੱਚਿਆਂ ਪਿੱਲਿਆਂ ਕੋਲ ਜਾਣ ਦੀ ਲੋੜ ਨਹੀਂ, ਬਸ ਇੱਕੋ ਗੁਰੂ ਮਨਾ ਲਓ, ਇੱਕ ਨੂੰ ਖੁਸ਼ ਕਰ ਲਓ, ਬਾਹਰ ਨੂੰ ਕੀ ਖੁਸ਼ ਕਰ ਲਾਂਗੇ। ਬੰਦਾ ਸਾਰੀ ਜ਼ਿੰਦਗੀ ਘਰਦਿਆਂ ਵਾਸਤੇ ਵਧੀਆ ਵਧੀਆ ਚੀਜ਼ਾਂ ਲਿਆ ਕੇ ਦਿੰਦਾ, ਸਾਰਾ ਕੁਝ ਦਿੰਦਾ ਹੈ, ਪਤਨੀਆਂ ਚਾਹੇ ਬੱਚੇ ਸਾਰਿਆਂ ਨੂੰ, ਪਰ ਇੱਕ ਬੰਦਾ ਸਾਰੇ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦਾ। ਅਖੀਰ ਤੇ ਕਹਿੰਦੇ ਕੀਤਾ ਕੀ ਤੂੰ ਸਾਡੇ ਵਾਸਤੇ, ਕੀ ਕੀਤਾ ਕੀ ਹੈ ਸਾਡੇ ਵਾਸਤੇ, ਸਾਰੇ ਕਰਦੇ, ਤੂੰ ਇਕੱਲਾ ਤਾਂ ਨਹੀਂ ਕਰਦਾ, ਇਹੋ ਜਿਹੇ ਕਈ ਵਾਰੀ ਸੁਣਨਾ ਪੈਂਦਾ ਹੈ। ਸੋ ਆਪਾਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਖੁਸ਼ ਕਰਨਾ ਤਾਂ ਗੁਰੂ ਨੂੰ ਖੁਸ਼ ਕਰੋ, ਪਿਆਰੇ ਨੂੰ ਖੁਸ਼ ਕਰੋ। ਜਿਹਨੇ ਗੁਰੂ ਨੂੰ ਖੁਸ਼ ਕਰ ਲਿਆ, ਫਿਰ ਉਹਦੀਆਂ ਫਿਰ ਪੌਂ ਬਾਰਾਂ ਹਨ, ਤੇ ਪਿਆਰੇ ਨੂੰ ਖੁਸ਼ ਕਰਨਾ, ਪਿਆਰੇ ਖਾਲਸਾ ਜੀ, ਬਹੁਤ ਔਖਾ ਹੈ। ਬਹੁਤ ਗੁਰੂ ਖੁਸ਼ ਹੈ ਸਾਰਿਆਂ ਤੇ, ਮੈਂ ਨਹੀਂ ਕਹਿੰਦਾ ਵੀ ਕਿਸੇ ਦੇ ਖੁਸ਼ ਨਹੀਂ ਹੈ, ਗੁਰੂ ਸਾਰਿਆਂ ਦੇ ਖੁਸ਼ ਹੈ। ਪਰ ਜਦੋਂ ਸਿੱਖਾਂ ਦੇ ਖੁਸ਼ ਹੁੰਦਾ, ਸਿੱਖਾਂ ਨੂੰ ਅੰਦਰੋਂ ਪਤਾ ਲੱਗਦਾ, ਅੰਦਰੋਂ ਉਬਾਲੇ ਖਾਂਦਾ ਹੈ, ਫਿਰ ਕਿਰਪਾ ਹੁੰਦੀ ਹੈ। ਭਾਈ ਮਣੀ ਸਿੰਘ ਜੀ ਕਹਿੰਦਾ ਏਕੇ ਵਾਲੀ ਕੜੀ ਨੂੰ ਨਾ ਤੋੜਿਓ, ਮੈਂ ਤਾਂ ਚਲੇ ਜਾਣਾ ਹੈ, ਤੁਸੀਂ ਇੱਕ ਜਿੱਟ ਹੋ ਕੇ ਰਹਿਣਾ ਹੈ, ਮੈਨੂੰ ਤਾਂ ਜੋ ਫਤਵੇ ਲੱਗੇ ਆ ਮੈਨੂੰ ਮਨਜ਼ੂਰ ਹੈ। ਜਦ ਸਾਡੇ ਗੁਰੂ ਚਲੇ ਗਏ, ਗੁਰੂ ਸਮਰੱਥ, ਸਮਰੱਥਾਂ ਦੇ ਵੀ ਸਮਰੱਥ, ਉਹ ਕੁਝ ਵੀ ਕਰ ਸਕਦੇ ਸੀਗੇ, ਫਨਾਹ ਕਰ ਸਕਦੇ ਸੀਗੇ ਦਿੱਲੀ ਤੇ ਲਾਹੌਰ ਨੂੰ, ਉਹਨਾਂ ਨੇ ਭਾਣਾ ਮੰਨਿਆ। ਮੈਂ ਵੀ ਤਾਂ ਉਹਨਾਂ ਦਾ ਨਿਮਾਣਾ ਜਿਹਾ ਸਿੱਖ ਹਾਂ, ਜੋ ਮੈਨੂੰ ਸਜ਼ਾ ਲੱਗੀ ਹੈ ਉਹ ਮੈਨੂੰ ਕਬੂਲ ਹੈ, ਤੁਸੀਂ ਜਾਓ, ਇੱਕੇ 'ਚ ਬਰਕਤ ਹੈ। ਉਹਨਾਂ ਨੂੰ ਤਾਂ ਤੋੜਤਾ ਹੈ, ਹੁਣ ਉਹਨਾਂ ਨੂੰ ਫਤਵਾ ਲਾਇਆ ਹੋਇਆ ਜਲਾਦ, ਭਾਈ ਮਣੀ ਸਿੰਘ ਨੇ ਚੌਂਕੜਾ ਮਾਰ ਲਿਆ ਹੈ, ਜਲਾਦ ਆਉਂਦਾ ਹੈ। ਭਾਈ ਮਣੀ ਸਿੰਘ ਕਹਿੰਦਾ ਤੂੰ ਆਪਣਾ ਜਿਹੜਾ ਹਾ ਲੈ ਕੇ ਆਇਆ ਦਾ, ਇਹਨੂੰ ਤਿੱਖਾ ਕਰ ਲਾ, ਦੱਤ ਨੂੰ ਤਿੱਖਾ ਕਰ ਲਾ, ਮੈਂ ਆਪਣਾ ਮਨ ਕਰੜਾ ਕਰਦਾ ਹਾਂ। ਭਾਈ ਮਣੀ ਸਿੰਘ ਨੇ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਦਾ ਜਾਪ ਆਰੰਭਿਆ ਹੈ, ਤੇ ਜਲਾਦ ਕੱਟਣ ਲੱਗਿਆ ਏ। ਇੱਥੋਂ ਕਹਿੰਦਾ ਨਹੀਂ, ਮੇਰਾ ਪੋਟਾ ਪੋਟਾ ਕੱਟ, ਬੰਦ ਬੰਦ ਕੱਟ, ਮੇਰਾ ਤੈਨੂੰ ਮੇਰਾ ਬੰਦ ਬੰਦ ਕੱਟਣ ਦਾ ਹੁਕਮ ਹੋਇਆ ਹੈ। ਤੇ ਕਿੰਨੇ ਟੁਕੜੇ ਭਾਈ ਮਣੀ ਸਿੰਘ ਦੇ ਉਹਨਾਂ ਜਲਾਦਾਂ ਨੇ ਕੀਤੇ, ਲੋ ਸੁਣੋ, ਬੰਦ ਬੰਦ ਕਟਵਾ ਲਏ, ਸਿਦਕੋ ਨਹੀਂ ਹਾਰੇ। ਇਹੋ ਜਿਹੇ ਸੂਰਮੇ ਸਿੱਖ ਬਹਾਦਰ, ਜਿਹਨਾਂ ਦੇ ਕਿੰਨੇ ਮੈਂਬਰ, 58 ਤੋਂ ਉੱਪਰ, 50 ਤੋਂ ਉੱਪਰ, ਇੱਕ ਤਾਂ ਭਾਈ ਸਾਹਿਬ ਕਹਿੰਦਾ 90 ਦੇ ਲਗਭਗ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰੀ ਵਿੱਚੋਂ ਸ਼ਹਾਦਤ ਹੋਈ ਹੈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕੁਛ ਵੀ ਨਹੀਂ ਛੱਡਿਆ। ਪਰ ਅਜ਼ਰ ਅਮਰ ਹੈ, ਗੁਰੂ ਦੀ ਯਾਦ ਵਿੱਚ ਉਹਨਾਂ ਨੇ ਜਿਵੇਂ ਆਪਣੀ ਜ਼ਿੰਦਗੀ ਲਾਤੀ ਹੈ। ਮੇਰੇ ਸਾਥੀ ਬਿਆਨ ਕਿਉਂ ਕਰਦੇ

0: ਬੰਦ ਕਟਵਾ ਲਏ ਸਿਦਕੋ ਨਹਾਰੇ, ਜਿਹੜੇ ਪਿਆਰੇ ਦੇ ਸਿੱਖ ਹੁੰਦੇ ਹਨ ਗੁਰੂ ਸਾਹਿਬ ਦੇ। ਆਪਾਂ ਅਰਦਾਸ ਵੀ ਉਹਨਾਂ ਨੂੰ ਯਾਦ ਕਰਦੇ ਵੀ ਜਿਹਨਾਂ ਸ਼ਹੀਦ ਸਿੰਘਾਂ ਸੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਆਰਿਆਂ ਚਰਾਏ ਗਏ, ਉਬਦਿਆਂ ਦੇ ਗਏ, ਅਵਾਲੇ ਖਾਦੇ, ਤੇਰਾ ਭਾਣਾ ਮਿੱਠਾ ਕਰਕੇ ਮੰਨਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਦੇਖੋ ਇਹ ਉਹਨਾਂ ਸਿੰਘਾਂ ਦਾ ਕਰਨੀ ਨਾਮਾ ਹੈ ਜੋ ਤੁਸੀਂ ਸਰਵਣ ਕੀਤਾ ਹੈ। ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ, ਸ਼ਹੀਦ ਹੋ ਗਏ ਭਾਈ ਮਨੀ ਸਿੰਘ ਜੀ ਪਿਆਰੇ ਦੇ ਚਾਨਾਂ ਚਲੇ ਗਏ ਹੈ। ਗੁਰਸਿੱਖਾਂ ਦੇ ਗੁਰੂ ਦੇ ਪਿਆਰਿਆਂ ਦੇ ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਗੁਰੂ ਸਾਹਿਬ ਸਮੱਤ ਬਖਸ਼ਿਸ਼ ਕਰਨ ਤਾਂ ਕਿ ਵਧੀਆ ਢੰਗ ਤਰੀਕੇ ਨਾਲ ਤੁਹਾਡੀ ਸੇਵਾ ਕਰ ਸਕੀਏ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ।

ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਟਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਬਦ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ
ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ, ਭੁਲਚੁਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ। ਸਹੀ ਪਿਆਰੇ ਮਿਲੋ ਜਿਨ ਮਿਲਿਆ, ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ, ਭਈ ਅਕਾਲ ਕੀ ਤਬਹਿ ਚਲਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਵਡਭਾਗੇ ਹਾਂ ਜੋ ਸਮੇਂ ਵਿੱਚੋਂ ਸਮਾਂ ਕੱਢ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਧੰਨਵਾਦ ਹੈ ਸਤਿਕਾਰਯੋਗ ਗੁਰੂ ਸਵਾਰੇ ਢਾਡੀ ਜਥੇ ਦਾ, ਮਾਣਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ ਪਿਛਲੇ ਦਿਨਾਂ ਤੋਂ ਆਪਣੇ ਪਾਸ ਸੇਵਾਵਾਂ ਜਥਾ ਨਿਭਾ ਰਿਹਾ ਹੈ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ ਤੇ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ, ਸ਼ੁਰੂਆਤੀ ਭਲੇ ਦੀ ਅਰਦਾਸ ਹੋਈ। ਬਖਸ਼ਿਸ਼ ਰੂਪ ਸਤਿਗੁਰਾਂ ਨੇ ਪਵਿੱਤਰ ਹੁਕਮਨਾਮਾ ਮੁੱਖ ਵਾਕ ਬਖਸ਼ਿਆ ਜੋ ਆਪ ਜੀ ਨੇ ਸਰਵਣ ਕੀਤਾ ਹੈ। ਨਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਸੋਰਠ ਰਾਗ ਵਿੱਚੋਂ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਬਖਸ਼ਿਸ਼ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡਾ ਸਭ ਦਾ ਸਾਡੇ ਜੀਵਨ ਦਾ ਆਧਾਰ ਬਣੇ। ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ, ਉਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਕੱਲ੍ਹ ਤੋਂ 3 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ ਨਗਰ ਕੰਗਣੀਵਾਲ ਦੀ ਸੰਗਤ ਵੱਲੋਂ। ਇਸੇ ਤਰ੍ਹਾਂ ਨਗਰ ਸਾਲੋਂ, ਸ਼ਕੋਪੁਰ ਅਤੇ ਨਵਾਂਸ਼ਹਿਰ ਦੀਆਂ ਸੰਗਤਾਂ ਵੱਲੋਂ ਅਤੇ 3 ਅਖੰਡ ਪਾਠ ਸਾਹਿਬ ਦੀ ਸੇਵਾ ਤੱਖਰ ਪਰਿਵਾਰ ਵੱਲੋਂ ਸਵਰਗੀ ਭਾਈ ਪ੍ਰੇਮ ਸਿੰਘ ਜੀ ਤੱਖਰ ਉਹਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਕੀਤੀ ਜਾ ਰਹੀ ਹੈ। ਤੋ ਇਹ 3 ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਇਹਨਾਂ ਦੇ ਭੋਗ ਕੱਲ੍ਹ ਸਵੇਰੇ ਸੁਬਹਾ 9:30 ਵਜੇ ਕਰੀਬ ਕਰੀਬ ਪੈਣੇ ਨੇ ਔਰ ਉਪਰੰਤ ਹਫ਼ਤਾਵਾਰੀ ਦੀਵਾਨ ਇਸੇ ਬੇਨਦੀਵਾਲ ਹਾਲ ਵਿੱਚ ਸਜਣਗੇ। ਤੋ ਆਪ ਸਭ ਨੇ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਵੀ ਜ਼ਰੂਰ ਹਾਜ਼ਰੀਆਂ ਭਰਨੀਆਂ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਸੇਵਕ ਪਰਿਵਾਰਾਂ ਵੱਲੋਂ ਆਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਨੇ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਹੋਏਗੀ, ਸਹਿਜ ਪਾਠ ਸਾਹਿਬ ਚੱਲ ਰਹੇ ਨੇ ਜੋ ਸਿੰਘਾਂ ਨੇ ਪਾਠ ਕਰਨਾ, ਤੋ ਇਸ ਵਾਸਤੇ ਸੁਖਾਸਨ ਥੋੜ੍ਹੀ ਦੇਰ ਰੁਕ ਕੇ ਹੀ ਕੀਤਾ ਜਾਏਗਾ। ਤੋ ਗੁਰਬਾਣੀ ਪਾਠ ਸੁਣ ਦੀਆਂ ਚਾਹਵਨ ਸੰਗਤਾਂ, ਆਪ ਜੀ ਦੋ ਦਮਰ ਹਾਲ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ, ਉੱਥੇ ਬੈਠ ਕੇ ਆਪ ਜੀ ਗੁਰਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਕਤ ਕਾਰੀ ਕੰਬਰੀਤ ਹੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ।

कबीर पाटन ते उजर भला राम भगत जेह ठाए राम सनेही बाहुरा।

ਬਣ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਹਾਂ ਲੋਭ ਤਹਾਂ ਕਾਲ ਹੈ ਜਹਾਂ ਖਿਮਾ ਤਹ ਆਪ।

ਲੇ ਸਾਜਣ ਘਟ ਮਾਹੇ ਸਭ ਰਸ ਖਿਲੋ ਪੀ ਸੋ ਕਿਸੀ ਲਖਾਵੋ ਨਾਹੇ ਆਠ ਜਾਮ ਚੌਸਠ ਕਰੀ ਤਨ ਰਖਤ ਰਹਿ ਜੀਉ ਨੀਚੇ ਲੋਇਣ ਕਿਉ ਕਰੋ ਸਭ ਘਟ ਦੇਖੋ ਪੀਓ ਸੁਣ ਸਖੀ ਪੀਯ ਮਹਿ ਜੀਓ ਬਸੈ ਜੀ ਮੈਂ ਬਸੈ ਕੇ ਪੀਓ ਜੀਓ ਪੀਓ ਬੁਝੋ ਨਹੀਂ ਘਟ ਮੈਂ ਜੀਓ ਕੇ ਪੀਓ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਉਰਜ ਕੈ ਪਚ ਮੂਆ ਚਾਰੂ ਬੇਦ ਹੋ ਮਾਹੇ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨਾ ਤੇਲ

ਜੋ ਸ਼ੈਤਾਨ ਵੰਝਾਏ ਆਸੇ ਕਿਤ ਫੇਰ ਹੇ ਚਿਤ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ। ਇੱਕ ਛਿੱਜੇ ਬਿਆਲ ਤਾੜੀ ਐ ਤਾਂ ਸਾਈ ਦੇ ਦਰਬਾੜੀ ਐ। ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇਡ ਨਾ ਕੋਏ। ਜੀਵਤ ਨੇ ਆ ਪੈਰਾਂ ਤਲੇ ਮੋਇਆ ਉਪਰ ਹੋਏ। ਫਰੀਦਾ ਜਾ ਲੱਭਤਾ ਨੇ ਹੋ ਕਿਆ ਲੱਭਤਾ ਕੂੜਾ ਨੇ ਹੋ। ਕਿੱਚਰ ਚੱਤ ਲੰਘਾਈ ਐ ਛੱਪਰ ਟੁੱਟੈ ਮੇ ਹੋ।

ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਪਵਿਓ।

ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਨ।

ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਹਦੀ ਵੀ ਬਲੰਦਿਆ ਮਲਕ ਬੈਠਾ ਆਏ

ਸਰਥਿਆ ਤਿਲਾਹਾ ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆ ਮੰਦੇ ਅਮਲ ਕਰੇਂਦਿਆਂ ਏਸ ਜਾਏ ਤਿਨਾਹ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੈ ਜੇਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨ ਹੋਏ ਮਹੱਲਾ ਤੀਜਾ ਹਿਉ ਤਨ ਸਭੋ ਰਤ

ਪੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿਥੋ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੈ, ਚਿੱਕੜ ਡੁੱਬੈ ਹੱਥ।

ਫਰੀਦਾ ਕਿੱਥੇ ਤੁਹਾਡੇ ਮਾਪਿਆ ਜਿਨੀ ਤੂੰ ਜਣੇ ਓਹੇ ਤੈ ਪਾਸੋ ਓਏ ਲੱਦ ਗਏ ਤੂੰ ਵਜੈ ਨਾ ਪਤੀਣੋ ਹੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੂਜਕ ਸੰਧੀ ਪਾਹੇ। ਮਹੱਲਾ ਪੰਜਵਾਂ। ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੈ ਚੁੱਖ ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ।

ਜਿਨ੍ਹਾਂ ਅੰਚਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਅਣ ਜਿਨ੍ਹਾਂ ਪਿਆਰੇ ਨੇਹ।

ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ।

ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਏ ਚਾਰੇ ਕੁੰਡਾ ਟੁੰਡੀਆਂ।

ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵਦੜੋ ਮਿਓ ਹੈ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹੱਲਾ ਪੰਜਵਾਂ।

ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪਿਰੀ ਮਿਲਨ।

ਸਿਰਤਲੀ ਉੱਪਰ ਪਾਓ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨ ਪੇੜੀ ਅੰਗ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਉ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ।

ਸਤੇ ਸਤਪਣੀ ਹੈ ਦੂਸਰ ਆਨਨਾ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹੇ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਕਾਏ ਜਿਹੇ ਠਾਕੁਰ ਸੋ ਪ੍ਰਸੰਨ ਪਿਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪੈਤਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ

ਮਨੋਪਵੈਮੁੱਲੋ ਜੇ ਕਿਰਪਾਲ ਹੋਯੋ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਨਾਇਆਏ ਕਵਣ ਜੋਗ ਕਵਣ ਗਿਆਨ ਧਿਆਨ ਕਵਣ ਵਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰੇ ਕੀ ਮਨਾ ਪਰੀਐ ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ ਅਗੋ ਗਯੋ ਨਹੀਂ ਜਾਏ ਪੂਰ ਸਰਬ ਰਯੋ ਸਮਾਏ ਜੇ ਕਾ

ਇਤ ਉਤ ਸਦਾ ਮੁਕਤੇ ਪ੍ਰਭ ਦਾਤਾ ਦਾ ਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜੇ ਲਗ ਪਵ ਜਲ ਤਰਣਾ ਬਿਣਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਦਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਚੀ ਦੇਹ ਮੋਫਣ ਬਾਂਦੀ ਸੱਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਭਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਿਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਏ ਹਿਤਾਨੀ ਬਲਬੰਚ ਛਪ ਕਰਤਿਓ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਣ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਤਰ ਰਾਖ ਲਿਓ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਣ ਪਾਪ ਧਾਰਨ ਕੋ ਹਰ ਤਾਰਨ ਤਰਨ ਸਮਰੱਥ ਸਬੈ ਵਿਦ ਕੁਲਾਂ ਸਮੂਹ ਉਧਾਰਨ ਸਿਉ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਤਉ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲੋਂ ਹੋਚੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਝ ਪਰੀ ਵਰਤਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕਰਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਤ ਨਾਨਕ ਕਾਟ ਭਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਲ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਸਿਮੋ ਬੜਿਓ ਸੋ ਘਨਾ ਬੋਯੋ ਬੀਜ ਅਹਮ ਅਮ ਅੰਕਰ ਬੀਤਤ ਔਦ ਕਰਤਿਆ ਕੰਨਾ ਮ੍ਰਿਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖ ਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਨਾ ਗੇ ਨਾਨੇ ਨਾਨੀ ਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨਾ ਪਤਰ ਨਾ ਚੌੜ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ ਰਥ ਨਾ ਸਵ ਨਾ ਗਜ ਸਿੰਘਾਸਨ ਛਿਨਮੈ ਤਿਆਗਤ ਨਾਗ ਸਿਦਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੋ ਕੋਟ ਨਾ ਉਠ ਨਾ ਕੋਸ ਨਾ ਛੋਟਾ ਕਰਤ ਬਿਕਾਰ ਦੋ ਕਰ ਝਾਰੋ ਮਿੱਤਰ ਨਾ ਪੱਤਰ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮਿਆ ਪਾਰੋ

ਸਾਗਰ ਰਹੇ ਜਗਤ੍ਰ ਜਲ ਪਦਮ ਵਿਚਾਰ। ਕਲਪਤਰ ਰੋਗ ਵਿਦਾਰ, ਕਲਪਤਰ ਰੋਗ ਵਿਦਾਰ, ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਵਿਦ ਤੇਰੇ ਏਕ ਲਿਵਤਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮੰਝਾਰ, ਲਹਿਣਾ ਜਗਤਰ ਗੋਰ ਪਰਸ ਮੁਰਾਰ। ਤੈ ਤਾਂ ਹਦਰਥ ਪਾਇਓ ਮਾਨ, ਸੇਵਿਆਂ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ। ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀ ਅਕਲ ਗਤ ਗੁਰ ਪ੍ਰਵਾਨ। ਜਾ ਕੇ ਦ੍ਰਿਸ਼ਟ ਚਲ ਠਾਣ, ਬਿਮਲ ਬੁੱਧ ਸੁਥਾਨ, ਪੈਰ ਸੀਲਸ ਨਾ ਹੋ ਸਖਤ ਬਿਦਾਰ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਦ੍ਰਿਸ਼ਟ ਧਰਤ ਤਮ ਹਰਣ, ਦਹਿਨ ਅਗ ਪਾ ਪ੍ਰਨਾਸਨ, ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਹ ਵਸ ਕਰਨ, ਸਰਣ ਜਾਚਕ ਪ੍ਰਤਪਾਲਨ, ਆਤਮ ਰਤ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲੈਣਾ ਕਰੈ ਸਦਾ ਅਕਲ ਲਿਵ ਰਹੈ, ਕਰਨ ਸਿਵਿਚਾ ਚਾਰਾ ਦ੍ਰੁਮ ਸਪੂਰ, ਜੋ ਨਿਵੇ ਖਵੈ ਕਸ ਬਿਮਲ ਵਿਚਾਰਾ, ਇਹ ਤਤ ਜਾਣਿਓ ਸਰਬ ਗਤ ਅਲਕ ਬਿਡਾਣੀ, ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਗੁਰਗੰ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਹਜ ਲਇਓ, ਹਰ ਪਰਸਿਓ ਕਲ ਸਮੁਲਵੈ, ਜਨ ਦਰਸਨ ਲਹਿਣੇ ਭਇਓ, ਮਨ ਵਿਸਾਸ ਪਾਇਓ, ਗਹਿਰ ਗਉ ਹਦਰਤ ਦੀਓ, ਗਰਲ ਨਾਸ ਤਨ ਨੱਠਿਓ, ਅਮਿਓ ਅੰਤਰਗਤ ਪੀਓ, ਰਿਦ ਵਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ, ਸਤਿਗੁਰ ਸਹਿਜ ਸਮਾਧ ਰਵਿਓ, ਸਾਮਾਨ ਨਿਰੰਤਰ ਉਦਾਰੋ ਚਿੱਤ, ਦਾਰਦ ਹਰਨ ਭਿਖਨ ਤੈ ਕਲਮਲ ਤ੍ਰਸਨ, ਸਦਰੰਗ ਸਹਿਜ ਕਲ ਉਚਰੈ, ਜਸ ਜੰਪੋ ਲਹਿਣੇ ਰਸਨ, ਨਾਮ ਅਵਖਦ ਨਾਮ ਆਧਾਰ, ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ। ਰੰਗ ਰਤੋ ਨਾਮ ਸਿਓ, ਕਲ ਨਾਮ ਸੁਰ ਨਰਾ ਬੋਹੈ, ਨਾਮ ਪਰਸ ਜਿਨ ਪਾਇਓ,

ਗਿਆਨੀ ਅਰ ਧਿਆਨ ਤਤ ਸਿਉ ਤਤ ਮਿਲਾਵੈ। ਸੱਚ ਸੱਚ ਜਾਣੀਐ ਇਕ ਚਿਤਹਿ ਲਿਵਲਾਵੈ। ਕਾਮ ਕ੍ਰੋਧ ਵਸ ਕਰੈ ਪਵਣਿ ਉਡੰਤ ਨ ਧਾਵੈ। ਨਿਰੰਕਾਰ ਕੈ ਵਸੈ ਦੇਸ਼, ਹੁਕਮ ਬੁਝ ਵਿਚਾਰ ਪਾਵੈ। ਕਲ ਮਾਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛੁ ਕੀਓ। ਗੁਰ ਮਿਲਿਓ ਸੋਈ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ।

ਮਹਲੇ ਚੌਥੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਿਨਾਸ਼ੀ ਅਵਗਤ ਧਿਆਇਓ ਤਿਸ ਪੇਟੇ ਦਰ ਦਰ ਨ ਚੰਪੈ ਕਲ ਸਹਾਰ ਤਸ ਗੁਣ ਜੰਪੈ ਜੰਪਾਉ ਗੁਣ ਬਿਮਲ ਸੋ ਜਨ ਜਨ ਕੀਰੀ ਅੰਬਿ ਨਾਮ ਜਾਂ ਕਉ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨੀ ਉਰ ਧਰਿਆ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੀ ਕਾਵ ਕਲ ਠਾਕੁਰ ਹਰਿਦਾਸ ਤਨੇ ਗੁਰੂ ਰਾਮਦਾਸ ਸਰਿਯ ਭਰ ਪਰੇ ਛੁਟਤ ਪਰਵਾਇਆ ਮਿਓ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰਹਿ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ ਤਿਨ ਪਉ ਨਿਵਾਰਿਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿਅ ਭਰ ਪਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕੰਵਲ ਸਹਿਜ ਪ੍ਰਕਾਸ਼ਿਆ ਅਭੈ ਨਿਰੰਜਨ ਘਰੈ ਲਹਾ ਸਤਿਗੁਰ ਦਇਆਲ ਹਰਿ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੀ ਕਾਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿਆ ਭਰ ਪਰੇ ਅਨ ਪਉ ਨ ਮਾਨਿਆ ਕਲ ਵਲਾਗੀ ਪਾਰਸ ਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੀਠਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿਆ ਭਰ ਪਰੇ ਅਪਾਰ ਭਰੀ ਪਾਇਓ ਅਪਾਰ ਦੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਨੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਵਸੈ ਅਮੀਰ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਤੁਰਤ ਦੁਰੰਤਰ ਨਾਸ਼ੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਮ ਫੁਟੈ ਸਤਿਗੁਰ ਪ੍ਰਮਾਣ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਅਪੈ ਅਮਰ ਪਦ ਪਾਇਓ ਜਗ ਜਿਤੋਂ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਦ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸ਼ੀ ਆਦਲੇ ਭਗਤ ਜਿਤ ਲਗ ਧਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁੱਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾਹ ਯਮਿ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਯੋ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤੀ ਅਗੋਚਰ ਅਪ੍ਰਭਾਰੁ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਜਗਤਿ ਉਧਾਰਨ ਪਾਇਓ ਜਗਤਿ ਉਧਾਰਨ ਨਵ ਨਿਧਾਨ ਭਗਤਾਂ ਪਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸ਼ਕੀ ਬਿਖੈ ਨਿਵਾਰਨ ਸਹਿਜ ਤਰੋ ਬੁਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰਪ੍ਰਸਦ ਪਾਈਐ ਧਨ ਤੇ ਜਨਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਚੋ ਸਦਾ ਸੀਲ ਸਨਾ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ
ਆਜੋਨੀਓ ਭਲਿ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੂ ਸਹਿਜ ਸਰੂਪ ਰਭਾਸ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿਦੈ ਨਵਸੈ ਜਿਨ ਕੋ ਗੁਰ ਸੋ ਪ੍ਰਸੰਨ ਦਰਤ ਦੁਰੰਤਰ ਨਸੈ ਗੁਰ ਜਿਨ ਕਉ ਸੋ ਪ੍ਰਸੰਨ ਮਾਨੀ ਅਭਿਮਾਨ ਨਵਾਰੈ ਜਿਨ ਕਉ ਗੁਰ ਸੋ ਪ੍ਰਸੰਨ ਸ਼ਬਦ ਲਗਭਗ ਜਲ ਤਾਰੈ ਪਰ ਚਉ ਪ੍ਰਮਾਣ ਗੁਰ ਪਾਇਓ ਤਿਨ ਸਕੀਅਥੋ ਜਨਮ ਜਗ ਸ਼੍ਰੀ ਗੁਰੂ ਸ਼ਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪਉ ਨੇਜਾ ਨਾਮ ਟੇਕ ਜਿਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਰਾਜੋ ਗੁਰ ਰਾਮਦਾਸ ਤਮਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇ ਸੋ ਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਜ ਹੀ ਬਣ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਾਨ ਦੁਖ ਪਾਪ ਕਉ ਕਤ ਹੋਵੈ ਜੀਉ ਤਾਰਨ ਤਰਨ ਖਿੰਨ ਮਾਤਰ ਜਾਂ ਕੋ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰ ਹੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਬਿਖਿਆ ਤ ਐਹਨ ਸਧਿਆਨ ਧਾਵੈ ਪਲਕ ਨ ਸੋਵੈ ਜੀਉ ਜਾਂ ਕੋ ਦੇਖ ਤਿਦਰ ਇਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਇਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਉ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਚਹਿ ਸ਼ਬਦ ਸਾਰ ਏਕ ਲਿਵ ਲਈ ਹੈ ਫੁਨ ਜਨ ਕੋ ਤੇਰਾ ਅਪਾਰ ਨਿਰੂਪਉ ਨਿਰੰਕਾਰ ਅਕਥ ਕਥਨ ਹਰ ਤੁਜਹਿ ਬੁਝਾਈ ਹੈ ਭਰਮ ਭੁਲੇ ਸੰਸਾਰ ਛੁੱਟ ਹੋ ਜੂਨੀ ਸੰਘਾਰ ਜਮ ਕੋ ਨਡੰਡ ਕਾਲ ਗੁਰ ਮਤਿ ਧਿਆਈ ਹੈ ਮਨ ਪ੍ਰਾਣੀ ਮੁਕਤ ਵਿਚਾਰੀ ਐਹਨ ਇਸ ਜਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਹਉ ਬਲ ਬਲ ਜਾਉ ਸਤਿਗੁਰ ਸਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਰਿਉ ਇਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕ੍ਰਮ ਜਾਣ ਅਨਤ ਦੂਜਾ ਨਮਾਨ ਨਾਮ ਸੋ ਅਪਾਰ ਸਾਰ ਦੀਨ ਗੁਰ ਰਿਦ ਧਾਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਇ ਚੰਦਨਾ ਸੁਬਾਸ ਜਸ ਸਿਮਰ ਧਿਆਨ ਤਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਉ ਸਤਿਗੁਰ ਸਾਚੀ ਨਾਮ ਪਰ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਰਾਜਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ਼ ਗੁਰ ਅੰਗਦ ਦੀਓ ਨਿਧਾਨੇ ਅਕਥ ਕਥਾ ਗਿਆਨ ਪੰਚਭੂਤ ਬਸ ਕੀਨੇ ਜਮਤਨ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦਿਕਤ ਗਤ ਚਰਨ ਕਮਲ ਜਾਸੁ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜਯੋਗ ਤਖਤ ਦੀਨ ਗੁਰ ਰਾਮਦਾਸ ਰਾਡੋ ਜਿਸ ਹੇ ਧਾਰਿਓ ਧਰਤੀ ਅਰ ਮਿਓ ਮਿਆਰ ਪਵਨ ਤੇ ਨੀਰ ਸਾਰੇ ਅਵਰਿਆ ਨਲੈ ਨਾਦ ਕੀਓ ਸਾਸਰ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਰ ਸਪਤ ਸਮੁੰਦਰ ਕੀ ਧਾਰਿਓ ਤ੍ਰ ਭਵਨ ਜਾਸ ਸੋਈ ਇਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ
दुख दरिद्र तिन के गए, सतगुरु चरण जिन परसिया, से पश परेत सुर नर पए। जाम गुरु है वल तने क्या गर्व दिजय, जाम गुरु होय वल लख बाहें क्या किजय। जाम गुरु है वल ज्ञान अर ध्यान अनन पर, जाम गुरु होय वल शब्द साखी सो सच कर। जो गुरु गुरु है निस जपै।

ਗੁਰ ਬਿਨ ਕੋਰਿ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁੰਨ, ਅਘਨ ਕੱਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲਕੈ। ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਿਆਥ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰਥ ਕਲਯੁਗ, ਸੁਣਤ ਸਮਾਦ ਸ਼ਬਦ ਜਿਸ ਕੇਰੇ। ਫੁਨ ਦੁਖ ਨਾਸ਼ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤੇ ਨੇਰੇ। ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖ ਤਿਆਗ ਜਾਹੇ ਪਰੀਰੀ। ਜਉ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਵੰਛਿਤ ਸਿੱਧ ਕਉ ਬਿਧ ਮਿਲਾਇਓ। ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਹੰਗ ਦਿਸ਼ਤਾਯੋ। ਗੋਬਿੰਦ ਵਾਲ ਗੋਬਿੰਦ ਪੁਰੀ, ਸਮਜਲਨ ਤੀਰ ਬਿਪਾਸ ਬਣਾਇਓ। ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਸਮਰਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਾਨਿਆ ਘਨ ਹਰਿਓ, ਨਿਸ ਬਾਸੁਰੀ ਇੱਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ। ਭਣ ਦਾਸ ਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਆਵ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਕਸ਼ ਫਾਰੇ ਕਰਿਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁ ਸਾਜ, ਸਦਾਮਾ ਆਪਦਾ ਤੇ ਰਾਖਿਆ। ਗਨਿਕਾ ਪੜਤ ਪੂਰੀ ਤੇ ਕਾਜ, ਸ਼੍ਰੀ ਸਤਿਗੁਰ ਸੋਪਰ ਸੰਕਲ ਯੁਗ ਹੋਏ। ਰਾਖੋ ਦਾਸ ਪਾਠ ਕੀ ਲਾਜ, ਚੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ। ਸ਼ਬਦ ਹਰ ਹਰ ਜਪੈ ਨਾਮ ਨਾਮ, ਨਦ ਅਪੈ ਰਸਨੀਆ ਹੈ ਨਿਸ ਰਸੈ ਸਤ ਕਰ ਜਾਨੀਓ। ਫੁਨ ਪ੍ਰੇਮ ਰੰਗ ਪਾਈਐ ਗੁਰ ਮੁਖੈ, ਧਿਆਇਐ ਅਨ ਮਾਰਗ ਤਜੋ, ਭਜੋ ਹਰ ਗਿਆਨੀਓ। ਬਚਨ ਗੁਰ ਰਿੱਧ ਤਰੋ ਪੰਚਪੂ, ਬਸ ਕਰੋ ਜਨਮ ਕੁਲ ਉਧਰੋ, ਦੁਆਰ ਹਰ ਮਾਨੀਓ। ਜਉ ਤਾਂ ਸਭ ਸੁਖ ਏਤੇ ਉਤ ਤੁਮ ਬੰਚਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ, ਜਨ ਦਾਨ ਹਰ ਮਨ ਧਰੋ ਧਿਆਨ, ਇਹ ਨਿਸ ਕਰੋ ਬਚਨ ਗੁਰ ਰਿੱਧੈ ਧਾਰੋ। ਫੁਨ ਗੁਰੂ ਜਲ ਬਿਮਲੀਆ ਤਾਹ ਮਜਨ ਕਰੋ, ਸੰਤ ਗੁਰੂ ਸਿੱਖ ਤਰੋ, ਨਾਮ ਸੱਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ, ਜਪੈ ਪ੍ਰੇਮ ਗੁਰ ਸ਼ਬਦ ਰਸ, ਕਰਤ ਦ੍ਰਿੜ ਭਗਤ ਹਰ। ਮੁਗਧ ਮਨ ਭ੍ਰਮ ਤਜੋ, ਨਾਮ ਗੁਰ ਮੁਖ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।

ਫੁਨ ਗੁਰੂ ਪਰਮਹਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਐ ਅੰਮ੍ਰਿਤ ਪ੍ਰਵਾਹ ਛੁਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈ ਐ ਨਾਮ ਨਿਰਵਾਣ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈ ਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕਿਸੇ ਵਿਸੇ ਵਸਿਧ ਸਾਧਕ ਸੁਰ ਅਸੁਰ ਗਣਤਰੈ ਤਿਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਉ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰ ਦਾਦ ਸਨ ਕਾਦ ਹਰ

ਜੁਗਜਨ ਧਰੂ ਪਰ ਸ਼੍ਰੀ ਪ੍ਰਹਿਲਾਦ ਭਗਤੀ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਣਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਪਾਈਐ ਗੁਰਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ

ਪਿਓ ਹਰਿ ਨਾਮਿ ਆਖੈ ਨਿਤ ਚਉਂ ਜੋਗ ਗੁਰ ਸੇਵਾ ਕਰ ਫਲ ਲਹੀਅੰ। ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਣੰ। ਸਤਿਗੁਰ ਗੁਰ ਸੇਵਿਆ ਲਖ ਗਤ ਜਾਂਕੀ ਸ਼੍ਰੀ ਰਾਮਦਾਸ ਤਾਰਨ ਤਰਣੰ। ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਾਨਾ ਜਪੈ ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੀ। ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ। ਰਘੁਬੰਸ਼ ਤਿਲਕ ਸੁੰਦਰ ਦਸ਼ਰਤ ਘਰ ਮੁਨ ਬੰਚੈ ਜਾਂ ਕੀ ਸ਼ਰਣੰ। ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ ਸਤ ਗੁਰ ਗੁਰ ਸ਼ਰਨ ਅਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ। ਸੰਸਾਰ

ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭਿਆ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵੇ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵਿਆ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ਼ ਪਾਇਆ ਜਸ ਜਨ ਕੈ ਇਕ ਪੜੈ ਸੁਣੈ ਗਾਵੈ ਪ੍ਰਭਾਤ ਹੈ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਵਿਦ ਵਰਨੰ ਸਤ ਗੁਰ ਗੁਰ ਸੇਵਿਆ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ।

ਤਨ ਤਰਿਉ ਸਮੁੰਦਰ ਰੁਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ ਸ਼ੁਭ ਕੈਤਮਾ ਜਸੋਦ ਜਿਸੈ ਦਹੀਂ ਭਾਤ ਖਾਹੇ ਜੀਓ ਦੇਖ ਰੂਪ ਅਤਨੂਪ ਮੋਹ ਮਹਾਮਗ ਪਈ ਕਿੰਕਨੀ ਸ਼ਬਦ ਚੰਤ ਕੇ ਚੰਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ਼ ਬਹਮ ਗਿਆਨ ਧਿਆਨ ਧਰਤ ਹੀ ਅਚਾਹ ਜੀਉ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੁਕਾਹੇ ਜੀਉ ਸੁਤਰ ਚਿਤ ਭਗਤ ਹਿਤ ਭੇਖ ਤ੍ਰਿਉ ਹਰਨਾਕਸ਼ ਹਰਿਉ ਨਕ ਬੈਦਾਰ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਆਪਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹਿ ਜੀਉ ਸਤਿ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆਸ ਐਤ ਕੰਠ ਮਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇ ਵਜੀਰ ਵਡੇ ਤੀਰ ਧਰਮ ਅੰਗ ਲਖ ਗਮ ਖੇਲ ਕੀ ਆਪਣੇ ਉਸ਼ਾਹ ਜੀਉ ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁਤ ਸਿੱਧ ਰੂਪ ਧਰਿਓ ਸ਼ਾਨ ਕੈ ਸ਼ਾਹ ਜੀਉ ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ ਬਲੈ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਉ ਰਾਮ ਰਮਨ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇ ਬਾਦ ਦੇਵ ਸਹਿਸ ਮੁਖ ਵਨਿੰਦ ਜੀਉ ਜਰਮ ਕਰਮ ਮੱਛ ਕੱਚ ਹੂਬਰ ਜਮਨਾ ਕੇ ਕੂਲ ਖੇਲ ਖੇਲਿਓ ਜੇ ਨਗੇਂਦ ਜੀਉ ਨਾਮ ਸਾਰ ਹੀਏ ਧਾਰ ਤਜ ਬਕਾਰ ਮਨ ਗੈਂਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹ ਨਿਸ ਬਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਉ ਛਾੜ ਤੋ ਹਉਮੈ ਕਫੰਧ ਕਾਢ ਸਾਧ ਸੰਗ ਰਤ ਜੀਉ ਦੇ ਗੇ ਤ੍ਰਿਸਨੀ ਚਿਤ ਬਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰਮਤ ਜੀਉ ਨਾਮ ਸਾਰ ਹੀ ਧਾਰ ਤਜ ਬਕਾਰ ਮਨ ਗੈਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਤਿਨ ਕੋ ਮੋਹ ਪਇਆ ਮਨ ਮਦ ਕਾ ਚੌਰਾਸੀ ਲੱਖ ਜੋਨ ਉਪਾਈ ਰਿਜ਼ਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸ਼ਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘੱਟ ਘੱਟ ਵਾਸਾ ਆਪੇ ਨਾ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸ਼ਾ ਕੀਆ ਖੇਲ ਬਡ ਮੇਲ ਤਮਾਸ਼ਾ ਵਾਹਿਗੁਰੂ
तेरी सब रचना, तू जल थल गगन पयाल पूर रहया, मृत्ते मीठे जाके बचना। मानै ब्रह्मा दिक रुद्रा दिक काल ककाल, निरंजन जचना गुर प्रसाद पाइया परमारथ, सत्संग सेती मन खचना। किया खेल बड़ मिगल तमाशा, वाह गुरु तेरी सब रचना। अगम अनंत अनाद आद जिस कोई न जाना, शिव बैरंच तर ध्यान नत है जिस वेद बखाना। निरंकार निर्वैर अवर नहीं दूसर कोई, भंजन कर्ण समथ तरन तारन प्रभ सोई। नाना प्रकार नाना प्रकार जिन जाकियो, जन मथुरा रसना रस है। श्री सतनाम करता पुरख गुरु रामदास चित बस, गुरु समरथ गै करिया, त्रो बुद्ध सुमत सुमारण कौ, फुन त्रम तुझा फैरंत सदा अग पुंज तरंग नवारण कौ। मथुरा जन जान कही जी साच, सो और कशु न विचार न कौ, हर नाम बोहित बड़ो कल मै, पव सागर पार उतारण कौ। संतत ही सत संगत संग, सुरंग रते जस गावत है, त्रम पंत तरयो तरणी तरिया, पर हेलिब धारण धावत है। मथुरा फण पाग पले उनके, मन इच्छत ही फल पावत है। रव के सुत को तिन त्रास कहा, जो चरण गुरु चित लावत है। निर्मल नाम सुधा परपूर्ण शब्द तरंग, प्रगटित दिनयागर गहर गंभीर अथात बड़ सोभर, सदा सब बिद्रत नागर। संत मराल करे कंतु हाल, तिन जम त्रास मिटियो तो कागर, कालयुग दुर्त दूर कर बे को, दर्शन गुरु सगल सुख सागर। जा को मन ध्यान तर फिरत, सगल जुग कबहू को पाव, आत्म प्रगास कौ, वेद बाणी सहित बिरंच जस गावे। जा को शिव मुन गहन तजात कमलास कौ, जा को जोगी जति सिद्ध साधके, अनेक तप जटा झूठ पेक किए फिरत उदास कौ। सुतिन सत गुर सुख पाए, कृपा तारी जी नाम की बढ़ाई दई गुर रामदास कौ। नाम निदान त्यान अंतरगत, तीज पुंज ते लोग प्रगासे, देखत दर्श पटक परम भजत, दुख पर हर सुख सहज बिगासे। सेवक सिख सदा अत लुभित, अल समूह जो कुसुम सुबासे, विद्यमान गुर आप थप्यो थिर साचो, तख्त गुरु रामदास है। तारियो संसार माया मद मोहित, अमृत नाम दियो समरथ, फुन कीरत वंत सदा सुख संपत, रिदर सिद्ध न छोड़ साथ। दान बड़ो अतवंत महाबल, सेवक दास कयो ए तथ, ताहे कहां प्रवाह कहूं की, जाके बसीस तरयो गुर हथ। तीन भवन भरपूर रहयो सोई, तीन भवन भरपूर रहयो सोई, अपन सरस कियो न जगत कोई, अपने आप ही उपायो, सुर नर असुर अंत नहीं पायो। पायो नहीं अंत सुर असुर, नर गण गंधर्व खोजंत फिरे, अविनाशी अचल अजोनी संभव, पुरखोत्तम अपार परे, करण कारण समर्थ सदा सोई, सर्ब जी मन त्यायो। श्री गुरु रामदास जयो जय जग मैं, तैं हर परम पद पायो।

ਦੋਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾ ਸੁਰ ਹਰ ਚਰਨ ਨਿਵਾਸ ਤਾਂਤੇ ਸੰਗਤ ਸਗਨ ਭਾਇ ਪੋ ਮਾਨੈ ਤੁਮਲੀ ਆਗਰ ਪ੍ਰਗਟ ਸੁਬਾਸ ਧਰੂ ਪ੍ਰਹਿਲਾਦ ਕਬੀਰ ਤ੍ਰਿਲੋਚਨ ਧਰੂ ਪ੍ਰਹਿਲਾਦ ਕਬੀਰ ਤ੍ਰਿਲੋਚਨ ਨਾਮ ਲੈ ਤੇ ਉਪਜਿਓ ਜੋ ਪ੍ਰਗਾਸ਼ ਜੇ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ।

ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਹੀ ਨ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬੜਾਈ।

ਓੰਕਾਰ ਸਤਿ ਗੁਰ ਪ੍ਰਸਾਦਿ ਸਿਮਰੰ ਸੋਈ ਪੁਰਖ ਅਚਲ ਅਬਿਨਾਸ਼ੀ ਜਿਸ ਸਿਮਰਤਿ ਦੁਰਮਤਿ ਮਲੁ ਨਾਸੀ। ਸਤਿਗੁਰ ਚਰਨ ਕਮਲ ਰਿਧਿ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸ਼ਾ ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤਿ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋ ਕੋ ਜੈਤਵਾਰ ਹਰਿ ਜਨ ਕਿਉ ਪਾਇਓ। ਸ਼ਬਦ ਗੁਰੂ ਪ੍ਰਕਾਸਿਓ ਹਰਿ ਰਸਨ ਬਸਾਇਓ ਗੁਰੂ ਨਾਨਕ ਅੰਗਦ ਅਮਰ ਲਾਗੀ ਉੱਤਮ ਪਦ ਪਾਇਓ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਬੜਭਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਾਮੀ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਗੁਰ ਅਰਜਨ ਘਰ ਗੁਰ ਰਾਮਦਾਸ ਅਨੁਭਉ ਠਹਿਰਾਇਓ ਜਨਕ।

0: ਗੁਰ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁਰੂ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਆਜੋਨੀ ਸੰਭਵਿਓ ਸੁਜਸ ਕਲ ਕਵੀਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਤ ਜੀਵਨ ਅਰਜਨ ਅਮੋਲਿਆ ਜੋਨੀ ਸੰਭੋ ਭੈ ਪੰਜਨ ਪਰ ਦੁੱਖ ਨਿਵਾਰਿਆ ਪਾਰਿਆ ਨੰਭੋ ਆਗਾਹ ਗਹਿਣ ਪ੍ਰਮ ਭ੍ਰਾਂਤ ਦੈਣ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਧਾਤਿਓ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬਡਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਤ੍ਰਾਮ ਧੀਰ ਗੁਰ ਮਤ ਗੰਭੀਰ ਪਰ ਦੁੱਖ ਬਿਸਾਰਨ ਸ਼ਬਦ ਸਾਰ ਹਰ ਸਮੇਂ ਉਦਾਰ ਅਹਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤਰ ਨਾਮ ਨਿਧਨਨ ਖੁੱਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿ ਚੰਦੂਆ ਤਾਣਿਓ ਗੁਰ ਅਰਜਨ ਕਲ ਲੁਚ ਰਹਿ ਤੈ ਰਾਜ ਯੋਗ ਰਸ ਜਾਣਿਓ ਭੈ ਨਿਰਭਉ ਮਾਣਿਓ ਲਖ ਮੈਂ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ ਧੰਨ ਧੰਨ ਗੁਰ ਧੰਨ ਅਭਰ ਸਰ ਸੁਭਰ ਭਰਾਇਓ ਗੁਰ ਗੰਭਰ ਮਾਣਿਆ ਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਲੁਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾ ਹਰ ਨਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਾਹ ਕਲਸ਼ ਦਿਪਾਇਓ ਸੂਰ ਉਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚੱਲੈ ਨਹੀਂ ਨੇਜਾ ਨਾਮ ਨਿਸਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰੁ ਸੇਤੁ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ
1: ਜਗਤਿ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਸ਼ਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਾਲੀ ਯੁਗ ਜਹਾਜ ਅਰਜਨ ਗੁਰੂ ਸਗਲ

ਜਾਂ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਐ ਧਾਮ ਸਿਉ।

ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਲੋਕ 12 ਤੇ ਵਧੀਕ ਮਹਲਾ ਪਹਿਲਾ। ਉਹ ਤੰਗੀ ਪੈਉ ਹੋਰੀ ਗਹਿਰੀ ਗੰਭੀਰੀ, ਸੱਸੜ ਸੋਈਆ ਕਿਵ ਕਰੀ ਨਿਵਣ ਨਾ ਜਾਏ ਥਣੀ। ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲਹਰੀ, ਸੇ ਪੀ ਢਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਸੁਣ ਮੁੰਦੇ ਹਰਨਾਖੀਏ

ਨਾਨਕ ਜਿਨੀ ਨਿਯਮ ਕਰ ਬੁਝਿਆ ਤਿੰਨਾਂ ਬਿੱਟੋਂ ਕੁਰਬਾਨ। ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੜਨ ਕਲ ਤਾਹੂੰ ਖਰੀ ਸੁਜਾਨ। ਵੰਜਾ ਇੰਨੀ ਕੱਪਰੀ ਝੜ ਝੱਖੜੋ ਹਾੜ ਲਹਿਰੀ ਵਹਿਨ ਲਖੀ ਸੂਈ। ਸਤਿਗੁਰ ਸਿਉਂ ਆਲਾਏ ਬੇੜੇ ਡੁੱਬਣ ਨਾਹੇ ਭਉ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨ ਰਹਿਓ ਕੋਈ। ਪਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਣ ਦੀਨ ਗਵਾਇਆ। ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੁਹੇਨ। ਨਾਉ ਲੈਣ ਯਰ ਕਰਨ ਸਮਾਏ ਨਾਨਕ ਤਿਨ ਬਲਿਹਾਰੈ ਜਾਏ। ਰੇ ਮਨ ਡੀਗ ਨ ਡੋਲੀਐ ਸੀਧੇ ਮਾਰਗ ਤਾਓ ਪਾ।

0: ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ। ਬਾਗ ਮਰੈ ਮਨ ਮਾਰੀਐ ਜੇ ਸਤਿਗੁਰ ਦੀਖਿਆ ਹੋਏ। ਆ ਪਛਾਣੈ ਹਰ ਮਿਲੈ ਬੌੜ ਨ ਮਰਨ ਹੋਏ। ਕੀਚੜ ਹਾਥ ਨ ਬੁੱਢਈ ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਭਰੇ ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਾਂ ਲੋੜ ਲਓ ਵਿਣ ਗੁਰ
1: ਚਲਣਾ ਹੈ ਜਾਂ ਮਰੈ ਪਰਮਾਈ ਹੈ ਛੇ ਲੱਖ ਕਰਮ ਕਮਾ ਹੈ। ਜਮ ਜਗਾਤ ਨ ਲਗਈ ਜੇ ਚਲੈ ਸਤਿਗੁਰ ਪਾਏ। ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੇ ਮਿਲਾਏ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ। ਮਨ ਤਨ ਮਹਿਲਾ ਅਵਗੁਣੀ ਚਿੰਝ ਭਰੀ ਗੰਧੀ ਆਏ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਜਨਮੇ ਕਾਫਲ ਕਿਆ ਗਣੀ ਜਾਂ ਹਰ ਭਗਤ ਨ ਪਾਓ। ਪਹਿੰਦਾ ਖਾਦਾ ਬਦ ਹੈ ਜਾਂ ਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਓ। ਨਾਨਕ ਨਾਮ ਸਲਾਹ ਤੂੰ ਹੋਰ ਹਮੇ ਆਵੋ ਜਾਓ। ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਚੋਟੇ ਸੇਤੀ ਚੋ ਮਰੈ ਲੱਗੀ ਸਾ ਪ੍ਰਵਾਣ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾਂ ਪ੍ਰਵਾਣ। ਪਿਰਮ ਪੈ ਕੰਮ ਨ ਨਿਕਲੈ ਲਾਇਆ ਤਿੰਨ ਸੁਜਾਣ। ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ। ਧਾਤੂ ਪਾਂਜਰ ਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਪਾਵਸੀ। ਪਰਮ ਜੋਤ ਜਾਗਾਏ ਵਾਜਾ ਵਾਵਸੀ। ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੇ। ਮਨ ਅੰਧੈ ਉਂਧੈ ਕਵਲ ਦਿਸਨ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੁੱਝਨ।

ਪਬਰ ਤੂੰ ਹਰੀਆ ਪਲਾ ਕਵਲਾ ਕੰਚਨ ਬਨ ਕਹਿ ਦੁਖੜੈ ਸੜਿਓ ਹੇ ਕਲ ਕਾਲੀ ਹੋਇਆ ਦਿਓਹਰੀ ਨਾਨਕ ਮੈਂ ਤਨ ਪੰਗ ਜਾਣਾ ਪਾਣੀ ਨਾ ਲਹਾ ਜੈ ਸੇਤੀ ਮਿਲ ਸੰਗ ਜਿਤ ਡਿੱਠੇ ਤਨ ਪਰਫੜੈ ਚੜੇ ਚਵਾਗਣ ਬਨ ਰਜ ਨ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀ ਫੇ ਸਦਾ ਸਦਾ ਸੁਰਤੀ ਹੀ ਪਤ ਹੋਏ।

ਵਿਣ ਪੁੱਛਿਆ ਹੀ ਲੈ ਜਾਏ। ਦੋਸ਼ ਨਾ ਦੇਹੋ ਰਾਏ ਨੂੰ, ਮਤ ਚੱਲੇ ਜਾਂ ਬੁੱਢਾ ਹੋਵੇ। ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਨਾ ਖਾਤੀ ਟੋਵੈ। ਪੂਰੇ ਕਾਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹਿ ਸਮਾਈ। ਸਲੋਕ ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ। ਜਿਨਕੇ ਮਨ ਮੇ ਭਰਮ, ਤਿੰਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਅਭੈ ਨਿਰੰਜਨ ਪਰਮ ਪਦ,

ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨ੍ਹਾਂ ਬੇਲਾਂ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬਨ ਚਲਾਈ ਹੈ ਨਾ ਮਿਲਹੀ ਬਗ ਸਗ ਆਪ ਫੁਲਾਏ ਫੁੱਲੀ ਹੈ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀ ਹੈ ਜੇ ਚੱਲੇ ਸਤਿਗੁਰ ਪਾਏ ਸਾਲਾ ਹੀ ਸਾਲਾ ਹੈਣਾ ਪੀ ਸੱਚਾ ਸਲਾਏ ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਏ ਨਾਨਕ ਜਹਿ ਜਹਿ ਮੈਂ ਫਿਰਿਓ ਤੈ ਤੈ ਸਾਚਾ ਸੋਏ ਜਹਿ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖਪ ਮੂਏ ਖੂਹਣ ਲਖ ਸੰਖ ਸਤਿਗੁਰ ਮਿਲੇ ਸੋਪੁਰ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਖ ਉਪਾਏ ਗੁਰ ਸ਼ਬਦੇ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੇ ਕਰ ਭਗਤੀ ਨਰ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਰਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ

ਕਿਆ ਸਿਰ ਵਿਚਿਆ ਗੁਰਿਆਗੇ ਜਾਏ ਭੈ ਭਗਤੀ ਭਗਤ ਬੋਲੋ ਚ ਦੇ ਪ੍ਰਭ ਲੁਚਾ ਪੂਰ ਮਿਲਾਏ ਹਰ ਪ੍ਰਭ ਪ੍ਰਵਾਹੁ ਹੈ ਕਿਤ ਖਾਦੇ ਤਿਵਤਾਏ ਸਤਿਗੁਰ ਕੇ ਪਾਣੀ ਜੋ ਚੱਲੈ ਤਿਵਤਾਸੇ ਹਰ ਗੁਣ ਗਾਏ ਧਨ ਧਨ ਕਰ ਜੁਗ ਨਾਨਕ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨ ਰਖਿਓ ਰਤਾਰ ਤਿਗ ਤਿਨਾ ਦਾ ਜੀ ਪਿਆ ਕਿਤ ਆਏ ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲਗੇ ਪਿਆਰ ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹਿ ਜਗ ਭਰਮਿਆ ਕਰਮ ਸੇ ਖਬ ਨ ਹੋਏ ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਗਟੇ ਫਿਰ ਹੈ ਬਿਨ ਨਾ ਫੇ ਬੈ ਰੋਏ ਨਾਨਕ ਜੋ ਧੁਰ ਕਰਤੇ ਲਿਖਿਆ ਸੋ ਮਿਟ ਨ ਸਕੇ ਕੋਏ ਗੁਰਮੁਖਾਂ ਹਰ ਤਨ ਖਟਿਆ

ਜਾਏ ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ।

0: ਗੁਰ ਪ੍ਰਸਾਦੇ ਬੁੱਝੀਐ ਸਾ ਤਨ ਸੁਤੇ ਨਚਿੰਦ। ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਕੋ ਪਿੰਦ। ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ ਗੁਰਸਬਦੀ ਵਿਚਾਰ। ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖੇ ਉਰਤਾਰ। ਐਥੇ ਉਥੈ ਮੰਨੀਅਨ ਹਰ ਨਾਮ ਲੱਗੇ ਵਪਾਰ। ਗੁਰਮੁਖ ਸ਼ਬਦ ਸੰਜਾਪਦੇ ਤਤ ਸੱਚੈ ਤਤ ਸਾਚੇ ਦਰਬਾਰ। ਸੱਚਾ ਸੌਦਾ ਖਰਚ ਸੱਚ ਅੰਤਰ ਫਿਰਮ ਪਿਆਰ। ਜਮਕਾਰ ਨਿਰਣਿਆ ਭਈ ਆਪ ਬਖਸ਼ੇ ਕਰਤਾਰ। ਨਾਨਕ ਨਾਮ ਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ। ਜਨ ਕੀ ਟੇਕ ਹਰ ਨਾਮ ਹਰ ਬਿਨਾ ਬੈਠਵ ਨ ਠਾਉ। ਗੁਰਮਤੀ ਨਾਮ ਮਨ ਵਸੈ ਸਹਿਜੇ ਸਹਿ ਸਮਾਉ। ਵਡਭਾਗੀ ਨਾਮ ਤੇ ਆਇਆ ਐਨ ਸਲਾਗਾ ਪਾਉ।
1: ਜਨ ਨਾਨਕ ਮੰਗੈ ਤੋੜ ਤਿੰਨ ਹਾਂ ਸਤਿਕਰ ਬਾਣੈ ਜਾਉ। ਲੱਖ ਚੁਰਾਸੀ ਮੇਦਨੀ ਤਿਸ਼ਨਾ ਜਲਦੀ ਕਰੇ ਪੁਕਾਰ। ਇਹ ਮੋਹ ਮਾਇਆ ਪਸਰ ਸਭ ਪਸਰਿਆ ਨਾਲ ਚਲੇ ਨ ਅੰਤੀ ਬਾਰ। ਬਿਨ ਹਰ ਸ਼ਾਂਤ ਨ ਆਵੀ ਕਿਸੇ ਆਗੇ ਕਰੀ ਪੁਕਾਰ। ਬੜਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਾਹਮੀ ਵਿਚਾਰ। ਤਿਸ਼ਨਾ ਅਗਨ ਸਭ ਬੁੱਝ ਗਈ ਜਨ ਨਾਨਕ ਹਰਿ ਉਰ ਤਾਰ। ਅਸੀਂ ਖਤੈ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਬੜੇ ਗੁਨਹਗਾਰ। ਹਰ ਜੋ ਲੇਖੈ ਬਾਰ ਨ ਆਵੀ ਤੂੰ ਬਖਸ਼ ਮਿਲਾਵਣ ਹਾਰ। ਗੁਰੂ ਤੁੱਠੇ ਹਰ ਪ੍ਰਭ ਮੇਲਿਆ ਸਭ ਕਿਲਵਖ ਕੱਟ ਵਿਕਾਰ। ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਨ ਜੈਕਾਰ। ਬਿਛੜ ਬਿਛੜ ਜੋ ਮਿਲੈ ਸਤਿਗੁਰ ਕੇ ਪੈ ਪਾਏ। ਜਨ ਮਨ ਨੇਚਲ ਪੈ ਗੁਰਮੁਖ ਨਾਮ ਤੇ ਆਏ। ਗੁਰਸਾਧੂ ਸੰਗਤ ਮਿਲੈ ਹੀਰੇ ਰਤਨ ਲਬਨ। ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। ਮਨਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਬਾਸ। ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨ ਵਸਿਓ ਗੁਣਤਾਸ। ਇਹ ਮਨ ਸ਼ਬਦ ਨ ਭੇਦਿਓ ਕਿਉ ਹੋਵੇ ਕਰ ਵਾਸ। ਮਨਮੁਖੀਆਂ ਦੋਹਾ ਗਣੀ ਆਵਣ ਜਾਣ ਮਈਆਸ। ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ। ਹਰ ਹਰ ਨਾਮ ਉਰਤਾਰਿਆ ਹਰ ਹਿਰਦੇ ਕਮਲ ਪਰਗਾਸ। ਸਤਿਗੁਰ ਸੇਵਣ ਆਪਣਾ ਹੋ ਸਦ ਬਲਿਹਾਰੀ ਤਾਸ। ਨਾਨਕ ਤਿੰਨ ਮੁਖ ਉਜਲੈ ਜਨੇ ਅੰਤਰ ਨਾਮ ਪਰਗਾਸ। ਸ਼ਬਦ ਮਰੇ ਸੋਈ ਜਨ ਸਿੱਜੈ ਬਿਨ ਸ਼ਬਦੇ ਮੁਕਤ ਨਾ ਹੋਈ। ਪੇਹ ਕਰੇ ਬਹੁ ਕਰਮ ਬਗੁੱਤੇ ਪਏ ਦੂਜੈ ਪਰਜ ਬਿਗੋਈ। ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸਾਂ ਲੋਚੈ ਕੋਈ। ਹਰ ਕਾ ਨਾਉ ਅਤ ਬੜੀ ਉੱਚਾ ਉੱਚੀ ਹੂੰ ਉੱਚਾ ਹੋਈ। ਅਪੜ ਕੋਈ ਨਾ ਸਕੀ ਜੇ ਸੋ ਲੋਚੈ ਕੋਈ। ਮੁਖ ਸੰਜਮ ਹੱਸਾ ਨਾ ਹੋਵੀ ਕਰ ਭੇਖ ਪਵੇ ਸਭ ਕੋਈ। ਗੁਰ ਕੀ ਪੌੜੀ ਜਾਏ ਚੜੇ ਕਰਮ ਪ੍ਰਾਪਤ ਹੋਈ। ਅੰਤਰ ਆਏ ਬਸੇ ਗੁਰ ਸ਼ਬਦ ਵਿਚਾਰੇ ਕੋਈ। ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚੈ ਸਾਚੀ ਸੋਏ। ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁਤਰ ਤਰਿਆ ਨਾ ਜਾਏ। मेरा मेरा कर दे पचमुए हम मैं करत बिहाय मन मुखा और वार न पार है अद बिच रह लपटाए जो तुर लिखिया सो कमावना करुणा कछु न जाए गुरमती ज्ञान रतन मन वसे सब देख्या ब्रह्म सुभाए नानक सतगुर बोते बड़पागी चढ़े ते पौजल पार लंघाए बिन सतगुर दाता को नहीं जो हर नाम दे आधार गुर कृपा ते ना मन वसे सदा रहे उर तार तिशना बुझे तप्त होए हर के नाए प्यार नानक गुरमुख पाई है हरि अपनी कृपा तार बिन शब्दे जगत भर लिया कहना कछु न जाए हर रखी से उबरे शब्द रह लिव लाए नानक करता सब कुछ जानदा जिन रखी बणत बनाए होम जग सब तीर्था पर पंडित थके पुराण बिखमाया मोह न मिटी बिच हम मैं आवन जान सतगुर मिले है मलि उतरी हर जपया पुरख सजान जिना हर हर प्रभ सेविया जन नानक सतगुर बाण माया मोह बोचित वदे बोया सालो विकार मन मिखे अस्थर ना थिए मर मर बिंस जाए खिन बार बड़ भाग होवे सतगुरु मिले हम मैं तजे विकार हर नामा जप सुख पाया जन नानक शब्द विचार बिन सतगुर भगत न होवी नाम न लगे प्यार जन नानक नाम आराध्या गुर कै हित प्यार लोभी का बेसा न कीजै जी का पार बसाए अंत काल तिथे तू है जिथे हाथ न पाए मनमुख सेती संग करे मोह कालख दाग लगाए मोह काले तिन लोभिया जासन जन्म गवाए सत्संगत हर मेल प्रभ हर नाम बसे मन आए जन्म मरन की माली उतरै जिन नानक हर गुण गाए तुर हर प्रभ करतै लिखिया सो मिट ना ना जाए ज्यो पिंड सब तिसदा पित पाल करे हर राय चुगल निंदक भुखै रोल मोए इन हाथ ना कथाऊ पाए बाहर पखंड सब कर्म करे मन हिरदय कपट कमाए खेत शरीर जो बीजिया सो अंत कलो आए नाने की प्रभ बेनती हर भावै बख्श मिलाए मन आवन जान न सुजी न सुजै दरबार माया मोह पलेटिया अंतर अग्ञान गबार

ਸਰਕਾਰ। ਨਾਨਕ ਆਪ ਉਹ ਉਧਰੈ ਸਭ ਕੁਟੰਬ ਤਰੇ ਪਰਵਾਰ, ਸ਼ਬਦ ਮਰੇ ਸੋ ਮੂਹਾ ਜਾਪੈ, ਗੁਰ ਪ੍ਰਸਾਦੀ ਹਰ ਰਸ ਤ੍ਰਾਪੈ, ਹਰ ਦਰ ਗੈ ਗੁਰ ਸ਼ਬਦ ਸਜਾਪੈ। ਬਿਨ ਸ਼ਬਦੇ ਮੂਆ ਹੈ ਸਭ ਕੋਏ, ਮਨਮੁਖ ਮੂਆ ਆਪਣਾ ਜਨਮ ਖੋਏ, ਹਰ ਨਾਮ ਨ ਚੇਤੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ। ਗੁਰਮੁਖ ਬੁੱਢੇ ਕਦੇ ਨਹੀਂ, ਜਿਨੇ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ। ਉਹ ਸਦਾ ਆਨੰਦ ਬਿਵੇਕ ਰਹਿ, ਦੁੱਖ ਸੁਖ ਏਕ ਸਮਾਨ, ਤਿਨ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨੇ ਅੰਤਰ ਹਰ ਸੁਰਤ ਨਾਹੀ, ਵਿੱਚ ਹੋਮੈ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ। ਗੁਰਮੁਖ ਹੱਛੇ ਨਿਰਮਲੇ, ਗੁਰ ਕੈ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨ ਲੱਗੀ ਜੇ ਚੱਲਣ ਸਤਿਗੁਰ ਪਾਏ। ਮਨਮੁਖ ਝੂਠ ਨਾ ਉਤਰੈ ਜੇ ਸੌ ਧੋਵਣ ਪਾਏ, ਨਾਨਕ ਗੁਰਮੁਖ ਮੇਲੀਅਨ ਗੁਰ ਕੈ ਅੰਕ ਸਮਾਏ। ਬੁਰਾ ਕਰੇ ਸੋ ਕਿਹਾ ਸਿੱਜੈ, ਆਪਣੇ ਰੋਹ ਆਪੇ ਹੀ ਦੱਜੈ। ਮਨਮੁਖ ਕਮਲਾ ਰਗੜੇ ਲੁੰਜੈ, ਗੁਰਮੁਖ ਹੋਏ ਤੇ ਸਭ ਕੁਛ ਸੁਜੈ, ਨਾਨਕ ਗੁਰਮੁਖ ਮਨ ਸਿਉਂ ਲੁਜੈ। ਜਿਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਾ ਬਾਰ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੌ ਪ੍ਰੀਤ ਨਾ ਪਿਆਰ, ਮਨਮੁਖ ਮੋਏ ਬਿਕਾਰ ਮੈਂ ਮਰ ਜੰਮੈ ਬਾਰੋ ਬਾਰ। ਜੀਵਦਿਆਂ ਨੂੰ ਮਿਲੇ ਸੋ ਜੀਵਦੇ, ਹਰ ਜਗ ਜੀਵਨ ਉਰਤਾਰ, ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ। ਹਰ ਮੰਦਰ ਹਰ ਸਾਜਿਆ ਹਰ ਬਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ। ਹਰ ਮੰਦਰ ਵਸਤ ਅਨੇਕ ਹੈ, ਨਵਨਿਧ ਨਾਮ ਸਮਾਲ, ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਬੜਭਾਗੀ ਗੜ ਮੰਦਰ ਖੋਜਿਆ, ਹਰ ਹਿਰਦੇ ਪਾਇਆ ਨਾਲ, ਮਨਮੁਖ ਦੈ ਦਿਸ ਫਿਰ ਰਹੇ ਅਤ ਤਿਸ਼ਨਾ ਲੋਭ ਵਿਕਾਰ। ਮਾਇਆ ਮੋਹ ਨ ਚੁੱਕੀ ਮਰ ਜੰਮਹਿ ਬਾਰੋ ਬਾਰ, ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ। ਜਨਮ ਮਰਨ ਕਾ ਦੁੱਖ ਗਿਆ, ਜਨ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਧਿਆਏ ਮਨ, ਹਰ ਦਰਗਾਹ ਪਾਵੇ ਮਾਨ, ਕਿਲ ਬਿਖ ਪਾਪ ਸਭ ਕੱਟੀਆਂ ਹਉ ਮੈਂ ਚੁੱਕੇ ਗੁਮਾਨ। ਗੁਰਮੁਖ ਕਮਲ ਬਿਕਸਿਆ ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਤਾਰ ਪ੍ਰਭ ਜਿਨ ਨਾਨਕ ਜਪ ਹਰ ਨਾਮ। ਤਨਾਸਰੀ ਤਨਵੰਤੀ ਜਾਣੀਏ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੌਂਪੈ

ਬੋਜਨ ਸਕਾਂ ਕਾਰ। ਬਾਣ ਤ੍ਰੇਣ ਤ੍ਰੈ ਪਵਣ ਤੁਜੇ ਧਿਆਇਂਦਾ, ਅੰਦਨ ਸਦਾ ਬਿਹਾਨ। ਬਿਨ ਸਤਿਗੁਰ ਕਿਨੇ ਨ ਪਾਇਆ, ਕਰ ਕਰ ਥਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪਰਵਾਨ। ਜੋਗ ਨ ਪਗਵੀ ਕੱਪੜੀ, ਜੋਗ ਨ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਜੇ ਪਵੈ, ਵੇਦ ਪੜੇ ਜੁਗ ਚਾਰ। ਨਾਨਕ ਸਾਚਾ ਪੇਟੇ ਹਰ ਮਨ ਵਸੇ, ਪਾਵੈ ਮੋਖ ਦੁਆਰ। ਨਾਨਕ ਹੁਕਮ ਵਰਤੇ ਖਸਮ ਕਾ, ਮਤ ਪਵੀ ਫਿਰ ਚਲ ਚਿੱਤ। ਮਨਮੁਖ ਸੌ ਕਰ ਦੋਸਤੀ, ਸੁਖੈ ਪੁੱਛੈ ਮਿਤ। ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਇ ਚਿੱਤ। ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿਤ। ਭੁੱਲਿਆ ਆਪ ਸਮਝਾਈ ਸੀ, ਜਾ ਕੋ ਨਦਰ ਕਰੇ। ਨਾਨਕ ਨਦਰੀ ਬਾਹਰੀ, ਕਰਨ ਭੁਲਾ ਕਰੇ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸਲੋਕ ਮਹਿਲਾ ਚੌਥਾ। ਬੜਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸਚ ਜਾਤਾ ਸੋਏ। ਜਿਤ ਮਿਲੈ ਤਿਖ ਉਤਰੈ, ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਿਪੁਰਖ ਹੈ, ਜਿਸਨੂੰ ਸੰਤ ਸਭ ਕੋਏ। ਵਾਹ ਵਾਹ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਵਾਹ ਵਾਹ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ। ਵਾਹ ਵਾਹ ਸਤਿਗੁਰ ਨਿੰਕਾਰ ਹੈ, ਜਿਸ ਅੰਤ ਨ ਪਾਰਾ ਵਾਰ। ਵਾਹ ਵਾਹ ਸਤਿਗੁਰੂ ਹੈ, ਜੇ ਸਤ ਦੁੜਾਏ ਸੋਏ। ਨਾਨਕ ਸਤਿਗੁਰੂ ਵਾਹ ਵਾਹ, ਜਿਸ ਤੈ ਨਾਮ ਪ੍ਰਾਪਤ ਹੋਏ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ। ਅੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ। ਬੜਭਾਗੀ ਹਰ ਪਾਇਆ, ਪੂਰਨ ਪਰਮਾਨੰਦ। ਜਿਨ ਨਾਨਕ ਨਾਮ ਸਲਾਇਆ, ਬੋਲ ਨ ਮਨ ਤਨ ਭੰਗ। ਮੂੰਹ ਪ੍ਰਿਆ ਸੋਨੇ, ਕਿਉਂ ਸੱਜਣ ਮਿਲੈ ਪਿਆਰਿਆ। ਹੋਂ ਟਡੇਂਦੀ ਤੈਨ, ਸੱਜਣ ਸੱਚ ਸਵਾਰਿਆ। ਸਤਿਗੁਰੂ ਮੈਂਡਾ ਮਿਤ ਹੈ, ਜੇ ਮਿਲੇ ਤਾਂ ਇਹ ਮਨ ਵਾਰਿਆ। ਦਿੰਦਾ ਮੂੰਹ ਪਿਰ ਦੱਸ, ਹਰ ਸੱਜਣ ਸਿਰਜਣ ਹਾਰਿਆ। ਨਾਨਕ ਹੋਂ ਪਰ ਪਾਲੀ ਆਪਣਾ, ਸਤਿਗੁਰ ਨਾਲ ਦਿਖਾ।

ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ। ਅੰਤਰ ਜੋਰ ਹਉਮੈ ਤਨ ਮਾਇਆ ਕੂੜੀ ਆਵੈ ਜਾਏ, ਸਤਿਗੁਰ ਕਾ ਫਰਮਾਇਆ ਮੰਨ ਸਕੀ ਦਤਰ ਤਰਿਆ ਨਾ ਜਾਏ। ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ। ਜਿਨੀ ਸਤਿਗੁਰ ਮੰਨਿਆ ਹਾਂ ਤਿਨ ਕਹਿ ਲਾਗੋਂ ਪਾਏ, ਨਾਨਕ ਤਾਕਾ ਦਾਸ ਹੈ ਜੇ ਅੰਧਨ ਰਹਿ ਲਿਵਲਾਏ। ਜਿਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸਬਾਏ ਗੁਰਮੁਖ ਇਹ ਮਨ ਰਹੱਸੀ ਹੈ। ਜਿਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਛੈ ਦੇਖਣ ਆਪਣਾ ਨਾਨਕ ਥੀਵਨ ਪੀਹਰੇ। ਜਿਨਾ ਗੁਰਮੁਖ ਅੰਦਰ ਨੇ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਅਤੇ ਡੇ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ਼ਕੀ ਚਿਤ ਪ੍ਰੀਤਮ ਸੱਚਾ ਪਾਈਐ, ਆਂਦ ਨ ਰਹੇ ਆਨੰਦ ਨਾਨਕ ਸਹਿਜ ਸਮਾਈਐ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ, ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ। ਜਨੇ ਅੰਦਰ ਸੱਚਾ ਨੇ ਕਿਉਂ ਜੀਵਨ ਪਰੀ ਬਿਹੋਣਿਆ, ਗੁਰਮੁਖ ਮਿਲੈ ਆਪ ਨਾਨਕ ਚਿਰੀ ਬਛੁਨਿਆ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੈ ਅੱਠ ਨੰਦਨ ਪ੍ਰਥਮ ਰਾਗ ਪੈਰੋ ਵੈ ਕਰੀ ਪੰਚ ਰਾਗਨੀ ਸੰਗ ਉਚਰੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੈ ਪੰਗਲੀ ਪੁਨਸਲੀ ਕੀ ਪਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖਤ ਸਾਖ ਸੁਣਾਵੈ ਬੰਗਾਲ ਮਦ ਮਾਧਵ ਗਾਵੈ ਲਲਤ ਬਿਲਾਵਲ ਗਾਵੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਸੰਗ ਰਾਗਨੀ ਪੰਚੋ ਥਾਪੈ ਗੌਣ ਕਰੀਓ ਦੇਵ ਕੰਧਾਰੀ ਕੰਧਾਰੀ ਸ਼ੀਹੁਤੀ ਉਚਾਰੀ ਤਨਾਸਰੀ ਏ ਪੰਚੋ ਗਾਈ ਮਾਲ ਰਾ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕੌਸਕ ਉਪਾਰਾ ਖੋ ਖਟਿਓ ਪੌਰਾਨੰਦ ਗਾਏ ਆਸ਼ਟ ਮਾਲ ਕੌਸਕ ਸੰਗ ਲਾਏ ਪੁਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾ ਵੀਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸੀ ਹੀਰੀ ਲੈ ਪਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨੋ ਆਏ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਓ ਗੁਜਰੀ ਸੰਗ ਦੀਪ ਕੇ ਥਾਪ ਕਲੰਕਾ ਕੁੰਤਲਿਆ ਰਾਮਾ ਕਮਲ ਕੁਸਮ ਚੰਪ ਕੇ ਨਾਮਾ ਗੌਰਾ ਓ ਕੰਨ ਰੱਖ ਲਿਆਨਾ ਅਸ਼ਟ ਪੁੱਤਰ ਦੀਪ ਕੇ ਜਾਨਾ ਸਮਿਲ ਸ਼ੀ ਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੈ ਆਸਾ ਬਰੀ ਤੇ ਪਾਛੇ ਸਿੰਧ ਵੀ ਅਲਾਪੀ ਸ਼੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਿਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸਰੀ ਰਾਗ ਕੇ ਗੌਂਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੋਟ ਗੌਣ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਨਗੁਨੀ ਉੱਚੇ ਸੁਰ ਸੂਹੋਂ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ ਨਟੋ ਜਲ ਤਾਰਾ ਪੁਨ ਗਾਵੈ ਸੰਕਰਿਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਕਾਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭ ਸਭ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹਿਲਾ ਤੀਜਾ, ਆਨੰਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ, ਹਰਨਾਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨੋ, ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ, ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਬਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕੇਰ ਪਾ ਮੈਂ ਕੋਏ ਨਾ ਜਾਣੇ ਤੁਮਰਾ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ ਆਪ ਜੀ ਦੇ ਹੁਕਮ ਅੰਦਰ ਪਿਛਲਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀਓ ਅੱਜ ਆਪ ਜੀ ਦੇ ਪਾਵਨ ਮਹਾਂਵਾਕਾਂ ਅਨੁਸਾਰ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀਓ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ ਆਪ ਜੀ ਨੇ ਕਿਰਪਾ ਕਰਨੀ ਆਉਣ ਵਾਲਾ ਸਮਾਂ ਸਮੂਹ ਸੰਗਤਾਂ ਵਾਸਤੇ ਸੁੱਖ ਸੁੱਖਾਂ ਦਾ ਬਤੀਤ ਕਰਵਾਉਣਾ ਪਾਤਸ਼ਾਹ ਜੀਓ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਨਗਰ ਕੰਗਣੀਵਾਲ ਦੀਆਂ ਸਮੂਹ ਸੰਗਤਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਦੇਹ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਪਾਤਸ਼ਾਹ ਜੀ ਉਹ ਸੇਵਕਾਂ ਨੇ ਰਲ ਮਿਲ ਕੇ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ ਐਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ ਨਗਰ ਕੰਗਣੀਵਾਲ ਦੀਆਂ ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ। ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀਓ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨ ਕਰੇ ਵਿਚਾਰ। ਗੁਰ ਕੁੰਜੀ ਪਾਹੂ ਨਿਮਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨਾ ਮਨ ਕਾ ਤਾਕ ਨਾ ਉਗੜੈ, ਔਰ ਨਾ ਕੁੰਜੀ ਹੱਥ। ਅਕਲੀ ਸਾਹਰ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੇ ਕੀਜੀਐ ਅਕਲੀ ਕੀ ਜੈ ਦਾਨ। ਨਾਨਕ ਆਖੈ ਰਾਏ ਹੋਰ ਗੱਲਾਂ ਸ਼ੈਤਾਨ। ਗਿਆਨ ਬਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਕਰੇ ਮਸੀਤ। ਮਖੱਟੂ ਹੋ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ। ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ

ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਤਨਾਸਰੀ ਮਹਿਲਾ ਪੰਜਵਾਂ ਘਰ ਬਾਰਵਾਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਬੜੇ ਭਾਗ ਪੇਟੇ ਗੁਰਦੇਵਾ ਕੋਟ ਪੁਰਾਦ ਮਿਟੇ ਹਰ ਸੇਵਾ। ਚਰਨ ਕਮਲ ਜਾਂ ਕਾਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਪਾਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸ਼ਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੈ ਪ੍ਰਭ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਪਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਨ

0: ਸਤਸੰਗ ਜੀ ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਦੇ ਕਿਉਂ ਬਖਸ਼ਣੀਆਂ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਭੁੱਲਾਂ ਨਾ ਚਿਤਾਰਨੀਆਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਪਰਮਿੰਦਰ ਸਿੰਘ ਜੀ ਹੁਣਾਂ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਵੀ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲ ਕਰਿਆ ਕਰੋ ਜੀ। ਅੱਜ ਦੇ ਦੀਵਾਨਾਂ ਦੇ ਵਿੱਚ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ, ਨਗਰ ਫੋਲੜੀਵਾਲ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵੱਲੋਂ, ਅਤੇ ਇਸੇ ਹੀ ਤਰ੍ਹਾਂ ਨਗਰ ਸਾਲੋਂ ਅਤੇ ਸਕੋਪੁਰ ਦੀ ਸੰਗਤ ਵੱਲੋਂ, ਅਤੇ ਇਸ ਤਰ੍ਹਾਂ ਹੀ ਤੱਖਰ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸੇ ਹੀ ਤਰ੍ਹਾਂ ਭਾਈ ਇੰਦਰਜੀਤ ਸਿੰਘ ਜੀ ਪੁਰੇਵਾਲ ਉਹਨਾਂ ਦੇ ਪਰਿਵਾਰ ਵੱਲੋਂ, ਅਤੇ ਭਾਈ ਗੁਰਮੀਤ ਸਿੰਘ ਜੀ ਚੌਹਾਨ ਇਹਨਾਂ ਦੇ ਪਰਿਵਾਰਾਂ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਦੇ ਵਿੱਚ ਹੋ ਰਹੀ ਹੈ। ਇੱਕ ਦੋ ਸੂਚਨਾਵਾਂ ਜਾਣਕਾਰੀਆਂ ਆਪ ਜੀ ਨਾਲ ਸਾਂਝੀਆਂ ਕਰਨੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਸੇਫਟੀ ਦੇ ਸੰਬੰਧ ਦੇ ਵਿੱਚ, ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਸੀ ਕਿ ਗੁਰਦੁਆਰਾ ਸਾਹਿਬ ਦੇ ਜੋ ਮੇਨ ਗੇਟ ਹੈ ਉਸ ਦੇ ਕੋਲ ਜੋ ਪੈਡੈਸਟ੍ਰੀਅਨ ਦੇ ਵਾਸਤੇ ਸੜਕ ਕ੍ਰੋਸ ਕਰਨ ਵਾਸਤੇ ਹੈ, ਉਹ ਇੱਧਰੋਂ ਮੂਵ ਹੋ ਕੇ ਉੱਥੇ ਚਲਿਆ ਗਿਆ ਲਾਈਟ। ਉਹਦੇ ਵਿੱਚੋਂ ਆਪਾਂ ਕ੍ਰੋਸ ਕਰਕੇ ਜਦੋਂ ਗੁਰਦੁਆਰਾ ਸਾਹਿਬ 'ਚ ਬਹੁਤ ਸਾਰੀ ਸੰਗਤ ਐਂਟਰ ਹੁੰਦੀ ਹੈ, ਤਾਂ ਉਹ ਮੇਨ ਗੇਟ ਦੇ ਵਿੱਚੋਂ ਦੀ ਜਿੱਥੋਂ ਦੀ ਕਿ ਕਾਰਾਂ ਐਂਟਰ ਹੁੰਦੀਆਂ ਹਨ ਉੱਥੋਂ ਦੀ ਹੋ ਰਹੇ ਹੁੰਦੇ ਹਨ। ਸੋ ਬੇਨਤੀ ਹੈ ਕਿ ਹਜੇ ਜੋ ਮੇਨ ਡੋਰ ਹੈ ਸਾਈਡ ਦੇ ਉੱਤੇ ਉਹ ਅੰਦਰ ਆਉਣ ਵਾਸਤੇ ਨਹੀਂ ਬਣਿਆ, ਅਤੇ ਤੁਸੀਂ ਬਹੁਤ ਐਕਸਟਰਾ ਕੌਸ਼ੀਅਸ ਰਹਿ ਕੇ, ਐਕਸਟਰਾ ਧਿਆਨ ਦੇ ਕੇ, ਡਰਾਈਵਰ ਵੀਰ ਵੀ, ਭੈਣਾਂ ਵੀ, ਅਤੇ ਨਾਲ ਜਿਹੜੇ ਪੈਡੈਸਟ੍ਰੀਅਨ ਵੀਰ ਭੈਣਾਂ ਵੀ ਹਨ, ਉਹ ਵੀ ਐਕਸਟਰਾ ਕੌਸ਼ੀਅਸ ਉਹ ਗੇਟ ਦੇ ਵਿੱਚੋਂ ਲੰਘਣ ਲੱਗਿਆਂ ਰਹਿਣ, ਕਿਉਂਕਿ ਦੋਵੇਂ ਪਾਸਿਆਂ ਤੋਂ ਕਾਰਾਂ ਦੀ ਆਵਾਜਾਈ ਹੁੰਦੀ ਹੈ। ਅਤੇ ਸਭ ਤੋਂ ਵਧੀਆ ਤਾਂ ਇਹ ਹੈ ਕਿ ਸੜਕ ਕ੍ਰੋਸ ਕਰਕੇ ਸਾਈਡ ਵਾਕ ਦੇ ਨਾਲ ਨਾਲ ਆ ਕੇ ਜਿੱਥੋਂ ਪਹਿਲਾਂ ਐਂਟਰ ਹੁੰਦੇ ਹੁੰਦੇ ਸੀ ਲੰਗਰ ਹਾਲ ਦੇ ਕੋਲੋਂ, ਜਿਹੜਾ ਗੇਟ ਹੈ ਉਸ ਦੇ ਕੋਲੋਂ ਆਪਾਂ ਐਂਟਰੀ ਗੁਰਦੁਆਰਾ ਸਾਹਿਬ ਵਿਖੇ ਕਰ ਲਿਆ ਕਰੀਏ। ਸਭ ਤੋਂ ਜ਼ਿਆਦਾ ਸੇਫਟੀ ਤਾਂ ਉਹ ਹੀ ਹੈ। ਸੋ ਬੇਨਤੀ ਪ੍ਰਵਾਨ ਕਰਨੀ, ਅਤੇ ਨਾਲ ਧਿਆਨ ਵੀ ਜ਼ਰੂਰ ਰੱਖਣਾ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿਸੇ ਦੇ ਵੀ ਕੋਈ ਇਸ ਤਰ੍ਹਾਂ ਦੀ ਸੱਟ ਪੇਟ ਜਾਂ ਕੋਈ ਇੰਸੀਡੈਂਟ ਐਕਸੀਡੈਂਟ ਕੋਈ ਹੋ ਜਾਵੇ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਅਤੇ ਇਸੇ ਹੀ ਤਰ੍ਹਾਂ ਪਿਛਲੇ ਦੋ ਕੁ ਹਫ਼ਤਿਆਂ ਤੋਂ ਜੋ ਹੈ ਹੋਲੈਂਡ ਦੀ ਸੰਗਤ ਜੋ ਉੱਥੇ ਗੁਰਦੁਆਰਾ ਸਾਹਿਬ ਦੇ ਬਣਾ ਰਹੇ ਹਨ, ਉਹਨਾਂ ਦੇ ਜੋ ਕਾਰ ਸੇਵਾ ਵਾਸਤੇ ਅਗਰਾਹੀ ਵਾਸਤੇ ਇੱਥੇ ਪਹੁੰਚੇ ਹੋਏ ਹਨ, ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਉਹ ਜਾ ਰਹੇ ਹਨ, ਅਤੇ ਆਪਣੇ ਵੀ ਇੱਥੇ ਬਾਹਰ ਉਹਨਾਂ ਦਾ ਡੈਸਕ ਹੈ, ਉਹਨਾਂ ਦੇ ਜ਼ਰੂਰ ਜਿੰਨੀ ਵੀ ਵੱਧ ਤੋਂ ਵੱਧ ਜਥਾ ਸ਼ਕਤ ਜ਼ਰੂਰ ਉਹਨਾਂ ਦੇ ਨਾਲ ਸੇਵਾ ਕਰਵਾ ਕੇ ਜਾਇਓ। ਉਹ ਉਹਨਾਂ ਨੂੰ ਮਾਇਆ ਦੀ ਜ਼ਰੂਰਤ ਹੈ। ਜਿੱਥੇ ਉਹ ਰਹਿ ਰਹੇ ਹਨ ਛੋਟੇ ਜਿਹੇ ਟਾਊਨ ਦੇ ਵਿੱਚ, ਉੱਥੇ ਸਾਰੇ 20-25 ਪਰਿਵਾਰ ਰਹਿੰਦੇ ਹਨ। ਸੋ ਬੇਨਤੀ ਪ੍ਰਵਾਨ ਕਰਨੀ ਜ਼ਰੂਰ ਉਹਨਾਂ ਵੀਰਾਂ ਦਾ, ਇੰਨੀ ਦੂਰੋਂ ਜਿਹੜੇ ਆਏ ਹਨ ਉਹਨਾਂ ਦੇ ਸਹਿਯੋਗ ਕਰਨਾ ਜੀ। ਅਤੇ ਇੱਕ ਬੇਨਤੀ ਹੋਰ ਹੈ ਜੋ ਕਿ ਆਪਾਂ ਪਿਛਲੇ ਸਮੇਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ ਹੋਣ ਜਾ ਰਿਹਾ, ਜੋ ਕਿ ਕੱਲ੍ਹ ਨੂੰ ਸ਼ੁਰੂ ਹੋਣਾ ਹੈ। ਉਸ ਗੁਰਮਤਿ ਕੈਂਪ ਦੇ ਵਿੱਚ ਜੋ ਬੱਚੇ ਰਜਿਸਟਰ ਹੋਏ ਹਨ, ਉਹਨਾਂ ਦੇ ਪੇਰੈਂਟਸ ਵਾਸਤੇ, ਗਾਰਡੀਅਨਸ ਵਾਸਤੇ ਹੈ ਕਿ ਬੱਚਿਆਂ ਨੂੰ ਸਵੇਰੇ ਜੋ ਹੈ 9:30 'ਤੇ ਉਹਨਾਂ ਨੇ ਜੋ ਹੈ ਉਹਨਾਂ ਡਰੋਪ ਆਫ ਜੋ ਕਰਨਾ ਉਹਨਾਂ ਦਾ, ਉਹ 9:45 'ਤੇ ਸਵੇਰ ਨੂੰ ਉਹਨਾਂ ਨੂੰ ਡਰੋਪ ਆਫ ਕਰਨਾ, ਅਤੇ 2:15 2:15 ਤੋਂ 2:30 ਦੇ ਵਿੱਚ ਵਿੱਚ ਉਹਨਾਂ ਨੂੰ ਪਿਕਅਪ ਕਰਨਾ ਹੈ। ਸੋ ਯਾਦ ਰੱਖਣਾ, ਆਪ ਜੀ ਨੂੰ ਸਭ ਨੂੰ ਮੇਰਾ ਖਿਆਲ ਆ ਕਿ ਇਹ ਸਾਰੀ ਜਾਣਕਾਰੀ ਪਹੁੰਚ ਵੀ ਗਈ ਹੋਵੇਗੀ, ਪਰ ਫਿਰ ਵੀ ਰਿਮਾਈਂਡਰ ਦੇ ਤੌਰ 'ਤੇ ਸਵੇਰੇ ਬੱਚਿਆਂ ਨੂੰ 9:45 'ਤੇ ਗੁਰਦੁਆਰਾ ਸਾਹਿਬ ਵਿਖੇ ਡਰੋਪ ਆਫ ਕਰਨਾ, ਅਤੇ 2:15 ਤੋਂ 2:30 ਦੇ ਵਿੱਚ ਵਿੱਚ ਉਹਨਾਂ ਨੂੰ ਪਿਕਅਪ ਕਰਨਾ ਹੈ। ਅਤੇ ਹੁਣ ਸਮਾਂ ਹੈ ਹਮੇਸ਼ਾ ਦੀ ਤਰ੍ਹਾਂ ਕਥਾ ਵਿਚਾਰ ਦਾ। ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਦੇ ਨਾਲ 11:40 ਤੱਕ ਜੋ ਹੈ ਉਹ ਗੁਰਸ਼ਬਦ ਦੀ ਵਿਚਾਰ ਜੋ ਹੈ ਉਹਦੀ ਸਾਂਝ ਆਪ ਜੀ ਨਾਲ ਪਾਉਣਗੇ। ਆਓ ਇਹਨਾਂ ਪਾਸੋਂ ਗੁਰਸ਼ਬਦ ਦੀ ਵਿਚਾਰ ਕਥਾ 11:40 ਤੱਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

डंडौत बंदना यनक बा।

डोलन तेरा खो प्रभु।

काहे कलरा सिंचो जन्म गवावो।

ਗੋਡੋ ਧਰਤੀ ਪਾਈ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ। ਕਿਰਤ ਨਾ ਮਿਟਿਆ ਜਾਈ। ਬੰਗਲੇ ਤੇ ਫੁਨ ਹੰਸੁਲਾ ਹੋਵੇ,

दया करु दयाला प्रणवत नानक दासन दासा दया करु दयाला जुगो जुग अटल चवर शतर तखत दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच वख वख नगर निवासियां इलाका निवासियां सेवक परिवारां वल्लों सतगुरु दी बाणी दा ओट आसरा परसदिया श्री अखंड पाठ साहब दे भोग पए उपरंत रब्बी बाणी दे कीर्तन मेरे तो पहला आप जी गुरु करके रागी जथे पासों सरवण कर रहे सी। तवाओ साध संगत जिथे आप जी ने सतगुरु की अमृतमयी बाणी दे कीर्तन नू सरवण कीता है यतन करिए कुछ कु समय लई गुरु ग्रंथ साहब दी पावन बाणी दी विचार दे नाल जुड़न दा। तो विचारां नू आरंभण तो पहला फतेह दी सांझ पाईए जी। वाहिगुरु जी का खालसा वाहिगुरु जी की फतेह। धन गुरु ग्रंथ साहब महाराज की पावन बाणी कुल 31 रागां विच है। ते 31 रागां विचों एक राग है बसंत राग। बसंत राग विचों गुरु ग्रंथ साहब के अंक 1171 दे उत्तों सिख धर्म के बानी गुरु नानक साहब का उचारण किया होया एक शब्द उसका पाठ मैं आप जी दे नाल सांझा कीता है। शब्द का सिरलेख है महला पहला। पहला शरीर गुरु नानक साहब। बसंत राग है हिंडोल उहदी किस्म है। घर दूजे विच उहनू गाउण दी तगीद है। सब तो पहला महाराज ने मंगल उचारण किया है एक ओंकार सतगुर प्रसाद। ओ अकाल पुरख वाहिगुरु एक है। एक रस अपनी कुदरत विच व्याप रहा है किते दूर नहीं है वो इसे कुदरत विच है। अगला बचन है जी सत। सत का मतलब वैसे सच भी हुंदा पर यह सच वो नहीं है जिहड़े साडे सच ते झूठ हुंदे ने क्योंकि साडा सच ते झूठ का पैमाना बिल्कुल वखरा हुंदा है। साडा सच समें दे बंधन विच हुंदा है पर इत्थे सत दा अपार्थ करांगे उहदी जिहड़ी होंद है वह सदीवी है सदा रहण वाली सदा कायम है। गुरप्रसाद का अर्थ है गुरु की कृपा द्वारा उस वाहिगुरु का उस रब का मनुख नूं अनुभव प्राप्त होंदा है। तो महाराज ने पहला ही इस रहाओ वाली पंक्ति विच एक सवाल किया भी काहे कलरा सिंचो जन्म गवावो। ਤੁਹਾਡੇ ਵਿੱਚੋਂ ਬਹੁਤੇ ਸੱਜਣ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਣਗੇ ਜਾਂ ਥੋੜ੍ਹਾ ਬਹੁਤ ਆਪਾਂ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਫੁੱਲ ਬੂਟਾ ਲਾਉਂਦੇ ਹਾਂ ਅਤੇ ਸਾਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਕਿਹੜੀ ਜ਼ਮੀਨ ਉਪਜਾਊ ਹੈ ਜਿਹਦੇ ਵਿੱਚ ਜੇ ਮੈਂ ਬੀਜ ਸੁੱਟਾਂ ਖੁਰਾਕ ਪਾਵਾਂ ਅਤੇ ਉੱਥੋਂ ਕੁਝ ਪੈਦਾ ਹੋਣ ਦੀ ਸੰਭਾਵਨਾ ਹੈ। ਜੇ ਜ਼ਮੀਨ ਬੰਜਰ ਹੋਵੇ ਤੇ ਉਹਦੇ ਵਿੱਚ ਤੁਸੀਂ ਮਹਿੰਗੇ ਤੋਂ ਮਹਿੰਗਾ ਲਿਆਣ ਕੇ ਬੀਜ ਸੁੱਟ ਦਿਓ ਬੜੀ ਮਿਹਨਤ ਕਰੋ ਉੱਥੇ ਦਵਾਈ ਪਾਓ ਉਹਨੂੰ ਪਾਣੀ ਲਾਓ ਸਾਰੀਆਂ ਸ਼ਰਤਾਂ ਤੁਸੀਂ ਪੂਰੀਆਂ ਕਰ ਦਿਓ ਜਿਹੜੀਆਂ ਇੱਕ ਆਮ ਬੀਜ ਦੇ ਲਈ ਹੁੰਦੀਆਂ ਨੇ। ਪਰ ਜੇ ਜ਼ਮੀਨ ਬੰਜਰ ਹੈ ਤੇ ਉਹਦੇ ਵਿੱਚੋਂ ਕੁਝ ਵੀ ਪੈਦਾ ਨਹੀਂ ਹੋ ਸਕਦਾ। ਤੋ ਜ਼ਮੀਨ ਦਾ ਉਪਜਾਊ ਹੋਣਾ ਬੜਾ ਜ਼ਰੂਰੀ ਹੈ। ਜਿਹੜੀ ਡਿੱਗਾ ਹੋਇਆ ਪਾਣੀ ਹੈ ਡਿੱਗਾ ਹੋਇਆ ਬੀਜ ਜਿਹੜਾ ਹੈ ਜੇ ਤੇ ਉਹ ਉਪਜਾਊ ਜ਼ਮੀਨ ਉੱਤੇ ਡਿੱਗ ਰਿਹਾ ਹੈ ਤੇ ਕੁਝ ਉਹਦੇ ਵਿੱਚੋਂ ਲਾਭ ਪ੍ਰਾਪਤ
ਹੋਵੇਗਾ। ਤੇ ਜੇ ਬੰਦਾ ਇਦਾਂ ਮਣ ਜਾ ਮਾਰ ਕੇ ਸਾਰੀ ਜ਼ਿੰਦਗੀ ਕਵੇ ਕੋਈ ਨੀ ਕਦੀ ਤੇ ਕੁਝ ਪੈਦਾ ਹੋਵੇਗਾ ਹੀ, ਵੀ ਮੇਰੀ ਤੇ ਸ਼ਰਧਾ ਹੈ, ਮੇਰਾ ਤੇ ਪਿਆਰ ਹੈ, ਮੇਰੀ ਤੇ ਮੁਹੱਬਤ ਹੈ, ਕਦੀ ਤੇ ਕੁਝ ਪੈਦਾ ਹੋਵੇਗਾ ਨਾ ਇਹਦੇ ਵਿੱਚੋਂ। ਤੋ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਜਨਮ ਗਵਾ ਲਵੇਂਗਾ ਆਪਣਾ, ਜੇ ਤੂੰ ਇਸ ਹੋਬ ਤੇ ਇਸ ਆਸ ਤੇ ਬੈਠਾ ਰਿਹਾ ਨਾ ਵੀ ਕਦੀ ਤੇ ਕੁਝ ਪੈਦਾ ਹੋਵੇਗਾ, ਫਿਰ ਕੁਝ ਵੀ ਪੈਦਾ ਨਹੀਂ ਹੋਣਾ। ਤੋ ਮਹਾਰਾਜ ਨੇ ਇੱਕ ਗੱਲ ਆਖੀ, ਆਖਿਆ ਕਾਹੇ ਕੱਲਰਾ ਸਿੰਚੋ, ਆਖਿਆ ਕਿਉਂ ਐਵੇਂ ਕੱਲਰ ਨੂੰ ਪਾਣੀ ਦੇਈ ਜਾ ਰਿਹਾ। ਭਾਵੇ ਹੈ ਵੀ ਜਿਹੜੇ ਧਰਮ ਦੇ ਨਾਂ ਤੇ ਤੂੰ ਕਰਮ ਕਰਦਾ ਉਹ ਕਿਤੇ ਏਦਾਂ ਤੇ ਨਹੀਂ ਵੀ ਇਹਦਾ ਲਾਭ ਤੈਨੂੰ ਕੋਈ ਬਣਾਉਂਦਾ ਹੋਵੇ, ਇਹਦਾ ਫਾਇਦਾ ਤੈਨੂੰ ਕੋਈ ਬਣਾਉਂਦਾ ਹੋਵੇ, ਕਰੀ ਜਾ ਰਿਹਾ ਵੀ ਕਦੀ ਤੇ ਫਾਇਦਾ ਹੋਵੇਗਾ। ਜਿਵੇਂ ਆਮ ਇੱਕ ਧਾਰਨਾ ਜੀ ਸਾਡੀ ਬਣੀ ਹੈ, ਵੇਖੋ ਜੀ ਬੰਦੇ ਦੀ ਸ਼ਰਧਾ ਹੋਣੀ ਚਾਹੀਦੀ ਹੈ, ਮਿਲਣ ਵਾਲਿਆਂ ਨੂੰ ਪੱਥਰਾਂ ਚੋਂ ਵੀ ਰੱਬ ਮਿਲ ਗਿਆ, ਪਰ ਨਹੀਂ ਐਸਾ ਨਹੀਂ ਹੈ। ਬਾਬੇ ਨੇ ਆਖਿਆ ਨਹੀਂ, ਪਾਥਰ ਲੈ ਪੂਜੈ ਮੁਗਧ ਗਵਾਰ, ਬੜਾ ਸਪਸ਼ਟ ਹੈ। ਆਖਿਆ ਨਹੀਂ, ਮੂਰਖਤਾ ਭਰੇ ਕੰਮ ਕਰਨ ਨਾਲ ਕੁਝ ਵੀ ਫਾਇਦਾ ਥੋੜਾ ਹੁੰਦਾ, ਗੱਲ ਤੇ ਸਮਝਦੀ ਹੈ। ਬਾਬੇ ਕਬੀਰ ਸਾਹਿਬ ਦਾ ਬਚਨ ਪੜੋ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜੋ ਤੋਹੇ ਸਾਧ ਪਿਰਮ ਕੀ ਪਾਕੇ ਛੇਤੀ ਖੇਲ। ਜੇ ਤੈਨੂੰ ਰੱਬ ਨੂੰ ਮਿਲਣ ਦੀ ਸਿੱਕ ਹੈਗੀ ਹੈ ਨਾ, ਜੇ ਸੱਚੀ ਕੋਈ ਧਰਮ ਕਮਾਉਣਾ ਚਾਹੁੰਦਾ ਹੈ ਤੇ ਪੱਕੇ ਦੇ ਨਾਲ ਖੇਡਣਾ ਪੈਣਾ, ਪੱਕੇ ਨਾਲ। ਹੁਣ ਉਦਾਹਰਨ ਵੇਖੋ ਕਿੱਡੀ ਪਿਆਰੀ ਦਿੱਤੀ, ਕਬੀਰ ਜੋ ਤੋਹੇ ਸਾਧ ਪਿਰਮ ਕੀ ਪਾਕੇ ਛੇਤੀ ਖੇਲ, ਕਾਚੀ ਸਰਸੋਂ ਪੇਲ ਕੈ। ਹੁਣ ਬੰਦਾ ਆਖੇ ਵੀ ਸਰੋਂ ਹੈ, ਉੱਗੀ ਹੋਈ ਹੈ, ਇਹਨੂੰ ਵੱਢ ਲਓ, ਤੇ ਸਰੋਂ ਕਿਹੜੀ ਹੋਵੇ ਭਲਾ, ਕੱਚੀ। ਹੁਣ ਜਦੋਂ ਸਰੋਂ ਦਾ ਤੇਲ ਨਿਕਲਣਾ ਹੈ ਤੇ ਸਰੋਂ ਪੱਕੀ ਹੋਣੀ ਚਾਹੀਦੀ ਹੈ। ਹੁਣ ਬੰਦਾ ਆਖੇ ਸਰੋਂ ਹੀ ਹੈ, ਕੋਈ ਗੱਲ ਨਹੀਂ, ਵੱਢ ਲਓ ਇਹਨੂੰ, ਇਹਦੇ ਵਿੱਚੋਂ ਆਪਾਂ ਤੇਲ ਵੀ ਮਿਲ ਜਾਵੇਗਾ, ਖਲ ਵੀ ਮਿਲ ਜਾਵੇਗੀ। ਕੋਈ ਆਣ ਕੇ ਕਵੇਗਾ ਨਾ, ਉਹ ਮੂਰਖਾ, ਇਸ ਕੱਚੀ ਸਰੋਂ ਦੇ ਵਿੱਚੋਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਬੰਦਾ ਆਖੇ ਜੀ ਮੇਰੀ ਸ਼ਰਧਾ ਏ, ਕੁਝ ਨਾ ਕੁਝ ਤੇ ਨਿਕਲੇਗਾ ਹੀ। ਬਾਬੇ ਨੇ ਆਖਿਆ ਨਹੀਂ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ, ਨਾ ਉਹਦੇ ਵਿੱਚੋਂ ਖਲ ਨਿਕਲਣੀ ਹੈ ਤੇ ਨਾ ਉਹਦੇ ਵਿੱਚੋਂ ਤੇਲ ਨਿਕਲਣਾ, ਕੁਝ ਵੀ ਲਾਭ ਨਹੀਂ ਹੋਣਾ। ਕਿੰਨੇ ਸ਼ਬਦ ਮਹਾਰਾਜ ਨੇ ਬਾਣੀ ਵਿੱਚ ਰੱਖੇ। ਆਖਿਆ ਕਈ ਕਰਮ, ਈਵਨ ਕਈ ਮਨੁੱਖ ਵੀ ਇੱਦਾਂ ਦੇ ਹੁੰਦੇ ਨੇ। ਪੜੋ ਸਤਿਗੁਰੂ ਦਾਸ ਸਾਹਿਬ ਕੀ ਵਾਰ ਵਿੱਚ ਬੋਲ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿਮਲ ਦਾ ਰੁੱਖ ਦੀਰਘ ਦਾ ਅਰਥ ਹੁੰਦਾ ਵੱਡਾ, ਮੁੱਚ ਦਾ ਅਰਥ ਹੈ ਮੋਟਾ, ਭਾਰਾ, ਬੜਾ ਵਜਨੀ ਵੇਖਣ ਨੂੰ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ। ਪੰਛੀ ਆਸ ਲੈ ਕੇ ਆਉਂਦੇ ਨੇ, ਜਾਹੇ ਨਿਰਾਸ਼ੇ ਕਿੱਤ, ਤੇ ਮੁੜ ਕੇ ਨਿਰਾਸ਼ ਹੀ। ਵੇਖਿਆ ਵੀ ਇਹ ਰੁੱਖ ਬੜਾ ਵੱਡਾ, ਵੀ ਇਹਦੀ ਕੋਈ ਚੀਜ਼ ਕੰਮ ਤੇ ਆਉਂਦੀ ਹੋਵੇਗੀ ਨਾ, ਆਸ ਲੈ ਕੇ ਬੰਦਾ ਗਿਆ, ਪਰ ਜਾਹੇ ਨਿਰਾਸ਼ੇ ਕਿੱਤ, ਤੇ ਮੁੜਦੇ ਹੋਏ ਪੰਛੀਆਂ ਨੂੰ ਕਿਸੇ ਨੇ ਪੁੱਛਿਆ ਵੀ ਕਮੀ ਕਿੱਥੇ ਹੈ, ਉਹਨਾਂ ਪਤਾ ਕੀ ਆਖਿਆ, ਉਹਨਾਂ ਆਖਿਆ ਫਲ ਫਿੱਕੇ ਫੁੱਲ ਬਕ ਬਕੇ। ਵੇਖੋ ਤਿੰਨ ਚੀਜ਼ਾਂ ਹੁੰਦੀਆਂ ਰੁੱਖ ਦੇ ਉੱਤੇ, ਇੱਕ ਫਲ, ਦੂਜਾ ਫੁੱਲ ਤੇ ਤੀਜਾ ਪੱਤੇ। ਤਿੰਨ ਚੀਜ਼ਾਂ ਤੇ ਰੁੱਖ ਦੀਆਂ ਬੜੀਆਂ ਪ੍ਰਤੱਖ ਨੇ। ਕਈ ਵਾਰ ਜਿਹੜੇ ਸਿਆਣੇ ਵੈਦ ਹੁੰਦੇ ਨੇ ਨਾ, ਰੁੱਖ ਦਾ ਫਲ ਕੰਮ ਨਾ ਆਉਂਦਾ ਹੋਵੇ ਉਹਦੇ ਫੁੱਲ ਕੰਮ ਆ ਜਾਂਦੇ ਨੇ, ਉਹਦੇ ਪੱਤੇ ਕੰਮ ਆ ਜਾਂਦੇ ਨੇ। ਜੇ ਪੱਤੇ ਨਾ ਕੰਮ ਆਉਂਦੇ ਹੋਣ ਤੇ ਫਲ ਕੰਮ ਆ ਜਾਂਦਾ, ਕੋਈ ਤੇ ਇੱਕ ਅੱਧੀ ਚੀਜ਼। ਅੱਛਾ ਹੋਰ ਖਿਆਲ ਕਰੋ, ਮੰਨ ਲਓ ਫੁੱਲ ਵੀ ਕੰਮ ਨਹੀਂ ਆਉਂਦਾ, ਪੱਤੇ ਵੀ ਕੰਮ ਨਹੀਂ ਆਉਂਦੇ, ਫਲ ਵੀ ਕੰਮ ਨਹੀਂ ਆਉਂਦਾ, ਕਮ ਸੇ ਕਮ ਉਹਦੀ ਛਾਂ ਹੀ ਆ ਜਾਵੇ, ਕੁਝ ਤੇ ਸੁੱਖ ਹੋਵੇ ਕਿਸੇ ਦਾ, ਜਿਹੜਾ ਕੋਈ ਆਪਣੇ ਆਪ ਨੂੰ ਵੱਡਾ, ਕੁਝ ਤੇ ਸੁੱਖ ਹੋਵੇ ਉਹਦਾ। ਬਾਬੇ ਨੇ ਆਖਿਆ ਨਹੀਂ, ਫਲ ਫਿੱਕੇ, ਫਲ ਫਿੱਕੇ ਲੱਗੇ ਨੇ, ਨਜ਼ਰ ਆਉਂਦੇ ਨੇ, ਪਰ ਵਿੱਚ ਨਹੀਂ ਕੁਝ ਵੀ ਹੈਗਾ।
ਪੱਲੇ ਕੁਝ ਨਹੀਂ ਹੈ, ਫਲ ਨਜ਼ਰ ਆਉਂਦੇ ਨੇ, ਫਲ ਫਿੱਕੇ ਫੁੱਲ ਆਖਿਆ ਚਲੋ ਫੁੱਲ ਹੀ ਕੰਮ ਆ ਜਾਣਗੇ, ਨਹੀਂ ਫੁੱਲ ਬਕ ਬਕੇ ਕੰਮ ਨਾ ਆਵੇ, ਪੱਤ ਤੇ ਪੱਤੇ ਵੀ ਕੰਮ ਨਹੀਂ ਆਏ। ਬਾਬੇ ਨੇ ਆਖਿਆ ਫਿਰ ਇੰਨਾ ਉੱਚਾ ਕਾਹਦਾ, ਇੰਨਾ ਵੱਡਾ ਕਾਹਦਾ ਤੂੰ ਭਾਈ, ਜੇ ਤੇਰੀ ਇੱਕ ਵੀ ਚੀਜ਼ ਕੰਮ ਆਉਣ ਵਾਲੀ ਨਹੀਂ ਹੈ ਤੇ ਇਹਨੂੰ ਕੰਮੋ, ਤੇ ਜੇ ਤੂੰ ਨੀਵਾਂ ਹੁੰਦਾ ਤੇ ਸ਼ਾਇਦ ਫਾਇਦਾ ਹੁੰਦਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਜੇ ਕਿਤੇ ਨੀਵਾਂ ਹੁੰਦਾ ਤੱਤ ਹੁੰਦਾ ਤੇਰੇ ਵਿੱਚ ਕੋਈ, ਐਵੇਂ ਵੱਧ ਕੇ ਹੀ ਗਵਾਇਆ, ਐਵੇਂ ਭੁਲੇਖਾ ਜਿਹਾ ਹੀ ਪਾਉਣਾ, ਭਰਮ ਜਿਹਾ ਹੀ ਪਾਉਣਾ ਪੰਛੀਆਂ ਨੂੰ। ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਹੁਤੀ ਵਾਰ ਬੰਦਾ ਕਰਮ ਕਰਦਾ ਏ, ਕਰਮ ਕਿਵੇਂ ਕਰਦਾ ਏ, ਕੱਲਰ ਖੇਤ ਲੈ ਕੂੜ ਜਮਾਇਆ। ਆਖਿਆ ਕੱਲਰ ਦੀ, ਕੱਲਰ ਦੇ ਵਿੱਚ ਖੇਤੀ ਕਿਹੜੀ ਹੁੰਦੀ ਹੈ, ਝੂਠ ਦੀ ਹੁੰਦੀ ਹੈ, ਝੂਠ ਦੀ। ਤੇ ਤੁਸੀਂ ਝੂਠ ਦੀ ਰਖਵਾਲੀ ਕਰਦੇ ਹੋ ਕਿਉਂਕਿ ਕੱਲਰ ਵਿੱਚੋਂ ਕੋਈ ਫਸਲ ਉੱਗਣ ਵਾਲੀ ਤੇ ਨਹੀਂ ਹੈ, ਕੋਈ ਜੀਵਨ ਦਾ ਭਲਾ ਹੋਣ ਵਾਲਾ ਤੇ ਨਹੀਂ ਹੈ, ਇਹੋ ਹੀ ਹੋ ਸਕਦਾ। ਮਹਾਰਾਜ ਨੇ ਆਖਿਆ ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੈ ਕੇ ਖਲਵਾਰੇ, ਸਾਕਤ ਨਰ ਸਭ ਭੂਖ ਭੁਖਾਨੇ। ਭੁੱਖਾ ਹੀ ਰਹਿ ਜਾਵੇਗਾ, ਕੱਲਰ ਦੀ ਖੇਤੀ ਦੇ ਵਿੱਚੋਂ ਕਦੀ ਵੀ ਤੇਰਾ ਟੱਬਰ ਪਲ ਨਹੀਂ ਸਕਦਾ, ਲਾਭ ਹੀ ਕੋਈ ਨਹੀਂ ਆਉਣਾ। ਗੁਰਦੇਵ ਕਹਿੰਦੇ ਨੇ ਇੱਦਾਂ ਹੀ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਬੰਦਾ ਕੱਲਰ ਦੀ ਖੇਤੀ ਕਰਦਾ ਹੈ, ਭਾਵੇਂ ਖਲਾਰਾ ਬਹੁਤ ਪਾ ਕੇ ਬੈਠਾ ਹੋਵੇ ਪਰ ਫਿਰ ਵੀ ਕੀ ਹੈ, ਉਹ ਭੁੱਖਾ ਹੈ, ਭੁੱਖਾ ਹੈ। ਮੰਨ ਲਓ ਕਿਸੇ ਨੇ ਘਰ ਦੇ ਵਿੱਚ ਬੜਾ ਖਲਾਰਾ ਪਾਇਆ ਹੋਵੇ, ਵੀ ਢੇਰ ਲੱਗੇ ਪਏ ਨੇ, ਫਰੂਟ ਦੇ ਢੇਰ ਲੱਗੇ ਪਏ ਨੇ, ਪਰ ਫਿਰ ਵੀ ਸ਼ਾਮਾਂ ਨੂੰ ਟੱਬਰ ਭੁੱਖਾ ਹੀ ਬੈਠਾ। ਕਿਸੇ ਨੇ ਆਣ ਕੇ ਪੁੱਛਿਆ ਵੀ ਯਾਰ ਜੇ ਤੁਸੀਂ ਭੁੱਖੇ ਹੀ ਬਹਿਣਾ ਤੇ ਆ ਖਲਾਰਾ ਇੰਨਾ ਕਾਹਦਾ ਪਾਇਆ। ਬੰਦਾ ਕਹਿੰਦਾ ਇਹ ਖਲਾਰਾ ਹੀ ਹੈ, ਇਹਦੇ ਵਿੱਚੋਂ ਕੁਝ ਵੀ ਪ੍ਰਾਪਤ ਹੋ ਨਹੀਂ ਰਿਹਾ, ਵੀ ਭੁੱਖ ਨਹੀਂ ਮਿਟ ਰਹੀ ਸਾਡੀ, ਵੀ ਉਦਾਂ ਦੇ ਅੰਬਾਰ ਲੱਗੇ ਹੋਏ ਨੇ ਬਾਹਰੋਂ ਵੇਖਣ ਨੂੰ ਪਰ ਭੁੱਖ ਨਹੀਂ ਮਿਟਦੀ ਸਾਡੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਸਾਕਤ ਨਰ ਸਭ ਭੂਖ ਭੁਖਾਨੇ, ਦਰ ਠਾਂਡੇ ਜਮ ਜੰਦਾਰੇ। ਉਹ ਜਮਾਂ ਦੀ

ਜਗਿਆਸੂ ਬਿਰਤੀ ਦੇ ਨਾਲ ਕੁਝ ਪੁੱਛਣਾ ਚਾਹੁੰਦਾ। ਸੱਚੀ ਜੀ ਦੇ ਮਨ ਦੇ ਵਿੱਚ ਭੁੱਖ ਹੈ। ਤੁਸੀਂ ਵੇਖੋ, ਰੱਜਿਆ ਬੰਦਾ ਹੋਵੇ ਨਾ ਪੇਟ ਕਰਕੇ, ਉਹ ਪੁੱਛ ਬਹੁਤ ਕੁਝ ਲਵੇਗਾ ਵੀ ਰੇਟ ਕੀ ਹੈ, ਇਹਦਾ ਰੇਟ ਕੀ ਹੈ, ਪਰ ਉਹਦੇ ਅੰਦਰ ਭੁੱਖ ਨਹੀਂ ਹੈਗੀ, ਕਿਉਂਕਿ ਉਹ ਪਹਿਲਾਂ ਹੀ ਕੀ ਹੈ, ਰੱਜਿਆ ਹੋਇਆ। ਅੱਛਾ, ਜਦੋਂ ਭੁੱਖਾ ਬੰਦਾ ਜਾ ਕੇ ਪੁੱਛੇਗਾ ਨਾ, ਉਹਨੇ ਪੁੱਛਿਆ ਆਹ ਫਲਾਨੀ ਚੀਜ਼ ਕਿੰਨੇ ਦੀ ਹੈ, ਉਹਨੇ ਆਖਿਆ ਜੀ $50 ਦੀ, ਉਹਨੂੰ ਭੁੱਖ ਲੱਗੀ ਆ। ਉਹ ਆਂਦਾ ਵੀ ਚਲੋ ਠੀਕ ਹੈ। ਅੱਗੇ ਗਿਆ, ਉਹਨੇ ਆਪਣੀ ਜੇਬ ਵੀ ਵੇਖੀ, ਉਹਦੇ ਮੁਤਾਬਕ ਭਾਵੇਂ ਉਹਨੇ $5 ਦੀ ਲੈ ਕੇ ਛਕੀ, ਉਹਨੇ ਛਕ ਲਈ, ਪਰ ਜਿਹੜਾ ਬੰਦਾ ਐਨ ਰੱਜਿਆ ਹੋਇਆ ਉਹ ਜਾ ਕੇ ਪੁੱਛੇ, ਰੇਟ ਹੀ ਪੁੱਛਦਾ ਫਿਰਦਾ ਹੁੰਦਾ। ਕਈ ਵਾਰ ਹੁੰਦਾ ਨਾ ਕੱਪੜੇ ਦੀ ਦੁਕਾਨ ਤੇ ਬੰਦਾ, ਜਿਵੇਂ ਪਿੰਡਾਂ ਵਾਲੇ ਉੱਥੇ ਬੜੇ ਦੁਖੀ ਹੁੰਦੇ ਆਪਣੇ ਪਿੰਡਾਂ ਸ਼ਹਿਰਾਂ ਵਿੱਚ, ਉੱਥੇ ਕਹਿੰਦੇ ਬੀਬੀਆਂ ਆ ਜਾਂਦੀਆਂ ਹੁਣ ਤੇ, ਆ ਜਦੋਂ ਦੀਆਂ ਨਾ ਟਿਕਟਾਂ ਨੀ ਫ੍ਰੀ ਕੀਤੀਆਂ, ਕੈਪਟਨ ਜਾਣ ਲੱਗਾ ਕਰ ਗਿਆ ਸੀ ਨਾ ਬੱਸਾਂ ਤੇ, ਜਿਹੜੀ ਬੀਬੀ ਨੇ ਪਹਿਲਾਂ 7 ਕਿਲੋਮੀਟਰ ਦੂਰ ਪਿੰਡ ਜਾਣਾ ਸੀ ਉਹ ਫਿਰ ਅੰਮ੍ਰਿਤਸਰ ਜਾਂਦੀ ਸਿੱਧੀ, ਸਮਝੇ। ਜਿੰਨੇ ਪਹਿਲਾਂ ਬਰਨਾਲੇ ਜਾਣਾ ਸੀ ਉਹ ਕਹਿੰਦੀ ਫ੍ਰੀ ਤੇ ਹੈਗੀ, ਲੁਧਿਆਣੇ ਚੱਲੋ, ਕਿਉਂ ਭਲਾ ਫ੍ਰੀ ਸੀ। ਹੁਣ ਉੱਥੇ ਜਿਹੜਾ ਕੰਡਕਟਰ ਹੈ ਉਹ ਵੀ ਵਿਚਾਰਾ ਦੁਖੀ ਹੈ ਵੀ ਐਵੇਂ ਹੀ ਚੜ੍ਹ ਗਈਆਂ, ਉੱਧਰ ਨੂੰ ਚੜ੍ਹ ਗਈਆਂ, ਇੱਧਰ ਨੂੰ ਚੜ੍ਹ ਗਈਆਂ। ਉੱਦਾਂ ਭਾਵੇਂ ਬੰਦੇ ਨੂੰ ਅੱਜ ਜਦੋਂ ਇੱਥੇ ਵੀ ਕਿਤੇ ਮੰਨ ਲਓ ਉਹ ਕਹਿ ਦੇਵੇ ਵੀ ਤੁਹਾਡੀਆਂ ਟਿਕਟਾਂ ਫ੍ਰੀ ਨੇ, ਫਿਰ ਬੰਦੇ ਨੇ ਐਵੇਂ ਚੜ੍ਹੇ ਫਿਰਨਾ, ਇੱਧਰੋਂ ਇੱਧਰ ਨੂੰ ਚੜ੍ਹ ਜਾਓ, ਉੱਥੋਂ ਉੱਧਰ ਨੂੰ ਚੜ੍ਹ ਜਾਓ, ਐਨ ਪੂਰੀ ਯਾਤਰਾ ਕਰਨੀ। ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜਾਂਦੇ ਹਾਂ, ਹੋਰ ਨਹੀਂ ਕੋਈ, ਤੇ ਭਾਈ ਦਾ ਸ਼ੇਰੀ ਖਾਵਾਂਗੇ, ਸੂਟ ਸਾਟ ਐਨ ਖਿਲਾਰ ਕੇ ਥੱਲੇ ਸਟਾ ਕੇ ਤੇ ਲੈਣਾ, ਕੋਈ ਕੱਖ ਵੀ ਨਹੀਂ ਖਰੀਦਣਾ, ਕੁੱਖ ਵੀ ਨਹੀਂ। ਤੋ ਇਹ ਇਹ ਹਾਲਾਤ, ਇਹ ਸਿਚੁਏਸ਼ਨ ਬਣ ਜਾਂਦੀ ਹੈ। ਜੇ ਜਿਹਦੇ ਅੰਦਰ ਭੁੱਖ ਹੈ ਉਹ ਤੇ ਕੁਝ ਖਰੀਦੇਗਾ, ਉਹ ਕੁਝ ਖਾਵੇਗਾ, ਉਹਦਾ ਕਲਿਆਣ ਵੀ ਹੋਵੇਗਾ। ਜਿਹਦੇ ਅੰਦਰ ਭੁੱਖ ਹੀ ਕੋਈ ਨਹੀਂ। ਸੋ ਦੋ ਤਰ੍ਹਾਂ ਦੀ ਚਰਚਾ ਹੁੰਦੀ ਹੈ, ਦੋ ਤਰ੍ਹਾਂ ਦੀ। ਇੱਕ ਹੈ ਮੇਰੇ ਅੰਦਰ ਜਗਿਆਸਾ ਹੈ, ਮੈਂ ਕੁਝ ਜਾਣਨਾ ਚਾਹੁੰਦਾ ਹਾਂ। ਇੱਕ ਹੈ ਵੀ ਮੈਨੂੰ ਸਭ ਕੁਝ ਪਤਾ ਹੈ ਪਰ ਮੈਂ ਕੁਝ ਦੱਸਣਾ ਚਾਹੁੰਦਾ। ਕਈ ਵਾਰਾਂ ਬੰਦੇ ਦੇ ਜਾਣਨ ਪਿੱਛੇ ਵੀ ਦੱਸਣਾ ਹੀ ਹੁੰਦਾ, ਜਾਣਨਾ ਨਹੀਂ ਹੁੰਦਾ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰ ਉੱਤੇ ਸਿੱਖ ਆਣ ਕੇ ਬੈਠੇ ਨੇ, ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਸਾਡੇ ਕੁਝ ਸਵਾਲ ਨੇ। ਤੇ ਸਵਾਲ ਕੀ ਕਰਦੇ ਨੇ ਸਿੱਖ? ਸਿੱਖ ਕਹਿੰਦਾ ਵੀ ਮਹਾਰਾਜ ਮੇਰੇ ਮਨ ਦੇ ਵਿੱਚ ਨਾ ਜਦੋਂ ਮੈਂ ਦੁਨੀਆਂ ਨੂੰ ਵੇਹਣਾ ਤੇ ਇੱਕ ਮਨ ਵਿੱਚ ਸਵਾਲ ਪੈਦਾ ਹੁੰਦਾ। ਮਹਾਰਾਜ ਕਹਿੰਦੇ ਦੱਸੋ ਕੀ ਸਵਾਲ ਪੈਦਾ ਹੁੰਦਾ? ਕਹਿੰਦਾ ਸਤਿਗੁਰੂ ਜੀ ਖਾਸ ਕਰਕੇ ਧਰਮ ਸਥਾਨ ਭਰੇ ਪਏ ਨੇ, ਮੰਦਿਰ ਭਰੇ ਪਏ ਨੇ, ਮਸੀਤਾਂ ਭਰੀਆਂ ਪਈਆਂ ਨੇ, ਕੋਈ ਤੀਰਥਾਂ ਦੇ ਕੰਢੇ ਉੱਤੇ ਬੈਠਾ, ਕੋਈ ਪੁੱਠਾ ਲੜਕ ਰਿਹਾ, ਕੋਈ ਜਲ ਧਾਰੇ ਕਰ ਰਿਹਾ, ਕੋਈ ਨੰਗੇ ਪੈਰੀਂ ਭੱਜੇ ਫਿਰਦਾ, ਕਿੰਨੇ ਤਰ੍ਹਾਂ ਦੇ ਮਰਿਆਦਾ ਤੇ ਵਿਧੀ ਵਿਧਾਨ ਧਰਮੀਆਂ ਨੇ ਬਣਾਏ ਹੋਏ ਨੇ, ਤੇ ਕੋਈ ਲੋਕ ਉਹ ਨੇ ਜਿਹੜੇ ਬੜੇ ਸਰੀਰ ਨੂੰ ਕਸ਼ਟ ਦਿੰਦੇ ਨੇ, ਸਮਝੇ ਬੇਨਤੀ ਨੂੰ, ਵੀ ਇੱਦਾਂ ਸਮਾਧੀ ਲਾ ਕੇ ਬੈਠਾ, 5 ਘੰਟੇ ਸਮਾਧੀ ਲਾ ਕੇ ਬੈਠਾ ਹੋਇਆ, ਉਹ ਕੋਈ ਹੱਥ ਵਿੱਚ ਪੋਥੀ ਫੜ ਕੇ ਬੈਠਾ, ਉਹਨੇ 10 ਘੰਟੇ ਪਾਠ ਹੀ ਪੜ੍ਹੀ ਗਿਆ। ਆਖਿਆ ਕੋਈ ਪੁੱਠਾ ਲੜਕ ਰਿਹਾ, ਕੋਈ ਠੰਡੇ ਪਾਣੀ 'ਚ ਖਲੋਤਾ, ਕੋਈ ਤਪਦੀ ਹੋਈ ਥਲ ਦੇ ਉੱਤੇ ਨੰਗੇ ਪੈਰੀਂ ਚੱਲ ਰਿਹਾ, ਤੇ ਮਹਾਰਾਜ ਜਦੋਂ ਮੈਂ ਆਪਣੇ ਵੱਲ ਵੇਹਣਾ ਤੇ ਮੈਨੂੰ ਇੱਦਾਂ ਲੱਗਦਾ ਏ ਵੀ ਅਸੀਂ ਤੇ ਕੱਖ ਵੀ ਨਹੀਂ, ਸਮਝੇ ਬੇਨਤੀ ਨੂੰ, ਵੀ ਜਦੋਂ ਮੈਂ ਦੁਨੀਆਂ ਲਈ ਵੇਹਣਾ ਵੀ ਕੋਈ ਇੱਧਰ ਨੂੰ ਭੱਜਾ ਫਿਰਦਾ, ਕੋਈ ਇੱਧਰ ਨੂੰ ਭੱਜਾ ਫਿਰਦਾ, ਆ ਸ਼ੁੱਕਰਵਾਰ ਨੂੰ ਤੇ ਗੁਰਦੁਆਰਿਆਂ ਦੇ ਜ਼ੋਰ ਲੱਗੇ ਹੁੰਦੇ ਨੇ, ਐਨ 50-50, 70-70 ਖੰਡ ਪਾਠ ਧਰ ਕੇ ਇੱਦਾਂ ਕਰਕੇ ਪੂਰੇ ਜ਼ੋਰ ਲੱਗਦੇ ਨੇ, ਪੂਰੇ ਪਾਠੀਆਂ ਦੇ ਜ਼ੋਰ ਲੱਗੇ ਨੇ, ਇੱਧਰੋਂ ਉੱਧਰ ਭੱਜੇ ਫਿਰਦੇ ਨੇ, ਇੱਧਰੋਂ ਉੱਧਰ ਭੱਜੇ ਫਿਰਦੇ ਨੇ, ਪੂਰੇ ਜ਼ੋਰ। ਤੋ ਉਹ ਸਿੱਖ ਨੇ ਸਵਾਲ ਗੁਰੂ ਅਮਰਦਾਸ ਸਾਹਿਬ ਨੂੰ ਕੀ ਕੀਤਾ? ਕਹਿਣ ਲੱਗਾ ਮਹਾਰਾਜ ਜਦੋਂ ਮੈਂ ਇਹ ਸਾਰਾ ਕੁਝ ਵੇਹਣਾ ਨਾ ਆਲੇ ਦੁਆਲੇ ਦੇ ਵਿੱਚ, ਤੇ ਮੇਰੇ ਮਨ 'ਚ ਮੈਂ, ਅਸੀਂ ਕਿਰਤੀ ਬੰਦੇ ਹਾਂ, ਸਾਨੂੰ ਇਹ ਲੱਗਦਾ ਵੀ ਯਾਰ ਸਾਡਾ ਧਰਮ ਤੇ ਕੁਝ ਵੀ ਨਹੀਂ, ਅਸੀਂ ਤਾਂ ਕੁਝ ਕਰਦੇ ਹੀ ਨਹੀਂ, ਵੀ ਜਿੱਦਾਂ ਲੋਕਾਂ ਦੇ ਜ਼ੋਰ ਲੱਗੇ ਹੋਏ ਨੇ। ਹੁਣ ਮੰਨ ਲਓ ਤੁਹਾਡੇ ਵਿੱਚੋਂ ਬਾਣੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ, ਮੈਂ ਫਿਰ ਬੇਨਤੀ ਕਰਾਂ ਵੀ ਤੁਹਾਡੇ ਵਿੱਚ ਹੋ ਸਕਦਾ ਹੈ ਕੋਈ ਕਿਸੇ ਦਾ ਸਮਾਂ ਹੀ ਨਾ ਲੱਗਦਾ ਹੋਵੇ, ਉਹ ਕਿਸੇ ਵੇਲੇ ਵੀ ਬਾਣੀ ਪੜ੍ਹ ਲੈਂਦਾ ਹੋਵੇ, ਜਦੋਂ ਉਹਦਾ ਸਮਾਂ ਲੱਗਦਾ ਹੋਵੇ ਸੁਣ ਵੀ ਲੈਂਦਾ ਹੋਵੇ, ਪਰ ਇੱਕ ਨੂੰ ਉਹ ਵੇਖ ਰਿਹਾ ਵੀ 24 ਘੰਟੇ ਉਹ ਪਾਠ ਹੀ ਪੜ੍ਹੀ ਜਾ ਰਿਹਾ, ਤੇ ਮਨ ਵਿੱਚ ਇਹ ਆ ਇਨਫੇਰੀਟੀ ਕੰਪਲੈਕਸ ਆਵੇਗਾ ਨਾ ਵੀ ਅਸੀਂ ਤੇ ਬੰਦੇ ਹੀ ਕੱਖ ਨਹੀਂ ਹੈਗੇ, ਵੀ ਫਲਾਨਾ ਜਹੇਦਾਰ ਹੈ, ਫਲਾਨਾ ਬੰਦਾ ਬੜਾ ਤਕੜਾ ਹੈ ਭਾਈ। ਹੁਣ ਇਹ ਸਵਾਲ ਗੁਰੂ ਅਮਰਦਾਸ ਨੂੰ ਸਿੱਖ ਕਰਦੇ ਨੇ, ਆਉਂਦੇ ਨੇ ਮਹਾਰਾਜ ਕੋਈ ਜਲ ਧਾਰੇ ਕਰ ਰਿਹਾ, ਕੋਈ ਪੁੱਠਾ ਲਟਕਿਆ ਹੋਇਆ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ, ਵੀ ਅਸੀਂ ਤੇ ਸਾਨੂੰ ਤੇ ਅਸੀਂ ਤੇ ਕੁਝ ਵੀ ਨਹੀਂ ਕਰਦੇ। ਅੱਛਾ ਜੀ, ਹੁਣ ਗੁਰੂ ਅਮਰਦਾਸ ਨੇ ਜਵਾਬ ਵੇਖੋ ਕਿੱਡਾ ਪਿਆਰਾ ਦਿੱਤਾ। ਸਤਿਗੁਰੂ ਮਹਾਰਾਜ ਪੁੱਛਦੇ ਨੇ, ਆਖਿਆ ਦੁਨੀਆਂ ਉੱਤੇ ਵੱਖ ਵੱਖ ਤਰ੍ਹਾਂ ਦੀ ਲੋਕ ਕਿਰਤ ਕਰਦੇ ਨੇ, ਕੋਈ ਕਿਸਾਨ ਹੈ ਖੇਤੀ ਕਰਦਾ ਹੈ, ਕੋਈ ਲੁਹਾਰ ਹੈ ਤੇ ਉਹ ਲੋਹੇ ਦਾ ਕੰਮ ਕਰਦਾ, ਇਸੇ ਤਰੀਕੇ ਨਾਲ ਕੋਈ ਸੁਨਿਆਰ ਹੈ, ਕੋਈ ਹੀਰੇ ਦਾ ਵਪਾਰੀ ਹੈ, ਇੱਕ ਬੰਦਾ ਹੋਰ ਹੁੰਦਾ ਉਹ ਕੀ ਕਰਦਾ, ਉਹ ਪਿੰਡਾਂ ਦੇ ਵਿੱਚ ਜਾਂਦਾ ਸ਼ਾਨ ਬੂਰੇ ਵਾਲਾ ਜਿਹਨੂੰ ਆਪਾਂ ਕਹਿੰਦੇ, ਉਹ ਲੋਹਾ ਇਕੱਠਾ ਕਰਦਾ, ਪਤਾ ਪਿੰਡ 'ਚ ਉਹ ਕੰਮ।

ਮਾਰ ਕੇ ਉਹ ਕੀ ਕਹਿੰਦਾ, ਕਹਿੰਦਾ ਜਿਹਨੇ ਲੋਹਾ ਵੇਚਣਾ 2 ਰੁਪਈਏ ਕਿਲੋ, 4 ਰੁਪਈਏ, 20-30 ਰੁਪਈਏ ਕਿਲੋ, ਸਾਰੀ ਦੁਪਹਿਰ ਉਹ ਪਿੰਡ ਦੇ ਵਿੱਚ ਤੁਰਿਆ ਫਿਰਦਾ, ਕਿੰਨੀ ਮਿਹਨਤ ਕਰਦਾ ਉਹ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਹ ਕੀ ਕਰਦਾ, ਮਿਹਨਤ ਕਰਦਾ। ਸਵੇਰੇ ਘਰੋਂ ਨਿਕਲਦਾ, ਪਿੰਡ ਦੇ ਵਿੱਚ ਉਹਨੇ ਭਾਰਾ ਲੋਹਾ ਚੁੱਕਿਆ, ਤੱਕੜੀ ਦੇ ਨਾਲ ਜੋਖਿਆ, 20-40 ਕਿਲੋ ਸ਼ਾਮਾਂ ਨੂੰ ਉਹਨੇ ਲੋਹਾ ਇਕੱਠਾ ਕਰ ਲਿਆ, ਫਿਰ ਦੂਰ ਕਿਤੇ ਹੱਟ ਵਿੱਚ ਗਿਆ, ਬਾਜ਼ਾਰ ਵਿੱਚ ਗਿਆ, ਉੱਥੇ ਜਾ ਕੇ ਉਹਨੇ ਵੇਚਿਆ। ਜੇ ਉਹਨੇ 15 ਰੁਪਈਏ ਕਿਲੋ ਲਿਆ ਸੀ ਲੋਹਾ ਤੇ 17 ਰੁਪਈਏ ਕਿਲੋ ਬਾਜ਼ਾਰ ਵਿੱਚ ਵੇਚ ਕੇ ਤੇ 2 ਰੁਪਈਏ ਦਾ ਉਹਨੇ ਕੀ ਕਮਾ ਲਿਆ, ਪ੍ਰੋਫਿਟ ਕਮਾ ਲਿਆ। ਮਿਹਨਤ ਕਿੰਨੀ ਹੈ, ਮੰਨ ਲਓ ਚਲੋ ਆਪਾਂ ਇੱਕ ਮੋਟਾ ਜਿਹਾ ਏਰੀਆ ਕੱਢਦੇ ਇਹਦਾ, ਵੀ ਉਹਨੇ 30 ਕਿਲੋ ਲੋਹਾ ਖਰੀਦਿਆ 2 ਰੁਪਈਆਂ ਦੇ ਹਿਸਾਬ ਨਾਲ, 60 ਦਾ ਲੋਹਾ ਲੈ ਲਿਆ ਉਹਨੇ ਤੇ ਉਹਨੇ ਵੇਚ ਦਿੱਤਾ 2.5 ਰੁਪਈਆਂ ਦਾ ਜਾਂ 3 ਰੁਪਈਆਂ ਦਾ, ਕਿੰਨਾ ਕੁ ਫਾਇਦਾ ਹੋਇਆ ਉਹਨੂੰ, 10-20 ਕੋਈ 30 ਰੁਪਈਏ ਦਾ ਫਾਇਦਾ ਹੋ ਗਿਆ, ਇਸ ਤੋਂ ਵੱਧ ਤੇ ਕੋਈ ਨੀ ਨਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਦੀ ਮਿਹਨਤ ਵੇਖੋ ਕਿੰਨੀ ਹੈ, ਸਵੇਰ ਤੋਂ ਲੈ ਕੇ ਗਰਮੀ 'ਚ ਤੁਰਿਆ ਫਿਰਦਾ। ਕਹਿਣ ਲੱਗੇ ਬਾਬਾ ਜੀ ਉਹ ਤੇ ਸਾਨੂੰ ਗੱਲ ਸਮਝ ਲੱਗਦੀ ਹੈ, ਪਰ ਮੇਰੇ ਸਵਾਲ ਦਾ ਜਵਾਬ ਕੀ ਹੋਇਆ? ਮਹਾਰਾਜ ਕਹਿੰਦੇ ਥੋੜ੍ਹਾ ਜਿਹਾ ਧੀਰਜ ਰੱਖੋ, ਤੁਹਾਨੂੰ ਸਮਝਾਉਣੇ ਗੱਲ। ਆਖਿਰ ਇੱਕ ਬੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਹੀਰਿਆਂ ਦਾ ਜੌਹਰੀ। ਜੌਹਰੀ ਕਿੱਥੇ ਬੈਠਾ? ਆਪਣੀ ਦੁਕਾਨ ਤੇ ਬੈਠਾ, ਸਾਰੀ ਦਿਹਾੜੀ ਉਹਦੇ ਕੋਲ ਕੋਈ ਗਾਹਕ ਨਾ ਆਵੇ, 2 ਦਿਨ ਕੋਈ ਗਾਹਕ ਨਾ ਆਵੇ, 4 ਦਿਨ ਕੋਈ ਗਾਹਕ ਨਾ ਆਵੇ, 5ਵੇਂ ਦਿਨ ਜਾ ਕੇ ਏਸੀ 'ਚ ਬੈਠਾ, ਉਦੋਂ ਤਾਂ ਚਲੋ ਏਸੀ ਨਹੀਂ ਸੀ, ਮਤਲਬ ਠੰਡੇ ਥਾਂ ਦੇ ਉੱਤੇ ਉਹ ਬੈਠਾ ਹੋਇਆ, ਅੱਜ ਵੀ ਆਪਾਂ ਵੇਖ ਸਕਦੇ ਠੰਡੇ ਥਾਂ 'ਤੇ ਬੈਠਾ ਹੋਇਆ। 5ਵੇਂ ਦਿਨ ਉਹਦਾ ਨਿੱਕਾ ਜਿਹਾ ਇੱਕ ਹੀਰਾ ਵਿਕ ਗਿਆ, ਨਿੱਕਾ ਜਿਹਾ ਹੀਰਾ ਵਿਕ ਗਿਆ। ਉਹਦੇ ਘਰ 'ਚ ਕਿੰਨਾ ਪੈਸਾ ਆਵੇਗਾ? ਕਹਿੰਦਾ ਮਹਾਰਾਜ ਉਹਦੀਆਂ ਤਾਂ ਕੁੱਲਾਂ ਤਰ ਜਾਣੀਆਂ ਜਿਹਦਾ ਇੱਕ ਹੀਰਾ ਵਿਕ ਗਿਆ। ਕਹਿੰਦਾ ਫਿਰ ਇਹੋ ਗੱਲ ਸਮਝਣ ਵਾਲੀ, ਗੁਰੂ ਅਮਰਦਾਸ ਸਾਹਿਬ ਕੀ ਕਹਿੰਦੇ ਨੇ, ਇਹੋ ਗੱਲ ਤੁਹਾਡੇ ਸਮਝਣ ਵਾਲੀ ਹੈ। ਸਿੱਖ ਕਹਿੰਦੇ ਮਹਾਰਾਜ ਕਿਵੇਂ? ਕਹਿੰਦੇ ਵੇਖੋ ਮਿਹਨਤ ਕਿਹਦੀ ਜ਼ਿਆਦੀ ਸੀ, ਖਪਦਾ ਕੌਣ ਸੀ ਦੁਪਹਿਰ ਦੇ ਵਿੱਚ, ਭੱਜਾ ਕਿਹੜਾ ਫਿਰਦਾ ਸੀ? ਕਹਿੰਦੇ ਜੀ ਭੱਜਾ ਫਿਰਦਾ ਸੀ ਉਹ ਲੋਹਾ ਖਰੀਦਣ ਵਾਲਾ, ਭੱਜਾ ਫਿਰਦਾ ਸੀ ਲੋਹਾ ਖਰੀਦਣ ਵਾਲਾ, ਪਰ ਹੀਰੇ ਦੇ ਵਪਾਰੀ ਨੂੰ ਕਿਤੇ ਭੱਜਣ ਦੀ ਲੋੜ ਨਹੀਂ ਪੈਂਦੀ। ਕਦੀ ਤੁਸੀਂ ਸੋਨੇ ਦੇ ਵਪਾਰੀ ਨੂੰ ਗਲੀ 'ਚ ਹੋਕੇ ਦਿੰਦਾ ਵੇਖਿਆ, ਸੋਨਾ ਖਰੀਦ ਲਓ, ਸੋਨਾ ਖਰੀਦ ਲਓ, ਹੀਰਾ ਖਰੀਦ ਲਓ? ਉਹ ਆਰਾਮ ਨਾਲ ਬੈਠਾ ਹੈ, ਉਹਦਾ ਇੱਕ ਨਿੱਕਾ ਜਿਹਾ ਹੀਰਾ ਉਹਦੇ ਘਰ ਦੀ ਗੁਰਬਤ ਕੱਢ ਦਿੰਦਾ, ਉਹਦੇ ਘਰ ਦੀ ਕੰਗਾਲੀ ਕੱਢ ਦਿੰਦਾ। ਸਿੱਖੋ ਮੈਂ ਤੁਹਾਨੂੰ ਹੀਰਿਆਂ ਦੇ ਵਪਾਰੀ ਬਣਾਇਆ। ਸਿੱਖ ਕਹਿੰਦੇ ਨੇ ਮਹਾਰਾਜ ਸਾਡੇ ਕੋਲ ਕਿਹੜਾ ਹੀਰਾ? ਆ ਕਿਹਾ ਹੀਰਾ ਹੈ ਕਿਉਂ ਨੀ? ਰਾਗੀ ਸਿੰਘ ਸ਼ਬਦ ਪੜ੍ਹ ਕੇ ਗਏ, ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ। ਜਿਹਨੂੰ ਗੁਰੂ ਦੀ ਸੰਗਤ ਮਿਲਦੀ ਹੈ ਉਹਨੂੰ ਗੁਰੂ ਦੇ ਸ਼ਬਦ ਦਾ ਕੀ ਮਿਲਦਾ? ਹੀਰਾ ਮਿਲਦਾ। ਜਿਹਨੇ ਸ਼ਬਦ ਨੂੰ ਅੰਦਰ ਟਿਕਾ ਲਿਆ ਉਹ ਸ਼ਾਹ ਬਣ ਗਿਆ, ਉਹਨੂੰ ਲੋਕਾਂ ਨੇ ਸਨਮਾਨ ਦਿੱਤਾ। ਤੇ ਇੱਕ ਪਾਸੇ ਜੇ ਭਾਈ ਤੁਸੀਂ ਮਿਹਨਤਾਂ ਕਰਨੀਆਂ ਨੇ ਤੇ ਫਿਰ ਕਰੀ ਜਾਓ, ਜਲ ਧੌਰੇ ਭੱਜੇ ਫਿਰੋ ਇੱਧਰ ਉੱਧਰ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਤੁਹਾਡੀ ਝੋਲੀ ਵਿੱਚ ਗੁਰੂ ਨੇ ਸ਼ਬਦ ਪਾ ਦਿੱਤਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਦਾ ਸਰੋਵਰ ਰਤਨਾਂ ਨਾਲ ਭਰਿਆ ਹੋਇਆ ਹੈ, ਤੁਹਾਨੂੰ ਸਰੀਰਕ ਤੌਰ ਤੇ ਕੋਈ ਕਸ਼ਟ ਦੇਣ ਦੀ ਆਪਣੇ ਆਪ ਨੂੰ ਲੋੜ ਨਹੀਂ ਹੈਗੀ। ਗੁਰੂ ਨੇ ਸਾਨੂੰ ਹੀਰਿਆਂ ਦੇ ਵਪਾਰੀ ਬਣਾਇਆ। ਅਸੀਂ ਕਾਹਦੇ ਬਣ ਗਏ? ਅਸੀਂ ਬਣ ਗਏ ਕਰਮ ਕਾਂਡਾਂ ਦੇ, ਪਖੰਡਵਾਦ ਦੇ। ਤੇ ਕੋਈ ਆਪਣੇ ਆਪ ਨੂੰ ਇਨਫੀਰੀਟੀ ਕੰਪਲੈਕਸ ਵਿੱਚ ਰੱਖਣ ਦੀ ਲੋੜ ਨਹੀਂ ਹੈ ਵੀ ਫਲਾਨਾ ਬੰਦਾ ਬੜਾ ਧਰਮ ਕਰਮ ਕਰਦਾ ਹੈ। ਨਹੀਂ, ਜੇ ਤੁਸੀਂ ਗੁਰੂ ਦੇ ਕਿਨਕਾ ਏਕ ਜਿਸ ਜੀ ਵਸਾਵੈ, ਜੇ ਗੁਰੂ ਦੇ ਸ਼ਬਦ ਦਾ ਕਿਨਕਾ ਵੀ ਅੰਦਰ ਵਸਾ ਲਿਆ ਤੇ ਤੁਹਾਡਾ ਕਲਿਆਣ ਹੋ ਜਾਣਾ। ਬਾਕੀਆਂ ਨੂੰ ਭੱਜੇ ਫਿਰਨ ਦੋ ਜਿੱਧਰ ਭੱਜੇ ਫਿਰਦੇ ਨੇ, ਉਹਨੇ ਲੋਹੇ ਦੇ ਵਪਾਰੀ, ਤੁਸੀਂ ਉਹ ਹੀਰੇ ਦੇ ਵਪਾਰੀ। ਅੱਛਾ, ਭਾਈ ਗੁਰਦਾਸ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਆਖੀ। ਉਹਨਾਂ ਨੇ ਆਖਿਆ ਵੀ ਕੋਈ ਬੰਦਾ ਨਾ ਕੌਡਿਆਂ ਦਾ ਵਪਾਰੀ ਸੀ ਪਹਿਲਾਂ, ਕੌਡਿਆਂ ਦਾ। ਪਹਿਲਾਂ ਕੌਡੀਆਂ ਚੱਲਦੀਆਂ ਹੁੰਦੀਆਂ ਸੀ, ਫੁੱਟੀ ਕੌਡੀ। ਅੱਜ ਕੌਡੀਆਂ ਦੀ ਕੋਈ ਵੈਲਿਊ ਨਹੀਂ ਰਹੀ, ਪੈਸਿਆਂ ਦੀ ਕੋਈ ਵੈਲਿਊ ਨਹੀਂ ਰਹੀ। ਹੁਣ ਤੇ ਰੁਪਈਏ ਚੱਲਦੇ ਨੇ, ਜਾਂ ਚਲੋ ਇੱਥੋਂ ਦਾ ਸੈਂਟ ਦੀ ਵੈਲਿਊ ਹੋ ਸਕਦੀ ਹੈ, ਪਰ ਪੈਸੇ ਤੇ ਖਤਮ ਹੀ ਹੋ ਗਏ ਤਕਰੀਬਨ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕੋਈ ਬੰਦਾ ਕੌਡਿਆਂ ਦਾ ਵਪਾਰੀ ਸੀ, ਕੌਡੇ ਕੌਡੀਆਂ ਇਕੱਠੀਆਂ ਕਰਦਾ ਹੁੰਦਾ ਸੀ, ਕੌਡਾ ਪੈਸਾ, ਕੌਡਿਆਂ ਤੋਂ ਉਹ ਪੈਸਿਆਂ ਤੇ ਆ ਗਿਆ, ਕੌਡਾ ਪੈਸਾ ਰੁਪਈਆ, ਤੇ ਪੈਸੇ ਤੋਂ ਕਿੱਥੇ ਆ ਗਿਆ? ਰੁਪਈਏ ਤੇ, ਤਰੱਕੀ ਕਰ ਗਿਆ। ਕੌਡਾ ਪੈਸਾ ਰੁਪਈਆ, ਸੁਨਈਆ ਕੋ ਬਣਜ ਕਰੇ, ਤੇ ਪੈਸਿਆਂ ਰੁਪਈਆਂ ਤੋਂ ਹੁੰਦਾ ਹੁੰਦਾ ਕਿੱਥੇ ਪਹੁੰਚ ਗਿਆ ਉਹ?
ਸੋਨੇ ਦੇ ਉੱਤੇ, ਸੋਨੇ ਦੀ ਵਣਜ ਕਰਨ ਲੱਗ ਪਿਆ। ਕੌਡਾ ਪੈਸਾ ਰੁਪਈਆ ਸੁਨੱਈਆ ਕੋ ਵਣਜ ਕਰੈ, ਰਤਨ ਪਾਰਖ ਹੋਏ ਜੋਹਰੀ ਕਹਾਵਈ। ਤੇ ਇੱਕ ਦਿਨ ਕੀ ਹੋਇਆ, ਰਤਨਾ ਦਾ ਪਾਰਖੂ ਬਣ ਗਿਆ ਤੇ ਹੁਣ ਦੁਨੀਆਂ ਦੇ ਲੋਕ ਉਹਨੂੰ ਪਤਾ ਕੀ ਕਹਿੰਦੇ ਨੇ, ਕਹਿੰਦੇ ਜੋਹਰੀ ਸਾਹਿਬ ਆ ਗਏ ਨੇ, ਪਾਰਖੂ ਆ ਗਏ ਨੇ, ਰਤਨ ਪਾਰਖ ਹੋਏ ਜੋਹਰੀ ਕਹਾਵਈ। ਅੱਛਾ, ਜਿਹੜਾ ਬੰਦਾ ਕੌਡਿਆਂ ਵਾਲਾ ਹੁੰਦਾ ਹੈ ਤੇ ਜਿਹੜਾ ਰਤਨਾ ਵਾਲਾ, ਉਹਨਾਂ ਦੀ ਇੱਜ਼ਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਜੋਹਰੀ ਸਾਹਿਬ ਕਹਿ ਕੇ ਅਗਲੇ ਬੁਲਾਉਂਦੇ ਨੇ। ਕੌਡਾ ਪੈਸਾ ਰੁਪਈਆ ਸੁਨੱਈਆ ਕੋ ਬਣਜ ਕਰੇ, ਰਤਨ ਪਾਰਖ ਹੋਏ ਜੋਹਰੀ ਕਹਾਵੇ। ਭਾਈ ਗੁਰਦਾਸ ਸਾਹਿਬ ਲਿਖਣ ਲੱਗੇ, ਜੋਹਰੀ ਕਹਾਏ, ਜੋਹਰੀ ਕਹਾਉਂਦਾ ਹੈ ਆਪਣੇ ਆਪ ਨੂੰ। ਫੁੰਨ ਕੌਡਾ ਕੋ ਬਣਜ ਕਰੇ, ਫੁੰਨ ਦਾ ਅਰਥ ਹੈ ਦੁਬਾਰਾ, ਦੁਬਾਰਾ ਫਿਰ ਕੌਡਿਆਂ ਦਾ ਵਪਾਰੀ ਬਣ ਗਿਆ। ਪੰਚ ਪਰਵਾਨ ਮੈਂ ਪ੍ਰਤਿਸ਼ਠਾ ਘਟਾਵਈ, ਹੁਣ ਉਹਦੀ ਕੋਈ ਇੱਜ਼ਤ ਨਹੀਂ ਰਹੀ। ਹੈਗਾ ਹੀ ਰਿਆਂ ਦਾ ਵਪਾਰੀ ਸੀ ਤੇ ਵਪਾਰ ਕਾਹਦਾ ਕਰਨ ਲੱਗ ਪਿਆ, ਕੌਡਿਆਂ ਦਾ। ਗੁਰੂ ਨੇ ਸਿੱਖ ਨੂੰ ਕਾਹਦਾ ਵਪਾਰੀ ਬਣਾਇਆ, ਹੀਰਿਆਂ ਦਾ। ਸਿੱਖ ਜਦੋਂ ਕਰਮਕਾਂਡ ਕਰਦਾ, ਪਖੰਡ ਕਰਦਾ, ਇਹ ਕੌਡੇ ਤੋਂ ਵੀ ਥੱਲੇ ਚਲੇ ਜਾਂਦਾ। ਜਦੋਂ ਪਖੰਡਵਾਦ ਕਰਦਾ ਹੈ ਨਾ, ਕੌਡੇ ਤੋਂ ਵੀ ਥੱਲੇ ਚਲੇ ਜਾਂਦਾ। ਤਾਂ ਭਾਈ ਜੀ ਨੇ ਆਖਿਆ, ਭਾਈ ਗੁਰਦਾਸ ਸਾਹਿਬ ਨੇ, ਉਹਨਾਂ ਆਖਿਆ, ਜੌਹਰੀ ਕਹਾਏ ਫੁੰਨ ਕੌਡਾ ਕੋ ਬਣਜ ਕਰੈ, ਪੰਚ ਪ੍ਰਵਾਨ ਮੈਂ ਪ੍ਰਤਿਸ਼ਠਾ ਘਟਾਵਈ, ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੋਏ। ਪਹਿਲਾਂ ਤੇ ਹੋਰ ਦੇਵਤਿਆਂ ਨੂੰ, ਹੋਰ ਚੀਜ਼ਾਂ ਨੂੰ ਮੰਨਦਾ ਹੁੰਦਾ ਸੀ, ਗੁਰੂ ਨੇ ਐਸੀ ਕਿਰਪਾ ਕੀਤੀ ਵੀ ਗੁਰੂ ਦੇ ਲੜ ਲਾ ਦਿੱਤਾ, ਸ਼ਬਦ ਦੇ ਲੜ ਲਾ ਦਿੱਤਾ। ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੋਏ, ਲੋਕ ਪਰਲੋਕ, ਲੋਕ ਵਿੱਚ ਤੇ ਪਰਲੋਕ ਵਿੱਚ, ਲੋਕ ਪਰਲੋਕ ਵਿਖੇ ਊਚ ਪਦ ਪਾਵਈ, ਉੱਚੀ ਅਵਸਥਾ ਦਾ ਮਾਲਕ ਬਣ ਗਿਆ ਜਦੋਂ ਹੀਰਿਆਂ ਦਾ ਵਪਾਰੀ ਬਣਿਆ। ਆਖਿਆ ਛਾੜ ਗੁਰਦੇਵ ਸੇਵ, ਛੱਡ ਦਿੱਤੀ ਕਿਹਦੀ ਸੇਵਾ, ਗੁਰੂ ਦੀ, ਛਾੜ ਗੁਰਦੇਵ ਸੇਵ, ਆਨ ਦੇਵ ਸੇਵਕ ਹੋਏ। ਆਖਿਆ ਨਿਹਚਲ ਨਿਫਲ ਜਨਮ ਕਪੂਤ ਹੋਏ ਹਸਾਵਈ, ਆਖਿਆ ਉਹਦਾ ਜਨਮ ਵਿਅਰਥ ਚਲਿਆ ਗਿਆ, ਦੁਨੀਆਂ ਦੇ ਲੋਕ ਉਹਨੂੰ ਪੁੱਤਰ ਨਹੀਂ, ਉਹਨੂੰ ਕਪੂਤ ਕਹਿ ਕੇ ਉੱਤੇ ਹੱਸਦੇ ਨੇ ਵੀ ਤੈਨੂੰ ਭਾਈ ਹੀਰਿਆਂ ਦਾ ਵਪਾਰੀ ਤੇਰੇ ਬਾਪ ਦਾਦਿਆਂ ਨੇ ਬਣਾਇਆ ਤੇ ਤੂੰ ਫਿਰ ਕੌਡਿਆਂ ਦਾ ਵਪਾਰੀ ਬਣ ਗਿਆ। ਤਾਂ ਅਸੀਂ ਆਪਣੇ ਜੀਵਨ ਵਿੱਚ ਕੀ ਕਰਦੇ ਹਾਂ, ਉਹਨੂੰ ਸਤਿਗੁਰ ਨੇ ਸਾਨੂੰ ਸਾਡੇ ਸਾਹਮਣੇ ਰੱਖੀ। ਗੁਰੂ ਨਾਨਕ ਪਾਤਸ਼ਾਹ ਨੇ ਗੱਲ, ਉਹਨਾਂ ਨੇ ਆਖਿਆ ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਆਖਿਆ ਭਾਈ ਕਿਉਂ ਕਲਰ ਦੀ ਖੇਤੀ ਕਰ ਰਹੇ ਹਾਂ, ਕਲਰ ਦੀ। ਅੱਛਾ, ਜਿਹੜਾ ਸਿਆਣਾ ਹੈ ਨਾ, ਉਹ ਕਦੀ ਕਲਰ ਦੇ ਵਿੱਚ ਨਹੀਂ ਫਸਦਾ। ਹੁਣ ਕਲਰ ਦੀ ਖੇਤੀ ਨਵੇਂ ਨਵੇਂ ਤਰੀਕਿਆਂ ਨਾਲ ਕਰਾਈ ਜਾਂਦੀ ਹੈ ਕਿ ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ। ਜਿਹੜਾ ਸਿਆਣਾ ਹੈ ਉਹਨੇ ਕਲਰ ਦੀ ਖੇਤੀ ਨਹੀਂ ਕਰਨੀ। ਕਬੀਰ ਸਾਹਿਬ ਦਾ ਇੱਕ ਸਲੋਕ ਹੈ ਮੇਰੇ ਖਿਆਲ, ਖਿਮਾ ਕਰਨਾ, ਸ਼ੇਖ ਫਰੀਦ ਸਾਹਿਬ ਦਾ ਹੈ। ਉਹ ਕਹਿੰਦੇ ਕਲਰ ਦੀ ਛੱਪੜੀ ਸੀ, ਇੱਦਾਂ ਕਲਰ ਕੇਰੀ ਛੱਪੜੀ, ਕਲਰ ਦੀ ਛੱਪੜੀ ਆਏ ਉਹ ਲੱਥੇ ਹੰਜ। ਹੰਜ ਕਿਹਨੂੰ ਕਿਹਾ ਹੈ? ਹੰਜ ਦਾ ਵੈਸੇ ਬੇਸਿਕਲੀ ਅਰਥ ਹੁੰਦਾ ਚਿੱਟੇ ਰੰਗ ਦਾ ਜਾਨਵਰ। ਇਸ ਕਰਕੇ ਹੰਜ ਸ਼ਬਦ ਬੰਗਲੇ ਲਈ ਵੀ ਆਉਂਦਾ ਹੈ ਤੇ ਹੰਜ ਸ਼ਬਦ ਜਿਹੜਾ ਹੈ ਉਹ ਹੰਸ ਲਈ ਵੀ ਆਉਂਦਾ। ਤਾਂ ਬਾਬੇ ਨੇ ਆਖਿਆ ਕਲਰ ਵਾਲੀ ਛੱਪੜੀ ਸੀ, ਕਲਰ ਵਾਲੀ। ਤੇ ਭੁਲੇਖੇ ਦੇ ਨਾਲ ਉੱਥੇ ਕੌਣ ਉਤਰ ਗਿਆ? ਹੰਸ ਉਤਰ ਗਿਆ।

0: ਪੀਵੇ। ਅੱਛਾ ਮੜੀ ਜੀ ਉਹਨਾਂ ਚੁੰਝ ਮਾਰੀ, ਉਹਨਾਂ ਆਖਿਆ ਨਾ ਨਾ ਨਾ ਤੋਬਾ ਤੋਬਾ ਤੋਬਾ, ਇਹ ਨਹੀਂ ਪੀਣਾ, ਇੱਥੇ ਨਹੀਂ ਜਾਣਾ, ਕਿਉਂਕਿ ਬਿਰਤੀ ਹੰਸ ਵਾਲੀ ਸੀ। ਚਿੰਜੂ ਬੋੜਨ ਨਾ ਪੀਵੇ, ਉੱਡਣ ਸੰਧੀ ਡਾਂਝ। ਤੇ ਉਹਨਾਂ ਨੂੰ ਇਹ ਸੀ ਵੀ ਛੇਤੀ ਛੇਤੀ ਇੱਥੋਂ ਛੱਡੋ, ਪਿਆਸ ਬੁਝਾਉਣੀ ਨਹੀਂ ਆਪਾਂ, ਆਪਾਂ ਇੱਥੋਂ ਉੱਡ ਜਾਈਏ, ਕਿਉਂਕਿ ਇੱਥੋਂ ਪਿਆਸ ਬੁਝਾਵਾਂਗੇ ਤੇ ਹੰਸਾਂ ਦੀ ਕੁੱਲ ਨੂੰ ਦਾਗ ਲੱਗ ਜਾਵੇਗਾ। ਮੈਂ ਜਦੋਂ ਅੱਜ ਵੇਹਨਾ ਸਿਰਾਂ ਉੱਤੇ ਪੱਗਾਂ ਬੱਧੀਆਂ ਨੇ, ਬੈਠੇ ਕਿਹਦੇ ਅੱਗੇ ਨੇ, ਬੈਠੇ ਕਿਹਦੇ ਅੱਗੇ ਨੇ, ਕੋਈ ਕਬਰ ਤੇ ਬੈਠਾ, ਕੋਈ ਕਿਸੇ ਬਾਬੇ ਅੱਗੇ ਬੈਠਾ ਏਦਾਂ ਹੱਥ ਜੋੜ ਕੇ। ਅੱਜ ਸਿੱਖ ਕਿੱਥੇ ਜਾ ਕੇ ਬਹਿ ਗਿਆ, ਕਿੱਥੇ ਜਾ ਕੇ, ਉਹਨਾਂ ਥਾਵਾਂ ਉੱਤੇ ਜਾ ਕੇ ਬਹਿ ਗਿਆ ਜਿੱਥੇ ਗੁਰਮਤ ਦਾ ਕੋਈ ਸੰਬੰਧ ਨਹੀਂ ਹੈ, ਉੱਥੇ ਜਾ ਕੇ। ਕੋਈ ਕਿਸੇ ਸਾਈਂ ਅੱਗੇ ਜਾ ਕੇ ਬੈਠਾ, ਨਵੇਂ ਨਵੇਂ ਸਾਈਂ ਆਉਂਦੇ ਨੇ, ਕੋਈ ਫਲਾਨਾ ਸਾਈਂ ਹੈ, ਕੋਈ ਟਮਕਾਨਾ ਸਾਈਂ ਹੈ, ਕੋਈ ਉਹਦੇ ਅੱਗੇ ਜਾ ਕੇ ਬਹਿ ਗਿਆ, ਕੋਈ ਆ ਜਾਵੇ ਗੇਰੂਏ ਵਸਤਰ ਪਾ ਕੇ ਉਹਦੇ ਅੱਗੇ ਵੀ ਜਾ ਕੇ ਬਹਿ ਗਿਆ। ਆਖਿਆ ਭਾਈ ਜਿਹੜਾ ਹੰਸ ਹੈ ਉਹ ਬਹਿ ਜਾਵੇ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਨਹੀਂ ਇੱਥੇ ਨਹੀਂ ਬੈਠਣਾ, ਨਹੀਂ ਬੈਠਣਾ, ਉਹਨੂੰ ਉੱਡਣ ਦਾ ਹੁੰਦਾ। ਤੇ ਫਰੀਦ ਸਾਹਿਬ ਨੇ ਤੇ ਇਹ ਵੀ ਆਖਿਆ ਸੀ, ਆਖਿਆ ਸੰਸਾਰ ਦੇ ਲੋਕੋ, ਹੰਸ ਕਿਤੇ ਬੈਠਾ ਵੀ ਹੋਵੇ ਤੇ ਭੁਲੇਖਾ ਨਾ ਖਾ ਜਾਇਓ, ਉਹ ਇੱਕ ਸੈਕਿੰਡ ਦਾ ਜਿਹੜਾ ਸਮਾਂ ਹੈ ਕਿਤੇ ਭੁਲੇਖੇ 'ਚ ਨਾ ਰਹਿ ਜਾਇਓ ਵੀ ਹੰਸ ਦੀ ਉਹ ਖੁਰਾਕ ਹੀ ਹੈ, ਨਹੀਂ ਹੰਸ ਉੱਥੋਂ ਉੱਡ ਜਾਵੇਗਾ। ਹੰਸ ਉੱਡਰ ਕੋਦਰੇ ਪਿਆ, ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣੀ, ਹੰਸ ਨਾ ਕੋਦਰਾ ਖਾਏ। ਹੰਸ ਕੋਦਰਾ ਨਹੀਂ ਖਾਂਦਾ, ਉਹ ਉੱਡ ਜਾਵੇਗਾ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ ਉਹਨਾਂ ਦੀ ਖੁਰਾਕ ਤੇ ਹੀਰੇ ਤੇ ਮੋਤੀ ਨੇ, ਉਹ ਨਹੀਂ ਛੱਪੜਾਂ ਦੇ ਉੱਤੇ ਬਹਿੰਦੇ, ਛੱਪੜਾਂ ਉੱਤੇ ਕਾਂ ਬਹਿੰਦੇ ਨੇ। ਤੋ ਬਾਬਾ ਜੀ ਨੇ ਅੱਜ ਬਖਸ਼ਿਸ਼ ਕੀਤੀ, ਕਾਹੇ ਕਲਰਾ ਸਿੰਚੋ, ਕਲਰ ਸਿੰਚ ਰਿਹਾ, ਕਲਰ ਨੂੰ ਪਾਣੀ ਦੇ ਰਿਹਾ, ਕਲਰਾਠੀ ਜ਼ਮੀਨ ਨੂੰ ਦੇਈ ਜਾ ਭਾਈ, ਸਾਰੀ ਜ਼ਿੰਦਗੀ ਦੇਈ ਜਾ, ਇਹਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਜਨਮ ਗਵਾਵੋ ਕਾਚੀ ਟੈਗ ਦਿਵਾਲ, ਕਾਹੇ ਗੱਚ ਲਾਵੋ। ਤੋ ਮਹਾਰਾਜ ਨੇ ਆਖਿਆ ਭਾਈ ਇਹ ਜਿਹੜੀ ਕੱਚੀ ਦੀਵਾਰ ਹੈ ਨਾ, ਇਹਦੇ ਉੱਤੇ ਚੂਨੇ ਦਾ ਪਲਸਤਰ ਨਹੀਂ ਲਾਈਦਾ, ਕੱਚੀ ਕੰਧ ਹੋਵੇ ਤੇ ਐਵੇਂ ਬੰਦਾ ਆਖੇ ਵੀ ਮੈਂ ਤੇ ਚੂਨਾ ਮਾਰ ਮਾਰ ਕੇ ਇਹਨੂੰ ਪੱਕਿਆਂ ਕਰ ਦੇਣਾ, ਤੇ ਨਹੀਂ, ਤੇਰੀ ਬੁਨਿਆਦ ਕੱਚੀ ਹੈ, ਜਿੱਥੇ ਤੂੰ ਖਲੋਤਾ ਉਹ ਚੀਜ਼ ਕੱਚੀ ਹੈ। ਅਗਲਾ ਬਚਨ ਹੈ ਪਹਿਲਾ, ਸਾਲ ਗ੍ਰਾਮ। ਸਾਲ ਗ੍ਰਾਮ ਕਿਹਨੂੰ ਕਹਿੰਦੇ ਨੇ, ਗ੍ਰਾਮ ਦਾ ਮਤਲਬ ਹੁੰਦਾ ਪਿੰਡ, ਤੇ ਸਾਲ ਇੱਕ ਪਿੰਡ ਦਾ ਨਾਂ ਹੈ। ਹੁਣ ਕੀ ਹੈ ਵੀ ਸਾਲ ਗ੍ਰਾਮ ਇੱਕ ਨਦੀ ਦਾ ਨਾਮ ਹੀ ਹੈ ਜਿਹੜੀ ਉਸ ਪਿੰਡ ਦੇ ਲਾਗੋਂ ਦੀ ਲੰਘਦੀ ਹੈ, ਉੱਥੇ ਉੱਗੇ ਹੋਏ ਰੁੱਖਾਂ ਦਾ ਨਾਮ ਹੀ ਸਾਲ ਹੈ, ਤੇ ਉਸ ਨਦੀ ਦੇ ਵਿੱਚੋਂ ਨਿਕਲਣ ਵਾਲੇ ਪੱਥਰਾਂ ਦੀ ਪੂਜਾ ਕੀਤੀ ਜਾਂਦੀ ਹੈ, ਉਹਨੂੰ ਸਾਲ ਗ੍ਰਾਮ ਕਹਿੰਦੇ ਨੇ। ਪੰਡਿਤ ਉਸ ਪੱਥਰਾਂ ਨੂੰ ਮੰਨਦਾ, ਉਹਨਾਂ ਪੱਥਰਾਂ ਨੂੰ। ਹੁਣ ਬਿਪ ਕੀ ਕਰਦਾ, ਬਿਪ ਦਾ ਅਰਥ ਹੈ ਪੁਜਾਰੀ, ਪੰਡਿਤ। ਬਾਬੇ ਨੇ ਕਿਹਾ ਸਾਲ ਗ੍ਰਾਮ ਬਿਪ ਪੂਜ ਮਨਾਵੋ। ਬਿਪ ਦਾ ਮਤਲਬ ਹੁੰਦਾ ਪੰਡਿਤ, ਪਰੋਤ, ਪੁਜਾਰੀ, ਬ੍ਰਾਹਮਣ। ਆਖਿਆ ਉਹ ਸਾਲ ਗ੍ਰਾਮ ਦੀ ਪੂਜਾ ਕਰਦਾ, ਪੱਥਰ ਦੀ ਪੂਜਾ ਕਰਦਾ। ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕ੍ਰਿਤ ਤੁਲਸੀ ਮਾਲਾ। ਤੇ ਗਲ ਵਿੱਚ ਉਹ ਕੀ ਪਾਉਂਦਾ ਭਲਾ, ਤੁਲਸੀ ਦੀ ਮਾਲਾ ਪਾ ਲੈਂਦਾ ਗਲ ਵਿੱਚ। ਬਾਬੇ ਨੇ ਆਖਿਆ ਕਿਹੜੇ ਖੇਡਾਂ ਵਿੱਚ ਪਏ ਹੋ, ਆਓ ਤੁਹਾਨੂੰ ਮੈਂ ਦੱਸਦਾ ਤੁਸੀਂ ਕਰਨਾ ਕੀ ਆ। ਰਾਮ ਨਾਮ ਜਪ ਬੇੜਾ ਬਾਂਧੋ, ਦਇਆ ਕਰੋ ਦਿਆਲਾ। ਕਿਸੇ ਪੱਥਰ ਦੀ ਪੂਜਾ ਦੀ ਲੋੜ ਨਹੀਂ, ਕਿਸੇ ਗਲ ਵਿੱਚ ਮਾਲਾ ਦੀ ਲੋੜ ਨਹੀਂ, ਬਲਕਿ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ, ਇਹੋ ਹੀ ਤੁਹਾਡਾ ਸਮਝੋ ਵੀ ਅੰਦਰ ਦਾ ਬੇੜਾ ਵੱਜ ਜਾਵੇਗਾ, ਡੋਲੇਗਾ ਨਹੀਂ। ਰਾਮ ਨਾਮ ਜਪ ਬੇੜਾ ਬਾਂਧੋ, ਦਇਆ ਕਰੋ ਦਿਆਲਾ। ਅਗਲਾ ਬਚਨ ਹੈ, ਕਰ ਹਰ ਹਟ ਮਾਲ ਟਿੰਡ ਪਰੋਵੋ। ਹਰ ਹਟ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਹਰਟਾਂ ਵਾਲੇ ਖੂਹ ਹੁੰਦੇ ਸੀ ਪਹਿਲਾਂ, ਉਹਨੂੰ ਇੱਦਾਂ ਬੈਲਟਾਂ ਵਾਲੇ ਖੂਹ ਹੁੰਦੇ ਸੀ, ਚੱਲਦੇ ਸੀ, ਜਿਵੇਂ ਅੰਮ੍ਰਿਤਸਰ ਦੇ ਕੋਲ ਨਗਰ ਹੈ ਛਿਆਟਾ ਜਿਹਨੂੰ ਆਪਾਂ ਕਹਿੰਦੇ, ਉਹ ਛਿਆਟੇ ਦਾ ਮਤਲਬ ਇਹ ਹੈ ਵੀ ਛੇ ਹਰਟਾਂ ਵਾਲਾ ਜਿਹੜੀ ਉੱਥੇ ਖੂਹ ਹੈ, ਬੈਲਟ ਛੇ ਹਰਟਾਂ ਦੀ ਚੱਲਦੀ ਸੀ ਉੱਥੇ, ਉਹਦੇ ਨਾਲ ਟਿੰਡਾਂ ਲੱਗੀਆਂ ਹੁੰਦੀਆਂ ਸੀ ਜਿਹੜੀਆਂ ਥੱਲਿਓਂ ਪਾਣੀ ਭਰ ਕੇ ਲਿਆਉਂਦੀਆਂ ਸੀ। ਤਾਂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਆਓ ਤੁਹਾਨੂੰ ਮੈਂ ਦੱਸਦਾ ਤੁਸੀਂ ਆਪਣੇ ਜੀਵਨ ਵਿੱਚ ਕਰਨਾ ਕੀ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਕਰ ਹਰ ਹਟ ਮਾਲ, ਆ ਜਿਹੜੇ ਕਰ ਨੇ ਨਾ, ਕਰ ਦਾ ਮਤਲਬ ਹੱਥ, ਹੱਥੀ ਸੇਵਾ ਕਰਨ ਨੂੰ ਤੁਸੀਂ ਹਰਟ ਦੀ ਮਾਲਾ ਬਣਾਓ, ਹੱਥੀ ਸੇਵਾ ਕਰਿਆ ਕਰੋ। ਕਰ ਹਰ ਹਟ ਮਾਲ ਟਿੰਡ ਪਰੋਵੋ, ਟਿੰਡਾਂ ਜਿਹਦੇ ਵਿੱਚ ਉਹ ਪਾਣੀ ਭਰਿਆ ਜਾਂਦਾ, ਆਪਣੀ ਸੁਰਤ ਰੂਪੀ ਟਿੰਡ ਨੂੰ ਰੱਬ ਦੇ ਵਿੱਚ ਜੋੜੋ। ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਤੇ ਹੁਣ ਉਹ ਜਿਹੜੀਆਂ ਬੈਲਟਾਂ ਚੱਲਦੀਆਂ ਸੀ ਉਹ ਬਲਦਾਂ ਦੇ ਨਾਲ ਚੱਲਦੀਆਂ ਹੁੰਦੀਆਂ ਸੀ, ਹੁਣ ਤੂੰ ਕੀ ਜੋੜਾ ਇਹਦੇ ਅੱਗੇ? ਆਪਣੇ ਮਨ ਨੂੰ ਜੋੜਾ, ਮਨ ਨੂੰ, ਸਾਰੀ ਖੇਡ ਮਨ ਦੀ ਹੈ। ਬੰਦਾ ਜਿਹੜਾ ਹੈ ਉਹ ਚੱਲਦਾ ਹੀ ਮਨ ਦੇ ਸਿਰ ਉੱਤੇ ਹੈ। ਆਖਿਆ ਜਿਵੇਂ ਉਹ ਖੂਹ ਦੀਆਂ ਹਰਟਾਂ ਚੱਲਦੀਆਂ ਸੀ, ਇੱਦਾਂ ਕਰਕੇ ਬੈਲਟਾਂ ਚੱਲਦੀਆਂ ਸੀ ਤੇ ਅੱਗੇ ਬਲਦ ਇੱਦਾਂ ਘੁੰਮਦੇ ਸਨ, ਤੂੰ ਆਪਣੇ ਮਨ ਨੂੰ ਹੱਥੀ ਸੇਵਾ ਕਰਨੀ ਹੈ, ਫਿਰ ਸਮਝ ਲਓ ਹੱਥੀ ਸੇਵਾ ਕਰਨੀ ਹੈ, ਉਹ ਹਰਟ ਦੀ ਮਾਲ ਹੈ, ਤੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਲਾਉਣਾ ਇਹ ਟਿੰਡ ਹੈ, ਤੇ ਮਨ ਨੂੰ ਬਲਦ ਬਣਾ ਕੇ ਅੱਗੇ ਜੋ ਲੈਣਾ। ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ, ਅੰਮ੍ਰਿਤ ਸਿੰਚੋ। ਹੁਣ ਜਿਵੇਂ ਖੂਹ ਅੰਦਰੋਂ ਪਾਣੀ ਕੱਢਦਾ ਨਾ, ਤੂੰ ਆਪਣੇ ਅੰਦਰੋਂ ਅੰਮ੍ਰਿਤ ਕੱਢਣਾ। ਅੱਛਾ, ਸਾਰਾ ਕੁਝ ਬੰਦੇ ਦੇ ਅੰਦਰ ਹੀ ਹੈ। ਸਤਿਗੁਰ ਦੀ ਬਾਣੀ ਪੜ੍ਹ ਲਓ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਅੰਦਰ ਹੈ। ਆ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਇਹ ਤੇ ਇੱਦਾਂ ਹੈ ਵੀ ਜਿਵੇਂ ਨਲਕੇ ਦਾ ਬੋਰ ਕੀਤਾ ਹੋਵੇ ਤੇ ਬਾਹਰੋਂ ਦੋ ਬਾਲਟੀਆਂ ਪਾਣੀ ਦੀਆਂ ਪਾਈਆਂ ਜਾਣ ਤੇ ਫਿਰ ਉਹਨੂੰ ਗੇੜਾ ਮਾਰਿਆ ਜਾਵੇ, ਫਿਰ ਥੱਲਿਓਂ ਪਾਣੀ ਚੁੱਕਿਆ ਜਾਂਦਾ। ਗੁਰੂ ਦੇ ਸ਼ਬਦ ਨੂੰ ਆਪਾਂ ਅੰਦਰ ਲਿਆਉਣਾ, ਇਹ ਹੈ ਸਾਰਾ ਕੁਝ ਸਾਡੇ ਅੰਦਰ ਹੀ ਹੈ। ਮੈਂ ਕੱਲ੍ਹ ਇੱਕ ਅਰਜ਼ ਕੀਤੀ ਸੀ ਮੇਰੀ, ਮੈਂ ਖੱਬੇ ਹੱਥ ਨਾਲ ਲਿਖਦਾ, ਤੁਸੀਂ ਬਹੁ ਗਿਣਤੀ ਸੱਜੇ ਹੱਥ ਨਾਲ ਲਿਖਣ ਵਾਲੇ ਜੇ। ਤੇ ਜਦੋਂ ਮੈਂ ਏਦਾਂ ਬੋਰਡ ਉੱਤੇ ਲਿਖ ਰਿਹਾ ਤੇ ਇੱਕ ਆ ਗਿਆ ਕੋਈ ਸੱਜਣ, ਕਹਿੰਦਾ ਭਾਈ ਸਾਹਿਬ ਜੀ ਖੱਬੇ ਹੱਥ ਨਾਲ ਲਿਖਦੇ? ਮੈਂ ਕਿਹਾ ਹਾਂਜੀ। ਕਹਿੰਦਾ ਤੁਸੀਂ ਲਿਖ ਕਿਵੇਂ ਲੈਂਦੇ? ਮੈਂ ਕਿਹਾ ਜਿੱਦਾਂ ਤੁਸੀਂ ਸੱਜੇ ਨਾਲ ਲਿਖ ਲੈਂਦੇ। ਅੱਛਾ, ਕੁਦਰਤ ਵੱਲੋਂ ਕੋਈ ਐਸਾ ਵਿਧਾਨ ਹੈ ਵੀ ਬੰਦਾ ਖੱਬੇ ਹੱਥ ਨਾਲ ਲਿਖੇ ਜਾਂ ਸੱਜੇ ਹੱਥ ਨਾਲ ਲਿਖੇ? ਕੋਈ ਵਿਧਾਨ ਨਹੀਂ, ਦੁਨੀਆਂ ਦਾ ਵਿਧਾਨ ਹੈ ਨਾ ਇਹ। ਮੈਂ ਖੱਬਾ ਹੱਥ ਯੂਜ ਕੀਤਾ, ਮੇਰਾ ਖੱਬਾ ਚੱਲ ਪਿਆ, ਤੁਸੀਂ ਸੱਜਾ ਹੱਥ ਯੂਜ ਕੀਤਾ, ਤੁਹਾਡਾ ਸੱਜਾ ਚੱਲ ਪਿਆ। ਜੇ ਤੁਸੀਂ ਦੋਵੇਂ ਯੂਜ ਕਰ ਲੈਂਦੇ ਤੇ ਤੁਹਾਡੇ ਦੋਵੇਂ ਚੱਲ ਪੈਣੇ ਸੀ, ਇੱਦਾਂ ਹੀ ਹੈ ਨਾ। ਹੁਣ ਤੁਸੀਂ ਮੈਨੂੰ ਕਹੋ ਸੱਜੇ ਹੱਥ ਨਾਲ ਲਿਖੋ, ਮੈਂ ਨਹੀਂ ਲਿਖ ਸਕਦਾ। ਉਹ ਇਸ ਕਰਕੇ ਨਹੀਂ ਲਿਖ ਸਕਦਾ ਵੀ ਮੇਰੀ ਕਿਸਮਤ ਮਾੜੀ ਹੈ। ਕਿਉਂ ਨਹੀਂ ਲਿਖ ਸਕਦਾ? ਕਿਉਂਕਿ ਮੈਂ ਇਹਦੀ ਵਰਤੋਂ ਕਰਨੀ ਛੱਡ ਦਿੱਤੀ, ਸੱਜੇ ਹੱਥ ਦੀ ਵਰਤੋਂ ਕਰਨੀ। ਜਦੋਂ ਮੈਂ ਇਸ ਹੱਥ ਦੀ ਵਰਤੋਂ ਕਰਨੀ ਛੱਡੀ, ਕੁਦਰਤ ਨੂੰ ਲੱਗਾ ਵੀ ਇਹਨੂੰ ਹੁਣ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਹੁਣ ਮੇਰਾ ਹੱਥ ਹੀ ਨਹੀਂ ਉੱਠਦਾ। ਉਹ ਹਾਂ, ਜੇ ਟਰਾਈ ਕਰਾਂ ਤਾਂ ਹੋ ਸਕਦਾ ਬਦਲ ਜਾਵੇ, ਫਿਰ ਉਹ ਤਾਕਤ ਅੰਦਰ ਪੈਦਾ ਹੋ ਜਾਵੇ। ਅੱਛਾ, ਕੀ ਉਹ ਤਾਕਤ ਬਾਹਰੋਂ ਲਿਆਉਣੀ ਹੈ? ਸਮਝੋ ਬੇਨਤੀ ਨੂੰ, ਕੀ ਮੈਂ ਕਿਸੇ ਬਾਬੇ ਅੱਗੇ ਜਾ ਕੇ ਇਹਦਾ ਹੱਥ ਕਰਨਾ ਵੀ ਮੇਰੇ ਬਾਬਾ ਜੀ ਇੱਥੇ ਹੱਥ 'ਚ ਸ਼ਕਤੀ ਭਰ ਦਿਓ, ਮੈਂ ਸੱਜੇ ਹੱਥ ਨਾਲ ਲਿਖਣਾ ਸ਼ੁਰੂ ਕਰਦਾ? ਉਹ ਤਾਕਤ ਕਿਵੇਂ ਪੈਦਾ ਹੋਣੀ ਹੈ? ਪਹਿਲਾਂ ਪੈੱਨ ਚੁੱਕਣਾ ਪੈਣਾ, ਫਿਰ ਗਲਤ ਅੱਖਰ ਲਿਖਣਾ ਪੈਣਾ, ਫਿਰ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ, ਜਿਵੇਂ ਬੱਚਾ ਡਿਵੈਲਪ ਹੁੰਦਾ ਇੱਦਾਂ ਹੀ ਮੇਰੇ ਹੱਥ ਵਿੱਚ ਵੀ ਉਹ ਤਾਕਤ ਕਿੱਥੋਂ ਪੈਦਾ ਹੋ ਜਾਣੀ? ਅੰਦਰੋਂ ਹੀ ਪੈਦਾ ਹੋ ਜਾਣੀ। ਬਿਲਕੁਲ ਇਸੇ ਤਰੀਕੇ ਨਾਲ ਸਾਰਾ ਕੁਝ ਬੰਦੇ ਦੇ ਅੰਦਰ ਹੈ, ਸਾਰਾ ਕੁਝ ਅੰਦਰ। ਪਰ ਸਾਡੇ ਬਾਰੇ ਪਤਾ ਬਾਣੀ ਨੇ ਕੀ ਲਿਖਿਆ? ਆਖਿਆ ਕਿਉਂਕਿ ਤੂੰ ਗੁਰੂ ਨੂੰ ਵਿਸਾਰ ਦਿੱਤਾ ਸੀ, ਹੈ ਸਾਰਾ ਕੁਝ ਤੇਰੇ ਅੰਦਰ ਸੀ ਪਰ ਉਹ ਗਲ ਗਿਆ। ਹਰ ਬਿਸਰਤ ਤੇਰੇ ਗੁਣ, ਗਲ ਗਿਆ, ਹੈ ਤੇ ਅੰਦਰ ਹੀ ਹੈ, ਤਾਕਤ ਤੇ ਅੰਦਰ ਹੀ ਹੈ ਸਾਰੀ। ਉਹ ਤੋਂ ਬਾਣੀ ਨੇ ਇਹ ਗੱਲ ਸਮਝਾਈ ਹੈ ਵੀ ਖੇਡ ਸੱਜਣਾ ਤੇਰੇ ਅੰਦਰ ਦੀ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਅੰਦਰ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਪਰ ਸ਼ਰਤ ਇੱਕੋ ਹੀ ਹੈ ਵੀ ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਗੁਰੂ ਦੀ ਸਿੱਖਿਆ ਸੁਣੀ ਛੱਡ ਦਿੱਤੀ ਤੇ ਉਹ ਜਿਹੜੇ ਅੰਦਰ ਹੀਰੇ ਮੋਤੀ ਰਤਨ ਸਨ ਉਹ ਸਾਰੇ ਦੇ ਸਾਰੇ ਤਬਾਹ ਹੋ ਗਏ, ਉਹ ਉੱਡ ਗਈ, ਉਹ ਖੇਤੀ ਉੱਜੜ ਗਈ। ਉਹ ਹੁਣ ਕੀ ਹੈ ਵੀ ਗੁਰੂ ਸਾਨੂੰ ਰਾਹ ਦੱਸਦਾ ਹੈ ਤੇ ਚੀਜ਼ਾਂ ਸਾਡੇ ਅੰਦਰ ਆਪਣੇ ਆਪ ਪ੍ਰਗਟ ਹੋ ਜਾਂਦੇ। ਉਸਤਾਦ ਕੀ ਹੁੰਦਾ? ਉਸਤਾਦ ਕੋਈ ਸ਼ਕਤੀ ਮਾਰਦਾ ਸਾਡੇ ਉੱਤੇ? ਨਹੀਂ। ਤੇ ਜੇ ਤੁਸੀਂ ਇਸ ਭੁਲੋਖੇ ਵਿੱਚ ਹੋ ਵੀ ਰੱਬ ਕੋਈ ਆਣ ਕੇ ਸ਼ਕਤੀ ਮਾਰੇ, ਰੱਬ ਨੇ ਕੋਈ ਇਦਾਂ ਆਣ ਕੇ ਕਰਨਾ, ਨਹੀਂ, ਗੁਰੂ ਉਸਤਾਦ ਹੈ, ਗੁਰੂ ਸਾਨੂੰ ਜੀਵਨ ਜਿਉਣ ਦਾ ਸਲੀਕਾ ਦੱਸਦਾ, ਤਾਕਤ ਸਾਡੇ ਅੰਦਰ ਹੀ ਹੈ ਜਿਹੜੀ ਪ੍ਰਗਟ ਹੋ ਜਾਣੀ ਹੈ। ਉਹ ਜਿਹੜਾ ਕੋਹੜ ਗੁੱਝੇ ਰਤਨ ਨੇ ਨਾ, ਉਹ ਸਾਡੇ ਕਿੱਥੇ ਨੇ? ਅੰਦਰ ਪਏ ਹੋਏ ਨੇ। ਹੁਣ ਮਹਾਰਾਜ ਨੇ ਵੇਖੋ ਕੀ ਆਖਿਆ, ਆਖਿਆ ਕਰ ਹਰ ਹਟ ਮਾਲ, ਕਰ ਹੱਥੀ ਸੇਵਾ ਕਰਿਆ ਕਰ, ਇਹ ਬਣਾ ਲਾ ਹਰ ਹਟ ਦੀ ਮਾਲਾ, ਟਿੰਡ ਪਰੋਵੋ, ਸੁਰਤ ਨੂੰ ਟਿੰਡ ਬਣਾਵਾ ਕੇ ਤੇ ਸੇਵਾ ਦੇ ਵਿੱਚ ਪਰੋ ਦੇ, ਤਿਸ ਭੀਤਰ ਮਨ ਜੋਵੋ, ਤੇ ਉਹਦੇ ਅੱਗੇ ਕਿਹਨੂੰ ਜਿਉਣਾ? ਆਪਣੇ ਮਨ ਨੂੰ ਬਲਦ ਬਣਾ ਕੇ ਜਿਉਣਾ, ਮਨ ਨੂੰ ਕਾਬੂ ਕਰ। ਅੱਛਾ ਬਲਦ ਕਾਬੂ ਹੁੰਦਾ ਨਾ, ਬਲਦ ਕਾਬੂ ਹੈ ਤੇ ਤਾਂ ਹੀ ਪਾਣੀ ਨਿਕਲ ਰਿਹਾ, ਬਲਦ ਕਾਬੂ ਨਾ ਹੋਵੇ ਤੇ ਟਿੰਡਾ ਨਹੀਂ ਚੱਲਣੀਆਂ, ਮਨ ਨੂੰ ਕਾਬੂ ਕਰਨਾ ਪੈਣਾ, ਮਨ ਦੀ ਖੇਡ। ਤਿਸ ਭੀਤਰ ਮਨ ਜੋਵੋ, ਫਿਰ ਕੀ ਹੋਵੇਗਾ ਮਹਾਰਾਜ? ਆਖਿਆ ਅੰਮ੍ਰਿਤ ਸਿੰਚੋ, ਭਰੋ ਕਿਆਰੇ। ਹੁਣ ਤੁਸੀਂ ਅੰਮ੍ਰਿਤ ਸਿੰਚਣਾ ਆਪਣੇ ਅੰਦਰੋਂ, ਫਿਰ ਕਿਆਰੇ ਭਰਨੇ ਨੇ, ਕਿਆਰੇ ਭਰਨੇ ਨੇ। ਤੋ ਮਾਲੀ ਕੇ ਹੋਵੋ, ਮਾਲੀ ਕੌਣ ਹੈ? ਵਾਹਿਗੁਰੂ, ਅਕਾਲ ਪੁਰਖ ਮਾਲੀ ਹੈ। ਤਾਂ ਤੂੰ ਉਹਦਾ ਹੋ ਜਾਵੇਂਗਾ ਜਦੋਂ ਤੂੰ ਇਸ ਪ੍ਰੋਸੈਸ ਨੂੰ ਫੋਲੋ ਕਰੇਗਾ, ਇਸ ਪ੍ਰੋਸੈਸ ਵਿੱਚੋਂ ਲੰਘੇਗਾ। ਅਗਲਾ ਬਚਨ ਹੈ, ਮਹਾਰਾਜ ਹੁਣ ਇਹ ਤੇ ਕੰਮ ਕਰ ਲਿਆ ਤੇ ਸਾਨੂੰ ਦੱਸੋ ਵੀ ਜਦੋਂ ਫਸਲ ਹੁੰਦੀ ਆ, ਹੁਣ ਕਿਸਾਨ ਨੇ ਸਾਰੀ ਫਸਲ ਤਿਆਰ ਕਰ ਲਈ ਜੀ, ਬੂਟੇ ਉੱਗ ਪਏ, ਮਿਰਚਾਂ ਉੱਗਾਈਆਂ, ਫਿਰ ਅਵੇਸਲੇ ਹੋ ਕੇ ਬਹਿੰਦਾ ਕਿ ਫਿਰ ਉਹ ਮਿਹਨਤ ਕਰਦਾ ਰਹਿੰਦਾ? ਮਿਹਨਤ ਕੀ ਕਰਦਾ ਫਿਰ? ਉਹ ਰੰਬੇ ਲਿਆਉਂਦਾ, ਦਸੀਂ ਬਾਰੀਂ ਦਿਨੀ ਆਪਣੇ ਖੇਤਾਂ ਵਿੱਚ ਆਉਂਦਾ, ਆਣ ਕੇ ਤੇ ਰੰਬੇ ਨੂੰ ਫੜ ਕੇ ਹੱਥ ਦੇ ਵਿੱਚ ਤੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਮਾਰਦਾ, ਉਹਨੂੰ ਪੋਲਿਆਂ ਕਰਦਾ। ਜਿਹੜਾ ਉੱਥੇ ਕੋਈ ਵਾਧੂ ਘਾਟੂ ਘਾਹ ਉੱਗਿਆ ਹੁੰਦਾ ਉਹਨੂੰ ਕੱਢਦਾ ਬਾਹਰ, ਤੇ ਫਿਰ ਉਹਦੀ ਫਸਲ ਵਧੀ ਜਾਂਦੀ। ਹੁਣ ਕਿਸਾਨ ਨੇ ਫਸਲ ਤੇ ਬੜੀ ਵਧੀਆ ਬੀਜੀ, ਪਰ ਜੇ ਉਹ ਸਮੇਂ ਉੱਤੇ ਆਣ ਕੇ ਘਾਹ ਨਹੀਂ, ਕੱਖ ਨਹੀਂ ਚੁਗ ਰਿਹਾ ਤੇ ਕੀ ਹੋਵੇਗਾ? ਇੱਕ ਦਿਨ ਕੱਖ ਉਹਦੀ ਫਸਲ ਉੱਤੇ ਹਾਵੀ ਹੋ ਜਾਣਗੇ। ਗੁਰੂ ਕੀ ਸੰਗਤ ਵਿੱਚ ਆਪਾਂ ਬਹਿਨੇ ਹੀ ਇਸੇ ਕਰਕੇ ਹਾਂ ਵੀ ਇੱਥੇ ਜਾ ਕੇ ਆਪਾਂ ਉਹ ਘਾਹ ਚੁਗਣਾ, ਘਾਹ ਵਿੱਚੋਂ ਕੱਢਣਾ। ਜਦੋਂ ਝੋਨਾ ਲਾਇਆ ਜਾਂਦਾ ਨਾ ਖੇਤ ਵਿੱਚ, ਤੇ ਬਾਕੀ ਗੰਦ ਆਪਣੇ ਆਪ ਹੀ ਉਗਾਉਂਦਾ ਉੱਥੇ, ਤੇ ਮਿਹਨਤ ਕਿਹਦੇ ਲਈ ਕਰਦਾ ਬੰਦਾ? ਮਿਹਨਤ ਝੋਨੇ ਲਈ ਕਰਦਾ, ਪੁੱਟਦਾ ਕਿਹਨੂੰ ਆ? ਗੰਦ ਨੂੰ, ਜਿਹਨੂੰ ਆਪਾਂ ਗੰਦ ਕਹਿ ਦਿੰਦੇ, ਉਹ ਘਾਹ ਫੂਸ ਜਿਹੜਾ ਹੈ, ਉਹਦੇ ਲਈ ਇਹਨੂੰ ਮਿਹਨਤ ਕਰਨੀ ਪੈਂਦੀ ਹੈ। ਬਾਬਾ ਜੀ ਕਹਿੰਦੇ ਨੇ ਤੂੰ ਵੀ ਗੁਰੂ ਕੀ ਸੰਗਤ ਵਿੱਚ ਬਹਿਣਾ, ਸਵੇਰੇ ਬਹਿ, ਸ਼ਾਮ ਨੂੰ ਬਹਿ, ਚੰਗੇ ਲੋਕਾਂ ਦੀ ਸੋਭਤ ਵਿੱਚ ਬਹਿ, ਤੇ ਤੇਰੀ ਜ਼ਿੰਦਗੀ ਦੀ ਇਹ ਕੀਮਤੀ ਫਸਲ ਖਰਾਬ ਨਾ ਹੋ ਜਾਵੇ ਕਿਤੇ। ਇਸ ਕਰਕੇ ਇਹਨੂੰ ਪੋਲਾ ਵੀ ਕਰਦਾ ਰਹੀ, ਇਸ ਧਰਤੀ ਨੂੰ ਗੋਡਦਾ ਵੀ ਰਹੀ, ਤੇ ਇਹਦੇ ਵਿੱਚੋਂ ਜਿਹੜੀ ਜਿਹੜਾ ਗੰਦ ਹੈ, ਜਿਹੜਾ ਘਾਹ ਜੜ ਦੇ ਨਾਲ ਉੱਗਿਆ ਹੋਇਆ, ਉਹਨੂੰ ਪੁੱਟਦਾ ਵੀ ਰਹੀ। ਹੁਣ ਇਹ ਗੰਦ ਕਿੱਥੇ ਉੱਗਦਾ ਹੈ? ਵਿਚਾਰਾਂ ਦਾ ਗੰਦ ਮੇਰੇ ਅੰਦਰ ਉੱਗਦਾ, ਵਿਚਾਰਾਂ ਦਾ ਗੰਦ ਅੰਦਰ ਉੱਗਦਾ। ਤੋ ਸਤਿਗੁਰ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਆ ਤੈਨੂੰ ਮੈਂ ਦੱਸਦਾ, ਤੂੰ ਰੰਬੇ ਬਣਾ ਦੋ ਚੀਜ਼ਾਂ ਨੂੰ। ਕਿਹਨੂੰ? ਕਾਮ ਕ੍ਰੋਧ। ਕਾਮ ਤੇ ਕ੍ਰੋਧ ਨੂੰ ਕੀ ਬਣਾਉਣਾ ਹੈ? ਰੰਬੇ ਬਣਾਉਣਾ। ਹੁਣ ਕਿਸਾਨ ਨੂੰ ਪਤਾ ਹੈ ਵੀ ਰੰਬਾ ਕਿੰਨੀ ਕੁ ਜ਼ੋਰ ਦੀ ਮਾਰਨਾ, ਉਹਨੂੰ ਪਤਾ। ਕਾਮ ਕ੍ਰੋਧ ਦੋਏ ਕਰੋ ਬਸੋਲੇ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਲੈਣਾ ਜੀ ਮਿਲਣਾ ਹੈ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਨਦੀਨ ਪੁੱਟ ਰਿਹਾ ਸੀ, ਸਾਖੀਕਾਰਾਂ ਨੇ ਲਿਖਿਆ ਝੋਨੇ ਦੇ ਵਿੱਚੋਂ ਗੰਦ ਪੁੱਟ ਰਿਹਾ ਸੀ, ਤੇ ਭਾਈ ਲਹਿਣਾ ਜੀ ਦਾ ਖੇਤੀ ਨਾਲ ਕੋਈ ਸੰਬੰਧ ਨਹੀਂ ਸੀ, ਤੇ ਉਹ ਵੀ ਉੱਤਰ ਆਏ ਖੇਤ ਦੇ ਵਿੱਚ। ਇੱਕ ਰੱਬ ਨੂੰ ਛੱਡ ਕੇ ਭਾਈ ਲਹਿਣਾ ਦੇਵੀ ਦੇਵਤਿਆਂ ਦਾ ਉਪਾਸ਼ਕ ਸੀ, ਮਤ ਬੁੱਧ ਨਹੀਂ ਸੀ ਅਜੇ, ਖੇਤੀ ਬਾਰੇ ਵੀ ਉਹਨੂੰ ਵਿਚਾਰੇ ਨੂੰ ਕੁਝ ਨਹੀਂ ਸੀ ਪਤਾ, ਪਰ ਸ਼ਰਧਾ ਜੀ ਹੈਗੀ ਸੀ ਮਨ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ, ਤੇ ਨਾਲ ਕੰਮ ਕਰਾਉਣ ਲੱਗ ਪਿਆ, ਤੇ ਹੈ ਹਟਵਾਣੀਆਂ ਸੀ, ਹੱਟੀ ਤੇ ਬਹਿਣ ਵਾਲਾ ਸੀ, ਤੇ ਗੁਰੂ ਨਾਨਕ ਸਾਹਿਬ ਨਦੀਨ ਪੁੱਟ ਰਹੇ ਨੇ ਤੇ ਭਾਈ ਲਹਿਣਾ ਵੀ ਨਾਲ ਪੁੱਟਣ ਲੱਗ ਪਿਆ। ਉਹ ਨਦੀਨ ਦੀ ਜਗ੍ਹਾ ਉਹਨੇ ਕੀ ਪੁੱਟਣਾ ਸ਼ੁਰੂ ਕਰ ਦਿੱਤਾ, ਪਛਾਣ ਤੇ ਹੈ ਨਹੀਂ ਸੀ, ਇੱਕੋ ਜਿਹੇ ਲੱਗਦੇ ਨਾ ਵੇਖਣ ਨੂੰ ਦੋਵੇਂ ਜਿਹਨਾਂ। ਤੇ ਲਿਖਣ ਵਾਲੇ ਨੇ ਲਿਖਿਆ ਵੀ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਲਹਿਣਾ ਜੀ ਰੱਬ ਨਹੀਂ ਪੁੱਟਣਾ ਜੀਵਨ ਵਿੱਚੋਂ, ਰੱਬ ਨਹੀਂ ਪੁੱਟਣਾ, ਦੇਵੀ ਪੁੱਟਣੀ ਹੈ, ਕਰਮਕਾਂਡ ਪੁੱਟਣੇ ਨੇ, ਗੁਣ ਨਹੀਂ ਪੁੱਟਣੇ ਜੀਵਨ ਵਿੱਚੋਂ, ਉਗਣ ਪੁੱਟਣੇ ਨੇ। ਬੜਾ ਵੱਡਾ ਸਬਕ ਸੀ ਆਪਣੇ ਆਪ ਦੇ ਵਿੱਚ। ਤੋ ਇੱਥੇ ਵੀ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਦੋਏ ਕਰੋ ਬਸੋਲੇ। ਬਸੋਲੇ ਕਹਿੰਦੇ ਰੰਬਿਆਂ ਨੂੰ, ਕਾਮ ਤੇ ਕ੍ਰੋਧ ਨੂੰ ਬਸੋਲੇ ਬਣਾ, ਏਦਾਂ ਕਿਸਾਨ ਨੇ ਫੜੇ ਨੇ ਹੱਥ ਵਿੱਚ ਬਸੋਲੇ, ਏਦਾਂ ਇੱਕ ਵੌਲੀ ਕਹਿੰਦੇ ਉਹ ਵੱਡੀ ਕਈ ਜਿਹੜੀ ਬਣੀ ਨਾ ਛੋਟੀ, ਐ ਪੋਲਾ ਪੋਲਾ ਮਾਰ ਕੇ ਜੜਾਂ ਦੇ ਵਿੱਚੋਂ ਸਾਰਾ ਕੁਝ ਪੁੱਟਦੇ। ਸਤਿਗੁਰ ਨੇ ਆਖਿਆ ਗੋਡੋ ਧਰਤੀ ਭਾਈ, ਧਰਤੀ ਗੋਡਣੀ ਹੈ। ਕਿਹੜੀ ਧਰਤੀ ਗੋਡਣੀ ਹੈ? ਆ ਮਨ ਦੀ ਧਰਤੀ। ਜਦੋਂ ਇਸ ਮਨ ਦੀ ਧਰਤੀ ਨੂੰ ਗੋਡੇਗਾ, ਇਹਦੇ ਵਿੱਚੋਂ ਤੂੰ ਔਗਣ ਬਾਹਰ ਕੱਢਣੇ ਨੇ, ਹਰ ਰੋਜ਼ ਔਗਣ ਬਾਹਰ ਕੱਢਣੇ ਨੇ, ਬੁਰਾਈਆਂ ਬਾਹਰ ਕੱਢਣੀਆਂ ਨੇ। ਜਿਉਂ ਤੁਮ ਗੋਡੋ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ। ਬਾਬੇ ਨੇ ਆਖਿਆ ਜਿੱਦਾਂ ਜਿੱਦਾਂ ਗੋਡੀ ਜਾਵੇਗਾ ਉਦਾਂ ਉਦਾਂ ਸੁੱਖ ਮਿਲਦਾ ਜਾਵੇਗਾ। ਕਿਸਾਨ ਫਸਲ ਗੋਡੀ ਜਾਂਦਾ ਹੈ, ਉਹਦਾ ਟੱਬਰ ਮੁੜ ਕੇ ਰੱਜਦਾ ਵੀ ਹੈ, ਕਿਉਂਕਿ ਉਹਦੇ ਘਰ ਦੇ ਵਿੱਚ ਫਿਰ ਬੋਲ ਆਉਂਦਾ, ਫਿਰ ਜਿਹੜਾ ਹੈ ਖੇਤੀ ਆਉਂਦੀ ਹੈ, ਕਿਉਂਕਿ ਉਹਨੇ ਮਿਹਨਤ ਕੀਤੀ ਹੁੰਦੀ, 6 ਮਹੀਨੇ ਉਹਨੇ ਮਿਹਨਤ ਕੀਤੀ ਹੁੰਦੀ ਹੈ, ਫਿਰ ਉਹਨੂੰ ਬੈਨੀਫਿਟ ਮਿਲਦਾ। ਇੱਦਾਂ ਹੀ ਸਤਿਗੁਰੂ ਕਹਿੰਦੇ ਨੇ, ਜੇ ਜੀਵਨ ਵਿੱਚ ਸੁੱਖ ਚਾਹੁੰਦਾ ਹੈ ਤੇ ਆਪਣੇ ਅੰਦਰ ਇਸ ਮਨ ਦੇ ਵਿੱਚੋਂ ਜਿਹੜਾ ਮਨ ਦਾ ਕੋੜ ਹੈ ਨਾ, ਉਹਨੂੰ ਕੱਢ ਦੇ ਬਾਹਰ, ਉਹਨੂੰ ਦੂਰ ਕਰ ਦੇ ਗੁਰੂ ਦੀ ਮੱਤ ਲੈ ਕੇ। ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ। ਜਿੱਦਾਂ ਜਿੱਦਾਂ ਗੋਡੇਗਾ ਉਦਾਂ ਉਦਾਂ ਕੀ ਮਿਲੇਗਾ? ਸੁੱਖ ਮਿਲੇਗਾ। ਹੁਣ ਬੰਦਾ ਨਾ ਅੰਦਰ ਨੂੰ ਗੋਡਣਾ ਨਹੀਂ ਚਾਹੁੰਦਾ, ਬੰਦੇ ਦੀ ਸਮੱਸਿਆ ਇਹ ਹੈ, ਬੰਦਾ ਮਿਹਨਤ ਨਹੀਂ ਕਰਨਾ ਚਾਹੁੰਦਾ। ਅਸੀਂ ਕਰਮ ਕਾਂਡ ਕਰਨਾ ਚਾਹੁੰਦੇ ਹਾਂ, ਅਸੀਂ ਪਖੰਡ ਵਿੱਚ ਰਹਿ ਕੇ ਖੁਸ਼ ਹੁੰਦੇ ਹਾਂ। ਮਿਹਨਤ ਕਰਨੀ ਪੈਣੀ ਹੈ, ਮਿਹਨਤ ਬੜੀ ਸੌਖੀ ਹੈ, ਸ਼ਬਦ ਲੈਣਾ ਹੈ ਜੀਵਨ ਵਿੱਚ, ਉਹਨੂੰ ਇੰਪਲੀਮੈਂਟ ਕਰਨਾ ਹੈ, ਆਪੇ ਕਲਿਆਣ ਹੋ ਜਾਣਾ, ਆਪੇ ਭਲਾ ਹੋ ਜਾਣਾ। ਜਿੱਦਾਂ ਜਿੱਦਾਂ ਗੋਡਦਾ ਰਹੇਗਾ, ਹੌਲੀ ਹੌਲੀ ਆਪਣੀਆਂ ਬੁਰਾਈਆਂ ਨੂੰ ਜੀਵਨ ਵਿੱਚੋਂ ਕੱਢੀ ਤੁਰਿਆ, ਕੱਢੀ ਤੁਰਿਆ। ਜਦੋਂ ਗੁਰੂ ਦੇ ਸ਼ਬਦ ਨੂੰ ਸੁਣਦਾ, ਬੁਰਾਈ ਨੂੰ ਕੱਢ। ਜਿਉਂ ਗੋਡੋ ਤਿਉਂ ਤੁਮ ਸੁੱਖ ਪਾਵੋ, ਕਿਰਤ ਨਾ ਮਿਟਿਆ ਜਾਈ। ਹੁਣ ਇੱਥੇ ਸ਼ਬਦ ਵਰਤੇ ਕਿਰਤ, ਵੇਖੋ ਕਿਰਤ ਦਾ ਅਰਥ ਹੁੰਦਾ ਬਾਣੀ ਵਿੱਚ ਸੁਭਾਅ। ਆਖਿਆ ਫਿਰ ਜਿਹੜਾ ਤੇਰਾ ਚੰਗਾ ਸੁਭਾਅ ਬਣੇਗਾ ਨਾ, ਉਹਨੂੰ ਮਿਟਿਆ ਨਹੀਂ ਜਾ ਸਕਦਾ। ਬੰਦਾ ਸੁਭਾਅ ਦੇ ਸਿਰ ਤੋਂ ਹੀ ਵਿਛੜਦਾ ਏ ਤੇ ਸੁਭਾਅ ਦੇ ਸਿਰ ਤੋਂ ਹੀ ਉਹਦਾ ਮਿਲਾਪ ਹੁੰਦਾ। 12ਵਾਂ ਦੀ ਬਾਣੀ ਪੜ੍ਹ ਲਓ, ਅੱਜ ਭਾਦੋਂ ਦੇ ਮਹੀਨੇ ਦੀ ਆਰੰਭਤਾ ਵੀ ਹੋਈ ਹੈ, ਤਾਂ ਤੁਸੀਂ 12ਵਾਂ ਦੀ ਬਾਣੀ ਪੜ੍ਹੋ, ਉੱਥੇ ਆਉਂਦਾ ਕਿਰਤ ਕਰਮ ਕੇ ਵਿਛੜੇ। ਕਿਵੇਂ ਵਿਛੜਿਆ ਹੋਇਆ ਮੈਂ ਤੇਰੇ ਨਾਲੋਂ ਰੱਬ ਜੀ? ਆਪਣੇ ਕੀਤੇ ਕਰਮਾਂ ਕਰਕੇ, ਆਪਣੇ ਸੁਭਾਅ ਕਰਕੇ, ਸੁਭਾਅ ਕਰਕੇ ਮੈਂ ਤੇਰੇ ਤੋਂ ਵਿਛੜਿਆ ਤੇ ਸੁਭਾਅ ਕਰਕੇ ਮੈਂ ਤੇਰੇ ਨੇੜੇ ਆਉਣਾ। ਸਰੀਰ ਕਰਕੇ ਨੇੜੇ ਨਹੀਂ ਹੋਇਆ ਜਾ ਸਕਦਾ, ਸਰੀਰ ਕਰਕੇ ਨਹੀਂ ਨੇੜੇ। ਆ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਾਡੇ ਵਰਗੇ ਸਾਰਾ ਦਿਨ ਤਾਬਿਆ ਬੈਠੇ ਰਹਿੰਦੇ ਨੇ, ਗ੍ਰੰਥੀ ਪਾਠੀ ਨੇੜੇ ਹੋ ਜਾਂਦੇ ਨੇ ਕਿਤੇ, ਉਹ ਏਦਾਂ ਨਹੀਂ ਨੇੜੇ ਹੋਇਆ ਜਾਂਦਾ। ਸਰੀਰ ਕਰਕੇ ਬਹੁਤ ਸਾਰੇ ਐਸੇ ਸੀ, ਗੰਗੂ ਵੀ ਗੁਰੂ ਦੇ ਨੇੜੇ ਹੀ ਰਿਹਾ ਸੀ ਸਰੀਰ ਕਰਕੇ। ਨੇੜੇ ਹੋਇਆ ਜਾਣਾ ਸੁਭਾਅ ਕਰਕੇ, ਸੁਭਾਅ ਕਰਕੇ ਕਿਹੜਾ ਨੇੜੇ? ਕਈ ਵਾਰਾਂ ਬੰਦਾ ਸਰੀਰਾਂ ਕਰਕੇ, ਸਰੀਰ ਕਰਕੇ ਨੇੜੇ ਪਤਾ ਕਿਉਂ ਹੁੰਦਾ? ਆਪਣੇ ਲਾਲਚ ਕਰਕੇ ਵੀ ਉਹ ਸਰੀਰ ਕਰਕੇ ਨੇੜੇ ਹੋ ਸਕਦਾ ਕਿਸੇ ਦੇ। ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਹੌਰ ਭੇਜਿਆ ਗੁਰੂ ਰਾਮਦਾਸ ਸਾਹਿਬ ਨੇ, ਤੇ ਸਾਖੀ ਨੇ ਲਿਖਿਆ ਵੀ ਮਹਾਰਾਜ ਨੇ ਉੱਥੇ ਵਿਆਹ ਸੀ ਕਿਸੇ ਸੇਵਕ ਦੇ ਪੁੱਤਰੀ ਦਾ, ਲਾਹੌਰੀ ਮੱਲ ਸਿੱਖ ਸੀ ਲਾਹੌਰ ਦਾ ਰਹਿਣ ਵਾਲਾ, ਤੇ ਮਹਾਰਾਜ ਪ੍ਰਿਥੀ ਚੰਦ ਨੂੰ ਕਹਿੰਦੇ ਨੇ ਵੀ ਉਹਦੀ ਸ਼ਾਦੀ ਤੇ ਜਾਣਾ, ਤੇ ਪ੍ਰਿਥੀ ਚੰਦ ਕੋਲ ਲੰਗਰ ਦਾ ਪ੍ਰਬੰਧ ਸੀ ਸਾਰਾ, ਪ੍ਰਬੰਧਕ ਚੰਗਾ ਸੀ ਉਹ, ਕੋਈ ਸ਼ੱਕ ਨਹੀਂ, ਪਰ ਉਹਦੀ ਇੰਟੈਂਸ਼ਨ ਬੜੀ ਖਤਰਨਾਕ ਸੀ। ਸੇਵਾਦਾਰ ਭੱਜਾ ਫਿਰਦਾ, ਤੁਸੀਂ ਵੇਖੋ ਉਹਦੇ ਬਾਰੇ ਇਤਿਹਾਸ ਨੇ ਲਿਖਿਆ ਏ ਵੀ ਜਦੋਂ ਪ੍ਰਿਥੀ ਚੰਦ ਨੇ ਉਹਦਾ ਲੰਗਰ ਉੱਤੇ ਕੰਟਰੋਲ ਇੰਨਾ ਸੀ ਵੀ ਜਦੋਂ ਉਹਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਹੀਂ ਨਾ ਮਿਲੀ, ਤੇ ਗੁਰੂ ਘਰ ਦੇ ਲੰਗਰ ਉੱਤੇ ਵੀ ਇੱਕ ਤਰੀਕੇ ਨਾਲ ਆਫਤ ਆ ਗਈ ਸੀ, ਮਤਲਬ ਉਹਨੇ ਸਾਰਾ ਕੰਟਰੋਲ ਹੀ ਆਪਣੇ ਹੱਥ 'ਚ ਰੱਖਿਆ ਹੋਇਆ ਸੀ। ਤੇ ਮਹਾਰਾਜ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਲਾਹੌਰੀ ਮੱਲ ਦੀ ਧੀ ਦਾ ਵਿਆਹ ਹੈ, ਜਾਓ ਤੁਸੀਂ ਉੱਥੇ ਜਾਓ। ਕਹਿੰਦਾ ਮਹਾਰਾਜ ਜੇ ਮੈਂ ਚਲੇ ਗਿਆ ਫਿਰ ਲੰਗਰ ਦਾ ਕੀ ਬਣੂਗਾ? ਇਹ ਵੀ ਬੜਾ ਭੁਲੇਖਾ ਹੁੰਦਾ ਬੰਦੇ ਨੂੰ। ਕਹਿੰਦਾ ਮਹਾਰਾਜ ਜੇ ਮੈਂ ਚਲੇ ਗਿਆ ਫਿਰ ਲੰਗਰ ਦਾ ਕੀ ਬਣੂਗਾ? ਮੈਂ ਨਹੀਂ ਜਾ ਸਕਦਾ, ਦੂਜੇ ਨੂੰ ਭੇਜ ਦਿਓ ਤੁਸੀਂ। ਹੁਣ ਉਹਨੂੰ ਕੀ ਸੀ? ਉਹਨੂੰ ਇਹ ਸੀ ਵੀ ਮੈਂ ਜਿੰਨਾ ਕੋਲ ਰਹਿ ਸਕਾਂ ਤੇ ਇੱਕ ਮੇਰਾ ਪ੍ਰਭਾਵ ਇੱਥੇ ਬਣਿਆ ਰਹੇ, ਮੈਂ ਛੱਡ ਨਹੀਂ ਸਕਦਾ। ਚਲੋ ਗੁਰੂ ਅਰਜਨ ਸਾਹਿਬ ਉੱਥੇ ਗਏ, ਹੁਣ ਨੇੜੇ ਤੇ ਉਹ ਵੀ ਗੁਰੂ ਰਾਮਦਾਸ ਸਾਹਿਬ ਦੇ ਰਿਹਾ, ਸਰੀਰ ਕਰਕੇ ਰਿਹਾ, ਪਰ ਸੁਭਾਅ ਕਰਕੇ ਗੁਰੂ ਅਰਜਨ ਸਾਹਿਬ ਨੇੜੇ ਨੇ, ਆਦਤਾਂ ਕਰਕੇ ਗੁਰੂ ਅਰਜਨ ਸਾਹਿਬ ਨੇੜੇ ਨੇ, ਸਰੀਰ ਕਰਕੇ ਪ੍ਰਿਥੀ ਚੰਦ ਉੱਥੇ ਹੀ ਤੁਰਿਆ ਫਿਰਦਾ ਸੀ ਦਰਬਾਰ ਸਾਹਿਬ ਦੇ ਵਿੱਚ। ਤੋ ਗੁਰਦੇਵ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਵੀ ਸਰੀਰ ਕਰਕੇ ਨਹੀਂ, ਮਨ ਕਰਕੇ, ਮਨ ਕਰਕੇ। ਗੁਰਸਭਾ ਏਮ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ। ਤੋ ਸਤਿਗੁਰ ਨੇ ਇੱਥੇ ਅਖੀਰ ਤੇ ਬਖਸ਼ਿਸ਼ ਕੀਤੀ, ਆਖਿਆ ਕਿਰਤ ਨਾ ਮੇਟਿਆ ਜਾਈ। ਕਿਰਤ ਦਾ ਮਤਲਬ ਜਿਹੜਾ ਸੁਭਾਅ ਤੇਰਾ ਫਿਰ ਗੁਰੂ ਵਾਲਾ ਬਣੇਗਾ ਨਾ, ਉਹਨੂੰ ਦੁਨੀਆਂ ਦੀ ਕੋਈ ਤਾਕਤ ਮੇਟ ਨਹੀਂ ਸਕਦੀ। ਉਸ ਸੁਭਾਅ ਵਿੱਚੋਂ ਨਿਕਲਣ ਵਾਲੇ ਸੁੱਖ ਨੂੰ ਮੇਟਿਆ ਨਹੀਂ ਜਾ ਸਕਦਾ। ਤੇ ਬੰਦਾ ਆਪਣੇ ਸੁਭਾਅ ਕਰਕੇ ਨੇੜੇ ਹੈ, ਸੁਭਾਅ ਕਰਕੇ ਦੂਰ ਹੈ। ਬਾਬੇ ਨੇ ਕਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਧੇਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ। ਜਿਵੇਂ ਗਾਂ ਦੁੱਧ ਤੋਂ ਸੱਖਣੀ ਹੋਵੇ ਤੇ ਉਹ ਕਿਸੇ ਕੰਮ ਨਹੀਂ ਰਹਿੰਦੀ, ਹੇ ਬੰਦਿਆ ਜਦੋਂ ਤੂੰ ਗੁਰੂ ਦੀ ਵਿਚਾਰ ਤੋਂ ਸੱਖਣਾ ਤੂੰ ਹੀ ਕਿਸੇ ਕੰਮ ਦਾ ਨਹੀਂ। ਤੋ ਖੈਰ ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਮੈਂ ਅਖੀਰਲੀਆਂ ਪੰਕਤੀਆਂ ਦੇ ਅਰਥ ਕਰਕੇ ਫਤਿਹ ਬੁਲਾਵਾਂ। ਸਤਿਗੁਰ ਨੇ ਆਖਿਆ ਬਗੁਲੇ ਤੇ ਪੁਨ ਹੰਸ ਲਾਹੋਵੇ, ਆਖਿਆ ਜੇ ਤੂੰ ਬੰਗਲਾ ਹੈ ਨਾ ਤੇ ਹੰਸ ਬਣ ਜਾਵੇਗਾ। ਬੰਗਲੇ ਤੇ ਪੁਨ ਹੰਸ ਲਾਹੋਵੇ, ਜੇ ਤੂੰ ਕਰੈ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਇਆਲਾ। ਹੇ ਵਾਹਿਗੁਰੂ ਮੇਰੇ ਉੱਤੇ ਵੀ ਕਿਰਪਾ ਕਰ, ਮੇਰੀ ਬੰਗਲਾ ਬਿਰਤੀ ਤੋਂ ਮੇਰਾ ਛੁਟਕਾਰਾ ਦੁਆ ਕੇ ਮੈਨੂੰ ਵੀ ਹੰਸ ਬਣਾ। ਤੂੰ ਆਪਣੀ ਕਿਰਪਾ ਆਪਣੀ ਦਇਆ ਕਰ, ਤੇਰੀ ਦਇਆ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਤੂੰ ਗੁਰੂ ਕਿਰਪਾ ਕਰੇ, ਸਾਧ ਸੰਗਤ ਜੀ ਅਸੀਂ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਅਪਣਾਈਏ, ਗੁਰੂ ਦਾ ਸ਼ਬਦ ਹੀ ਸਾਡਾ ਪਾਰ ਉਤਾਰਾ ਕਰੇਗਾ, ਸਾਡਾ ਕਲਿਆਣ ਕਰੇਗਾ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਕਿਰਸ਼ਨ ਸਿੰਘ ਜੀ ਹੁਣਾਂ ਦਾ, ਜਿਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਲੈ ਕੇ ਅਤੇ ਉਸ ਦੇ ਅਨੁਸਾਰ ਉਹਦੀ ਜੋ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪ ਸਭ ਨੇ ਬੜੇ ਭਲੀ ਭਾਂਤ ਇਸ ਦੇ ਅਰਥ ਜੋ ਸਾਡੀ ਜ਼ਿੰਦਗੀ ਦੇ ਵਿੱਚ ਹਨ ਆਪ ਜੀ ਨੂੰ ਸਮਝ ਆ ਗਏ ਹੋਣਗੇ। ਜੋ ਸ਼ਬਦ ਹੈ, ਸ਼ਬਦ ਦੇ ਇੱਕ ਅੱਖਰੀ ਅਰਥ ਹੁੰਦੇ ਹਨ, ਇੱਕ ਉਹਦੇ ਭਾਵ ਅਰਥ ਹੁੰਦੇ ਹਨ। ਜਦੋਂ ਅਸੀਂ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ ਤਾਂ ਫਿਰ ਹੀ ਬਾਣੀ ਜਿਹੜੀ ਹੈ ਉਹ ਸਾਨੂੰ ਸਮਝਣ ਆਉਣ ਲੱਗੇਗੀ। ਸੋ ਭਾਈ ਸਾਹਿਬ ਜੋ ਸਵੇਰ ਨੂੰ ਵੀ ਹੈ ਮੁੱਖ ਵਾਕ ਦੀ ਜੋ ਕਥਾ 8 ਵਜੇ ਸਵੇਰੇ ਕਰਦੇ ਹਨ, ਉਸ ਤੋਂ ਬਾਅਦ 9:20 'ਤੇ ਜੋ ਹੈ ਉਹ ਲੜੀਵਾਰ ਕਥਾ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੱਲ ਰਹੀ ਹੈ ਉਸ ਦੀ ਕਥਾ ਹੁੰਦੀ ਹੈ, ਅਤੇ ਸ਼ਾਮ ਨੂੰ 7:10 'ਤੇ ਜੋ ਹੈ ਸ਼ਾਮ ਦੀ ਕਥਾ ਗੁਰਦੁਆਰਾ ਸਾਹਿਬ ਇੱਥੇ ਹੁੰਦੀ ਹੈ, ਜਿਸ ਦੇ ਵਿੱਚ ਅੱਜ ਕੱਲ੍ਹ ਭਗਤਾਂ ਦੀ ਬਾਣੀ ਦੀ ਜੋ ਵਿਆਖਿਆ ਹੈ ਉਹ ਚੱਲ ਰਹੀ ਹੈ। ਆਪ ਵੀ ਗੁਰਦੁਆਰਾ ਸਾਹਿਬ ਆ ਕੇ ਕਥਾ ਸਰਵਣ ਕਰਕੇ ਜਾਂ TV ਰੇਡੀਓ ਦੇ ਮਾਧਿਅਮ ਰਾਹੀਂ ਜੇ ਉਸ ਲੜੀ ਨੂੰ ਜੋੜੀ ਰੱਖੋਗੇ ਤਾਂ ਆਪ ਜੀ ਨੂੰ ਇੱਕ ਇੰਟਰਸਟ ਬਣਿਆ ਰਹੇਗਾ, ਇੱਕ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਬਾਣੀ ਦੀ, ਕਿ ਬਾਣੀ ਜੋ ਹੈ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਅੱਖਰੀ ਅਰਥ ਕੀ ਹਨ ਅਤੇ ਭਾਵ ਅਰਥ ਕੀ ਹਨ। ਜਦੋਂ ਇਹ ਸਮਝਣ ਆਉਣ ਲੱਗ ਪਈ ਤਾਂ ਬਾਣੀ ਦਾ ਜੋ ਅਸਲੀ ਭਾਵ ਹੈ, ਜੋ ਅਸਲੀ ਸਾਨੂੰ ਸੰਦੇਸ਼ ਹੈ, ਉਹ ਸਾਨੂੰ ਸਮਝ ਆਉਣ ਲੱਗ ਪਵੇਗਾ। ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਦੋ ਸੂਚਨਾਵਾਂ ਹਨ ਜਿਹੜੀ ਮੈਂ ਆਪ ਜੀ ਨਾਲ ਸਾਂਝੀਆਂ ਕਰਾਂ। ਸਭ ਤੋਂ ਪਹਿਲਾਂ ਤਾਂ ਨਗਰ ਸਾਲੋਂ ਅਤੇ ਸਕੋਪੁਰ ਦੀ ਸੰਗਤ ਨੇ ਜੋ ਅੱਜ ਅਖੰਡ ਪਾਠ ਸਾਹਿਬ ਦੀ ਸੇਵਾ ਉਹਨਾਂ ਵੱਲੋਂ ਕਰਵਾਈ ਗਈ ਹੈ, ਉਹਨਾਂ ਵੱਲੋਂ ਬੇਨਤੀ ਹੈ ਕਿ ਉਹਨਾਂ ਨਗਰਾਂ ਦੀ ਸੰਗਤ ਜਿੰਨੀ ਵੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਲੰਗਰ ਹਾਲ ਦੇ ਵਿੱਚ ਜੋ ਟੈਂਟ ਲੱਗੇ ਹੋਏ ਹਨ ਉੱਥੇ ਉਹ ਇਲਾਕਾ ਨਿਵਾਸੀਆਂ ਦੀ ਫੋਟੋ ਕਰਨਾ ਚਾਹੁੰਦੇ ਹਨ। ਜਿੱਥੇ ਵੀ ਮੇਰੀ ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਇਹਨਾਂ ਨਗਰਾਂ ਦਾ, ਆਪਣੇ ਸਾਲੋਂ ਸਕੋਪੁਰ ਜ਼ਿਲ੍ਹਾ ਨਵਾਂਸ਼ਹਿਰ ਦੀ ਸੰਗਤ ਉਹ ਬਾਹਰ ਉਹਦੇ ਟੈਂਟ ਦੇ ਕੋਲ ਜਾ ਕੇ 11:30 ਉਹਨਾਂ ਨੇ ਫੋਟੋ ਕਰਨ ਦਾ ਜੋ ਇੰਤਜ਼ਾਮ ਕੀਤਾ ਹੋਇਆ ਇਲਾਕਾ ਨਿਵਾਸੀਆਂ ਦਾ, ਉਹਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਜੀ ਉਹਨਾਂ ਵੱਲੋਂ ਬੇਨਤੀ ਹੈ। ਅਤੇ ਇਸੇ ਹੀ ਤਰ੍ਹਾਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਸੀ ਕਿ ਬਾਹਰ ਆਪਣੇ ਉਹਨਾਂ ਨੇ ਇੱਕ ਟੇਬਲ ਲਾਇਆ ਹੋਇਆ ਹੈ, ਉਹ ਜਿਹੜੇ ਸੱਜਣ ਹਨ ਉਹ ਹੋਲੈਂਡ ਤੋਂ ਆਏ ਹੋਏ ਹਨ, ਉੱਥੇ ਗੁਰਦੁਆਰਾ ਸਾਹਿਬ ਉਹਨਾਂ ਨੇ ਬਣਾਉਣਾ ਹੈ, ਛੋਟੇ ਜਿਹੇ ਪਰਿਵਾਰ ਹਨ। ਅਤੇ ਉਹ ਇਸੇ ਹੀ ਤਰ੍ਹਾਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ, ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਜੋ ਉਹ ਮਾਇਆ ਹੈ ਇਕੱਤਰ ਕਰ ਰਹੇ ਹਨ, ਤਾਂ ਕਿ ਉਹ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਨੇ ਖਰੀਦਿਆ ਹੋਇਆ ਹੈ ਪਰ ਉਸ ਦੀ ਉਹਨਾਂ ਨੇ ਰੈਨੋਵੇਸ਼ਨ ਕਰਕੇ ਜੋ ਕਿਚਨ ਵਗੈਰਾ ਲੰਗਰ ਹਾਲ ਵਗੈਰਾ ਜੋ ਵੀ ਜ਼ਰੂਰਤਾਂ ਹਨ ਉਹ ਉਹਨਾਂ ਨੇ ਤਿਆਰ ਕਰਨੀਆਂ ਹਨ। ਸੋ ਆਪ ਜੀ ਵੀ ਯਥਾ ਸ਼ਕਤ ਜੋ ਹੈ ਉਹਨਾਂ ਦੀ ਵਾਸਤੇ ਉਹਨਾਂ ਦੀ ਸੇਵਾ ਦੇ ਵਿੱਚ ਹੱਥ ਵਟਾ ਕੇ ਜਾਣਾ, ਅਤੇ ਜਿੰਨੀ ਵੀ ਆਪ ਵੱਧ ਤੋਂ ਵੱਧ ਮਾਇਆ ਨਾਲ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਕਿੱਡੀ ਦੂਰੋਂ ਚੱਲ ਕੇ ਆਏ ਹਨ ਯੂਰਪ ਤੋਂ, ਸੋ ਇੱਕ ਆਸ ਹੈ ਉਹਨਾਂ ਨੂੰ ਕੈਨੇਡਾ ਨਿਵਾਸੀਆਂ ਤੋਂ ਵੀ ਅਸੀਂ ਇੱਥੋਂ ਕੁਝ ਨਾ ਕੁਝ ਲੈ ਕੇ ਜਾਈਏ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਅਤੇ ਹੁਣ ਸਮਾਂ ਹੈ ਸਿੱਖ ਇਤਿਹਾਸ ਗੁਰ ਇਤਿਹਾਸ ਜੋ ਕਿ ਢਾਡੀ ਕਲਾ ਰਾਹੀਂ ਸਾਡੇ ਬੜੇ ਸਤਿਕਾਰਯੋਗ ਢਾਡੀ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਦਾ ਜੋ ਢਾਡੀ ਜਥਾ ਇੱਥੇ ਹੈ ਉਹ ਆਪ ਜੀ ਦੇ ਨਾਲ ਇਹ ਜੋ ਹੈ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਦੀ ਅਤੇ ਜਾਂ ਸਿੱਖ ਇਤਿਹਾਸ ਦੀ ਸਾਡੇ ਕੌਮੀ ਇਤਿਹਾਸ ਦੀ ਜੋ ਹੈ ਉਹ ਸਾਂਝ ਆਪ ਜੀ ਨਾਲ 1 ਵਜੇ ਤੱਕ ਪਾਉਣਗੇ। ਆਓ ਇਹਨਾਂ ਪਾਸੋਂ ਢਾਡੀ ਵਾਰਾਂ ਰਾਹੀਂ ਜੋ ਹੈ ਗੁਰਮਤਿ ਦੀ ਗੱਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀਆਂ ਗੁਰਸੰਗਤਾਂ ਵਡਭਾਗੇ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰਸੰਗਤ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖ ਨੂੰ ਪਵਿੱਤਰ ਕਰ ਦਿਓ, ਇਹ ਦਾਸਾਂ ਦੀ ਜੱਥੇ ਦੀ ਫਤਿਹ ਪ੍ਰਵਾਨ ਕਰਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਧੰਨਤਾ ਦੇ ਯੋਗ ਉਹ ਸਾਰੇ ਹੀ ਉਹ ਗੁਰਮੁਖ ਪਰਿਵਾਰ ਜਿਹੜੇ ਹਰੇਕ ਸਾਲ ਇਸ ਪਾਵਨ ਸਥਾਨ ਤੇ ਰੱਬੀ ਬਾਣੀ ਦੀ ਧੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਆ। ਤਿੰਨ ਪਰਿਵਾਰਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਇੱਕ ਤਾਂ ਕੰਗਣੀਵਾਲ ਦੀ ਗੁਰਸੰਗਤ ਹੈ ਨਗਰ ਸਾਲੋ ਅਤੇ ਸ਼ਕੋਹਪੁਰ ਦੀ ਸੰਗਤ ਜ਼ਿਲ੍ਹਾ ਨਵਾਂ ਸ਼ਹਿਰ, ਇੱਕ ਤੱਖਰ ਪਰਿਵਾਰ। ਇਹਨਾਂ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸੀ, ਭੋਗ ਪਏ ਆ, ਹੁਣ ਲੰਗਰਾਂ ਦੀ ਸੇਵਾ ਹੋ ਰਹੀ ਹੈ, ਕੀਰਤਨ ਦੀਆਂ ਸਭਾਵਾਂ ਹੋ ਰਹੀਆਂ ਹਨ, ਹਰ ਜਸ ਹੋ ਰਿਹਾ ਹੈ। ਗੁਰੂ ਸਾਹਿਬ ਸਾਰੇ ਪਰਿਵਾਰਾਂ ਦੀਆਂ ਸਭਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੀ ਇਹ ਦਇਆ ਏ, ਸੇਵਾ ਏ, ਸਿਮਰਨ ਹੈ, ਕੁਰਬਾਨੀ ਹੈ, ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ ਵੀ ਮਹਾਰਾਜ ਦੇ ਪਾਵਨ ਅਸਥਾਨ ਤੇ ਜਾ ਕੇ ਆਪਾਂ ਇਹ ਸੇਵਾ ਕਰਾਉਣੀ ਹੈ, ਉਹ ਪਰਿਵਾਰਾਂ ਦੇ ਹਿੱਸੇ ਆਉਂਦੀ ਹੈ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਹਾਨ ਕਾਰਜ ਆਰੰਭਿਆ ਤੇ ਮਹਾਨ ਦੇਣ ਸਿੱਖ ਪੰਥ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੈ। ਉਹਨਾਂ ਦੇ ਲਿਖਾਰੀ ਹੈ ਭਾਈ ਗੁਰਦਾਸ ਜੀ, ਸਹਾਇਕ ਲਿਖਾਰੀ ਵੀ ਸਨ ਚਾਰ ਜਾਣੇ। ਸੋ ਪਿਆਰੇ ਖਾਲਸਾ ਜੀ, ਜਦ ਸੰਪੂਰਨ ਬੀੜ ਤਿਆਰ ਹੋ ਗਈ ਹੈ ਨਾ, ਮਹਾਰਾਜ ਪਹਿਲਾਂ ਤਾਂ ਲਿਖ ਰਹੇ ਹੈ ਬੀੜ ਪਿਆਰੇ ਭਗਤਾਂ ਦੀ ਬਾਣੀ ਹੈ, ਗੁਰੂ ਸਾਹਿਬ ਦੀ ਬਾਣੀ ਹੈ। ਜਦੋਂ ਭਾਈ ਗੁਰਦਾਸ ਜੀਆਂ ਤੋਂ ਬਾਣੀ ਲਿਖਾ ਰਹੇ ਹੈ, ਕਾਨਾ ਭਗਤ ਆ ਗਿਆ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ, ਕਹਿੰਦਾ ਮਹਾਰਾਜ ਦੋ ਸ਼ਬਦ ਮੇਰੀ ਬਾਣੀ ਦੇ ਪਾ ਦਿਓ, ਮੈਂ ਵੀ ਬਾਣੀ ਲਿਖਦਾ ਹਾਂ। ਮਹਾਰਾਜ ਕਹੇ ਤੂੰ ਆਪਦੀ ਬਾਣੀ ਸੁਣਾ, ਤੇਰੀ ਬਾਣੀ ਜੇ ਸਾਡੇ ਅਨੁਕੂਲ ਹੋਊਗੀ, ਗੁਰੂ ਨਾਨਕ ਮਹਾਰਾਜ ਦੇ ਅਨੁਕੂਲ ਹੋਊਗੀ, ਸੰਵਿਧਾਨ ਦੇ ਫੇਰ ਹੀ ਦਰਜ ਹੋ ਸਕਦੀ ਹੈ। ਕਾਨੇ ਨੇ ਆਪਦੀ ਬਾਣੀ ਦਾ ਸ਼ਬਦ ਸੁਣਾਇਆ, ਕਹਿੰਦਾ ਮੈਂ ਕਾਨਾ ਉਹੀ ਜਿਨ ਸਗਲੀ ਮੋਹੀ। ਮਹਾਰਾਜ ਕਹਿੰਦੇ ਇਹਦੇ ਵਿੱਚ ਮੈਂ ਸ਼ਬਦ ਆ ਗਿਆ ਹੈ, ਇਹ ਤੇਰੀ ਬਾਣੀ ਹੈ, ਤੂੰ ਸਾਡੀ ਗੁਰਬਾਣੀ ਸੁਣ। ਮਹਾਰਾਜ ਕਹਿੰਦੇ ਮੇਰਾ ਮੁਜਵੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ। ਮਹਾਰਾਜ ਕਹਿੰਦੇ ਆਪਣਾ ਤਾਂ ਕੁਛ ਨਹੀਂ ਹੈ, ਨਾ ਤੇਰਾ ਨਾ ਮੇਰਾ ਕੁਛ ਨਹੀਂ ਹੈ। ਜਦੋਂ ਬੱਚਾ ਜਨਮ ਲੈਂਦਾ ਐਂ ਨਿਰਮਲ ਆਤਮਾ ਹੁੰਦੀ ਹੈ, ਜਨਮ ਤੋਂ ਲੈ ਕੇ ਉਹਦੇ ਅਖੀਰ ਤੱਕ ਗੁਰੂ ਸਾਹਿਬ ਉਹ 'ਤੇ ਕਿਰਪਾ ਸਾਰੀਆਂ ਕਰਦਾ ਹੈ, ਸਾਨੂੰ ਸਾਰਾ ਕੁਝ ਮਿਲਦਾ ਹੈ, ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਗੁਰੂ ਸਾਹਿਬ ਪੂਰੀਆਂ ਕਰਦੇ ਹਨ। ਮਹਾਰਾਜ ਕਹਿੰਦੇ ਤੇਰੀ ਬਾਣੀ ਗੁਰੂ ਨਾਨਕ ਮਹਾਰਾਜ ਦੇ ਸੰਵਿਧਾਨ ਦੇ ਮੁਤਾਬਕ ਅਨੁਕੂਲ ਨਹੀਂ ਹੈ, ਜਵਾਬ ਦੇਤਾ। ਫਿਰ ਛੱਜੂ ਭਗਤ ਆ ਗਿਆ, ਛੱਜੂ ਭਗਤ ਕਹਿੰਦਾ ਮਹਾਰਾਜ ਦੋ ਸ਼ਬਦ ਮੇਰੀ ਬਾਣੀ ਦੇ ਪਾ ਦਿਓ, ਤੁਸੀਂ ਮਹਾਨ ਕੁੰਭ ਆਰੰਭਿਆ ਏ, ਬੀੜ ਤਿਆਰ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਛੱਜੂ ਭਗਤ ਨੂੰ ਕਹਿੰਦੇ ਭਾਈ ਤੂੰ ਆਪਦੀ ਬਾਣੀ ਸੁਣਾ, ਜੇ ਤੇਰੀ ਬਾਣੀ ਅਨੁਕੂਲ ਹੋਊ ਦਰਜ ਕਰ ਦਾਂਗੇ। ਭਗਤ ਛੱਜੂ ਕਹਿੰਦਾ ਜੋ ਸੁੱਖ ਛੱਜੂ ਦੇ ਚਵਾਰੇ ਉਹ ਬਲਖ ਨਾ ਬਖਾਰੇ। ਮਹਾਰਾਜ ਕਹਿੰਦੇ ਇਹਦੇ ਵਿੱਚ ਚਵਾਰਾ ਸ਼ਬਦ ਆ ਗਿਆ, ਉਹ ਅਨੁਕੂਲ ਨਹੀਂ ਹੈ। ਮਹਾਰਾਜ ਕਹਿੰਦੇ ਸਾਡੀ ਬਾਣੀ ਸੁਣ। ਪੰਜਵੇਂ ਪਾਤਸ਼ਾਹ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਣ ਬਾਜੀ ਹਾਰੀ। ਮਹਾਰਾਜ ਕਹਿੰਦੇ ਉੱਚੇ ਮੰਦਰ ਹੋਣ, ਸਾਰਾ ਕੁਝ ਕੋਲੇ ਹੋਵੇ, ਪਰਿਵਾਰ ਹਰਿਆ ਭਰਿਆ, ਧਨ ਜਗੀਰਾਂ ਜਾਇਦਾਦ ਹੋਣ, ਪਰ ਜੇ ਹਿਰਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ, ਉਹਦੇ ਬਿਨਾਂ ਬੰਦਾ ਬਾਜੀ ਹਾਰ ਜਾਂਦਾ। ਉਹਨੂੰ ਵੀ ਜਵਾਬ ਦੇਤਾ ਏ, ਹੋਰ ਸ਼ਾਹ ਹੁਸੈਨ ਵਰਗੇ ਪੀਲੂ ਵਰਗੇ ਵੀ ਆਏ, ਉਹਨਾਂ ਨੂੰ ਵੀ ਜਵਾਬ ਦੇਤਾ। ਸਾੜਾ ਤਾਂ ਉਹਨਾਂ ਨੂੰ ਐਂ ਹੋ ਗਿਆ ਸੀਗਾ ਵੀ ਨੀਵੀਂ ਜਾਤ ਵਾਲੇ ਭਗਤਾਂ ਦੀ ਬਾਣੀ ਵਿੱਚ ਲਿਖ ਰਹੇ ਆ, ਅਸੀਂ ਉੱਚੀਆਂ ਜਾਤਾਂ ਵਾਲੇ ਸਾਡੀ ਬਾਣੀ ਨਹੀਂ ਲਿਖ ਰਹੇ। ਸ਼ੰਕਿਆ ਤਾਂ ਮਨ 'ਚ ਉਹਨਾਂ ਦੀ ਆਹ ਸੀਗੀ, ਪਰ ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਜੋ ਸੰਪੂਰਨ ਬੀੜ ਤਿਆਰ ਹੋ ਗਈ ਹੈ ਨਾ ਭਾਈ ਬੰਨੋ ਜੀ, ਉਹ ਕਹਿੰਦੇ ਮਹਾਰਾਜ ਮੈਨੂੰ ਦਿਓ, ਬੀੜ ਤਾਂ ਤਿਆਰ ਹੋ ਗਈ, ਇਹਦੇ ਜਲਦ ਨਹੀਂ ਬੰਨੀ ਹੈ, ਮੈਂ ਲਾਹੌਰ ਲੈ ਕੇ ਜਾਣਾ, ਜਲਦ ਬਣਾ ਕੇ ਲੈ ਕੇ ਆਉਣਾ। ਭਾਈ ਬੰਨੋ ਜੀ ਉਹ ਬੀੜ ਨੂੰ ਲੈ ਗਏ ਲਾਹੌਰ, ਜਲ ਤਜਰੋ ਬਣਾਉਣ ਗਏ ਨਾ ਤੇ ਵਿੱਚ ਬਾਣੀ ਆਪਦੀ ਭਾਤੀ ਹੈ, ਚਲਾਕੀ ਕਰਤੀ ਹੈ। ਜਦੋਂ ਬੀੜ ਆਈ ਹੈ, ਮਹਾਰਾਜ ਨੇ ਦੇਖੀ ਹੈ, ਮਹਾਰਾਜ ਨੇ ਜਦੋਂ ਦੇਖਿਆ ਨਾ ਐਂ ਪ੍ਰਕਾਸ਼ ਕਰਕੇ, ਕੁਦਰਤੀ ਬਾਣੀ ਬੰਨੋ ਦੀ ਆ ਗਈ। ਮਹਾਰਾਜ ਕਹਿੰਦੇ ਬੰਨੋ ਸੰਤਾਂ ਦੇ ਭੇਖ ਨੂੰ ਲਾਜ ਲਾਤੀ ਹੈ, ਤੈਨੂੰ ਐਡੀ ਤਾਂ ਸੇਵਾ ਬਖਸ਼ੀ ਸੀ, ਤੇਰੀ ਬਾਣੀ ਗੁਰੂ ਨਾਨਕ ਮਹਾਰਾਜ ਦੇ ਸੰਵਿਧਾਨ ਦੇ ਅਨੁਕੂਲ ਨਹੀਂ ਹੈ, ਤੇਰੀ ਬਾਣੀ ਦਰਜ ਨਹੀਂ ਹੋ ਸਕਦੀ। ਗੁਰੂ ਸਾਹਿਬ ਕਹਿੰਦੇ ਇਸ ਬੀੜ ਨੂੰ ਪ੍ਰਕਾਸ਼ ਨਹੀਂ ਕਰਨਾ, ਇਹ ਖਾਰੀ ਬੀੜ ਅਖਵਾਏਗੀ।
ਮਹਾਰਾਜ ਕਹਿੰਦੇ ਹੋਰ ਬੀੜ ਤਿਆਰ ਕਰੋ, ਉਹ ਤਾਂ ਇੰਨੇ ਮੈਨੇ ਉਤਾਰਾ ਹੀ ਕਰਨਾ ਸੀ ਉਸੇ ਬੀੜ ਤੋਂ, ਉਸੇ ਤਰ੍ਹਾਂ ਇੰਨੇ ਮੈਨੇ ਉਤਾਰਾ ਕਰਨਾ ਸੀ, ਉਹਦੀ ਬਾਣੀ ਕੱਢ ਦੇਣੀ ਸੀਗੀ। ਮਹਾਰਾਜ ਨੇ ਕਿਰਪਾ ਕੀਤੀ, ਇੱਕ ਤਾਂ ਉਹ ਖਾਰੀ ਬੀੜ, ਇੱਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੀੜ, ਜੋ ਬਾਜਾਂ ਵਾਲੇ ਗੁਰੂ ਨੇ ਪੂਰਨ ਗੁਰੂ ਦਾ ਦਰਜਾ ਦਿੱਤਾ ਹੈ, ਸਾਡੇ ਗਿਆਰਵੇਂ ਗੁਰੂ ਹਨ। ਇੱਕ ਮੈਂ ਹੋਰ ਬੀੜ ਦੀ ਤੁਹਾਡੇ ਅੱਗੇ ਅੱਜ ਗੱਲ ਕਰ ਰਿਹਾ ਹੈ, ਤਵੱਜੋ ਦੋ, ਅਸੀਸ ਬਖਸ਼ਿਸ਼ ਕਰਿਓ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ। ਪੰਜ ਪਿਆਰੇ 52 ਕਵੀ, ਬੜੇ ਬੜੇ ਯੋਧੇ, ਸੁਗੁਰਮੇ ਬਹਾਦਰ ਬਾਜਾਂ ਵਾਲੇ ਸਤਿਗੁਰੂ ਨੇ ਸਾਜੇ ਹਨ। ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾਤਾ ਹੈ, ਦੇਖੋ ਕਿੱਥੇ ਬਹੀਰ ਬਹਾਦਰ ਬਚਿੱਤਰ ਸਿੰਘ ਵਰਗੇ ਹੋਰ ਕਿੱਡੇ ਕਿੱਡੇ ਸੂਰਮੇ। ਗੁਰੂ ਸਾਹਿਬ ਆਪ ਬੜੇ ਬਲੀ ਥੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਸਾਹਿਬ ਦੇ 4 ਪੁੱਤਰ ਹਨ, 5ਵਾਂ ਪੁੱਤ ਉਹਨਾਂ ਦਾ ਪਿਆਰਾ ਖਾਲਸਾ ਹੈ, ਜਿਹੜੀਆਂ ਬਗਾਨੀਆਂ ਮਾਵਾਂ ਨੇ ਆਪਣੇ ਜਿਗਰਾਂ ਦੇ ਟੋਟੇ ਆਪਣੇ ਪੁੱਤਰ ਮਹਾਰਾਜ ਦੇ ਸਪੁਰਦ ਕਰਦੇ ਆ। ਕਹੇ ਤਾਂ ਸੱਚੇ ਪਾਤਸ਼ਾਹ, ਅਸੀਂ ਤਾਂ ਜਨਮ ਦਿੱਤਾ ਹੈ, ਅਸਲੀ ਪਿਤਾ ਤਾਂ ਤੁਸੀਂ ਹੋ ਇਹਨਾਂ ਦੇ, ਦਸ਼ਮੇਸ਼ ਪਿਤਾ ਹੋ, ਬਾਜਾਂ ਵਾਲੇ ਗੁਰੂ ਹੋ, ਜੇ ਤੁਹਾਡੇ ਦਰ ਤੇ ਰਹਿਣਗੇ ਤੁਸੀਂ ਚੰਗੀ ਸੇਧ ਦੇਵੋਗੇ। ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਜੋ ਗੁਰੂ ਸਾਹਿਬ ਦਾ 5ਵਾਂ ਪੁੱਤਰ ਹੈ, ਖਾਲਸਾ ਪੁੱਤਰ, ਉਹਨੂੰ ਗੁਰੂ ਸਾਹਿਬ ਨੇ ਵੱਧ ਪਿਆਰ ਕੀਤਾ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹਾਂ ਕਰੂ ਨਿਵਾਸ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਆਪਾਂ ਗੁਰੂ ਨਾਨਕ ਮਹਾਰਾਜ ਦੀ ਦਾ ਸਿਧਾਂਤ ਉਹ ਤੋਂ ਵੀ ਮੁਨਕਰ ਨਹੀਂ ਹੋਣਾ। ਗੁਰੂ ਸਾਹਿਬ ਕਹਿੰਦੇ ਸਭੇ ਸਾਂਝੀ ਵਾਰ ਸਦਾਇਣ, ਇਹ ਵੀ ਗਾ ਕੇ ਬੜਾ ਵੇਖਿਆ। ਸੱਪ ਕਿਸੇ ਦੇ ਮਿੱਤ ਨਹੀਂ ਬਣਦੇ, ਦੁੱਧ ਪਿਆ ਕੇ ਬੜਾ ਵੇਖਿਆ। ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਮਾਰਾਂ ਖਾ ਗਏ ਬੜਾ ਵੇਖਿਆ। ਕਹਿੰਦੇ ਸੱਪਾਂ ਨੂੰ ਦੁੱਧ ਵੀ ਪਿਆਇਆ ਵੀ ਕੋਈ ਗੱਲ ਨੀ, ਸੁਧਰ ਜਾਣਗੇ, ਪਰ ਇਹ ਡੰਗ ਮਾਰਦੇ। ਸੱਪਾਂ ਦਾ ਇਹ ਕੰਮ ਆ ਡੰਗ ਮਾਰਨਾ, ਜਿੰਨੀ ਮਰਜ਼ੀ ਸੇਵਾ ਕਰ ਲਓ, ਦੁੱਧ ਪਿਆ ਤਾਂ ਕੁਛ ਪਿਆ, ਚਲੋ ਉਹਨੇ ਡੰਗ ਮਾਰਨਾ ਹੀ ਮਾਰਨਾ ਹੈ। ਆਪਾਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਸਿਧਾਂਤ ਮੰਨਿਆ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸੱਚੀ ਸੁੱਚੀ ਕਿਰਤ ਕੀਤੀ ਆ, ਨਾਮ ਜਪ ਰਹੇ, ਵੰਡ ਕੇ ਵੀ ਛਕ ਰਹੇ ਹੈ। ਜਿਹੜਾ ਸਿੱਖ ਸਾਡਾ ਪਿੱਛੇ ਰਹਿ ਜਾਂਦਾ ਹੈ, ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਦਾ ਸਿੱਖ ਪਿੱਛੇ ਰਹਿ ਜਾਂਦਾ ਹੈ, ਜਿਹੜਾ ਉੱਪਰ ਹੈ ਉਹਨੂੰ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰਦਾ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ, ਕਿਸੇ ਕੋਲੋਂ ਪਿੱਛੇ ਨਾ ਰਹਿ ਜਾਵੇ। ਸਾਡੇ ਇਹ ਅੰਦਰ ਦਇਆ ਭਰੀ ਹੈ, ਗੁਰੂ ਸਾਹਿਬ ਨੇ ਕੁੱਟ ਕੁੱਟ ਕੇ ਆਪਣੇ ਪਿਆਰੇ ਸਿੱਖਾਂ ਦੇ ਅੰਦਰ ਦਇਆ ਭਰੀ ਹੈ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਅਸੀਂ ਇਹ ਵੀ ਕਰ ਰਹੇ ਹਾਂ, ਅਸੀਂ ਨਾਮ ਵੀ ਜਪ ਰਹੇ ਹਾਂ, ਸੇਵਾ ਵੀ ਕਰ ਰਹੇ ਹਾਂ, ਸਿਮਰਨ ਵੀ ਕਰ ਰਹੇ ਹਾਂ, ਸਤਸੰਗ ਵੀ ਕਰ ਰਹੇ ਹਾਂ, ਪਰ ਦੁਸ਼ਮਣ ਨੇ ਮਿੱਤ ਨਹੀਂ ਹੋਣਾ ਚੱਕੀ ਤਲਵਾਰ ਬਿਨਾਂ, ਜਿੰਨਾ ਮਰਜ਼ੀ ਸਮਝਾ ਲਓ। ਜਿਹੜੇ ਪੱਕੇ ਢੀਠ ਹੈ, ਜੇ ਨਹੀਂ ਸਮਝ ਸਕਦੇ, ਉਹਨਾਂ ਨੂੰ ਫਿਰ ਤਲਵਾਰਾਂ ਨਾਲ ਜਾਂ ਤੀਰਾਂ ਨਾਲ ਸਮਝਾਉਣਾ ਪੈਂਦਾ ਹੈ। ਇਹ ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਸਾਡੇ ਸਤਿਗੁਰੂ ਸੰਤ ਸਿਪਾਹੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵੀ ਉਹਦੇ ਜੈਡ ਕੀਤਾ, ਸੰਤ ਸਿਪਾਹੀ ਬਣਾਤਾ। ਕਹਿੰਦੇ ਨਾਮ ਵੀ ਜਪਣਾ ਹੈ। ਦੇਖੋ ਜਿੱਥੇ ਵੀ ਕਿਤੇ ਜੰਗ ਯੁੱਧ ਹੁੰਦੀ, ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਦਮਾਨ ਸਜਦੇ, ਕਿਰਪਾ ਕਰਦੇ ਮਹਾਰਾਜ। 52 ਕਵੀ ਸਾਜੇ ਆ ਮਹਾਰਾਜ ਨੇ, ਆਪ ਵੀ ਬਹੁਤ ਵੱਡੇ ਕਵੀ ਥੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ, ਸੂਰਮਿਆਂ ਨੂੰ, ਬਹਾਦਰਾਂ ਨੂੰ, ਯੋਧਿਆਂ ਨੂੰ ਮਾਣ ਬਖਸ਼ਿਸ਼ ਕਰ ਰਹੇ ਹੈ। ਇੱਕ ਵਾਰੀ

ਹੋਇਆ ਨੇ ਨਿਰਮਲੇ ਸੰਤਾਂ ਨੂੰ ਕਿਹਾ ਹੈ, ਗੁਰੂ ਨਾਨਕ ਮਹਾਰਾਜ ਨੇ ਨਵਾਜਿਆ ਹੋਇਆ ਹੈ ਨਿਰਮਲੇ ਸੰਤਾਂ ਨੂੰ। ਨਿਰਮਲੇ ਸੰਤਾਂ ਨੂੰ ਕਹਿੰਦੇ ਆ ਰਿਸ਼ੀਓ, ਸੰਤ ਜਨੋ, ਤੁਹਾਨੂੰ ਅਰਜ ਹੈ ਸਾਡੀ ਬਾਜਾਂ ਵਾਲੇ ਗੁਰੂ ਕਹਿੰਦੇ, ਤੁਸੀਂ ਬੀੜ ਤਿਆਰ ਕਰੋ। ਬੀੜ ਤਿਆਰ ਕਰਕੇ ਆ ਸਾਡਾ ਨੰਦ ਚੰਦ ਹੈ, ਇੱਕ ਤਾਂ ਭਾਈ ਨੰਦ ਲਾਲ ਕਵੀ ਹੋਇਆ, ਇੱਕ ਨੰਦ ਚੰਦ ਹੈ ਭਾਈ ਕੀ ਡਰੋਲੀ ਦੇ ਰਹਿਣ ਵਾਲਾ, ਜਿਹਨੇ ਉਹ ਵੱਡਾ ਸਾਰਾ ਨਗਾਰਾ ਬਣਾ ਕੇ ਲਿਆਂਦਾ ਸੀਗਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨੂੰ ਨਵਾਜਿਆ ਤੇ ਸਾਜਿਆ, ਕਿਰਪਾ ਕੀਤੀ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ, ਉਹ ਨਗਾਰਾ ਬਣਾ ਕੇ ਲੈ ਕੇ ਆਇਆ। ਉਹਦਾ ਨਾਂ ਰੱਖਿਆ ਰਾਣਾ ਦਾ ਜੀਤੂ ਰਣਜੀਤ ਨਗਾਰਾ। ਔਰ ਉਹ ਤੇ ਜਦੋਂ ਪਹਿਲੀ ਟੰਕੋਰ ਲਾਈ ਨਾ ਬਾਜਾਂ ਵਾਲੇ ਗੁਰੂ ਨੇ, ਪਹਾੜੀ ਰਾਜਿਆਂ ਦੇ ਹੱਟ ਫੇਲ ਹੋ ਗਏ ਕੰਮ ਉੱਠੇ। ਕਹਿੰਦੇ ਸਾਡੇ ਕੋਲ ਤਾਂ ਨਿੱਕੀਆਂ ਨਿੱਕੀਆਂ ਢੋਲਕੀਆਂ ਹੈ, ਪਤਾ ਨੀ ਕੀ ਨਗਾਰਾ ਕਿੱਥੋਂ ਬਣਾ ਕੇ ਲਿਆ, ਕਹਿੰਦੇ ਦੇਖਣ ਵਾਸਤੇ ਆਏ। ਕਿਉਂਕਿ 22 ਰਿਆਸਤ ਸਨ ਰਾਜਿਆਂ ਦਾ ਜੀ, ਇੱਕ ਰਾਜਾ ਦੂਜੀ ਰਿਆਸਤ ਵਿੱਚ ਜਾਂਦਾ ਜਾਂ ਗੁਰੂ ਵਾਲੇ ਪਾਸੇ ਆਉਂਦੇ, ਚਰਾਕੀ ਦੇ ਨਾਲ ਉਹ ਢੋਲਕੀ ਵਜਾਉਂਦਾ ਆਉਂਦਾ ਇੱਕ ਬੰਦਾ, ਉਹਨਾਂ ਦਾ ਪਤਾ ਲੱਗਦਾ ਕਿ ਰਾਜਾ ਆ ਰਿਹਾ ਏ, ਲੋਕ ਸਤਿਕਾਰ ਕਰਨ ਜਾਂ ਰਾਹ ਛੱਡ ਦੇਣ। ਮਹਾਰਾਜ ਨੇ ਵੱਡਾ ਸਾਰਾ ਰਾਣਾ ਜੇਤੂ ਰਣਜੀਤ ਨਗਾਰਾ ਬਣਾਇਆ, ਉਹਦੀ ਸੇਵਾ ਭਾਈ ਨੰਦ ਲਾਲ ਨੇ ਕੀਤੀ ਹੈ, ਨੰਦ ਚੰਦ ਨੇ। ਨੰਦ ਚੰਦ ਜਿਹਨੂੰ ਗੁਰੂ ਸਾਹਿਬ ਬੜਾ ਅਤਿ ਪਿਆਰ ਕਰਦੇ ਸੀਗੇ, ਨਵਾਜਿਆ ਹੈ ਗੁਰੂ ਸਾਹਿਬ ਨੇ। ਬਾਜਾਂ ਵਾਲੇ ਗੁਰੂ ਕਹਿੰਦੇ, ਸੰਤ ਜਨੋ ਤੁਸੀਂ ਬੀੜ ਤਿਆਰ ਕਰੋ, ਲਿਖੋ ਸਾਰੀ, ਜਿਵੇਂ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਤੁਸੀਂ ਇੰਨ ਬਿੰਨ ਬੀੜ ਲਿਖਣੀ ਹੈ। ਜਦੋਂ ਤੁਹਾਡੀ ਬੀੜ ਤਿਆਰ ਹੋਊਗੀ, ਸਾਡਾ ਨੰਦ ਚੰਦ ਬੈਠਾ ਹੈ ਇੱਥੇ, ਨੰਦ ਚੰਦ ਦੇ ਕੋਲੇ ਉਹ ਬੀੜ ਲਿਆਉਣੀ ਹੈ, ਇਹਨੂੰ ਦਿਖਾਉਣੀ ਹੈ, ਇਹ ਵਿੱਚੋਂ ਪੜੂਗਾ ਸਾਰੀ ਬਾਣੀ। ਜੇ ਕੋਈ ਗਲਤੀ ਹੋਊਗਾ ਤੁਹਾਨੂੰ ਦੱਸਿਆ ਜਾਊਗੀ, ਤੁਸੀਂ ਦਰੁਸਤ ਕਰ ਲਿਓ, ਤੇ ਜੇ ਬਾਣੀ ਠੀਕ ਹੋਈ ਫਿਰ ਅਸੀਂ ਦਸਖਤ ਕਰ ਦਾਂਗੇ, ਪੱਕੀਆਂ ਮੋਹਰਾਂ ਲਾ ਦਾਂਗੇ, ਤੁਸੀਂ ਆਪਦੇ ਸਥਾਨ ਤੇ ਜਾ ਕੇ ਪ੍ਰਕਾਸ਼ ਕਰ ਸਕਦੇ ਹੋ। ਮਹਾਰਾਜ ਕਹਿੰਦੇ ਆ ਗੁਰੂ ਨਾਨਕ ਦੀ ਬਾਣੀ ਆ, ਧੁਰਕੀ ਬਾਣੀ ਆ, ਧੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਮਹਾਰਾਜ ਕਹਿੰਦੇ ਇਸ ਪਵਿੱਤਰ ਬਾਣੀ ਦਾ ਕੋਈ ਵੀ ਸ਼ਬਦ ਬਦਲਿਆ ਨਹੀਂ ਜਾ ਸਕਦਾ, ਨਹੀਂ ਬਦਲਿਆ ਜਾ ਸਕਦਾ, ਚਾਹੇ ਸਿਹਾਰੀ ਹੈ, ਚਾਹੇ ਔਂਕੜ ਹੈ, ਦਲਿੰਕੜ ਹੈ, ਕੰਨਾ ਹੈ, ਲਗਾ ਮਾਤਰਾ ਨਹੀਂ ਬਦਲੀ ਜਾ ਸਕਦੀ, ਉਸੇ ਤਰ੍ਹਾਂ ਲਿਖਣੀ ਹੈ। ਸੰਤਾਂ ਨੇ ਕਿਹਾ ਠੀਕ ਹੈ ਮਹਾਰਾਜ, ਤੁਹਾਡੀ ਅਪਾਰ ਬਖਸ਼ਿਸ਼ ਕਿਰਪਾ ਹੈ, ਤੁਸੀਂ ਸਾਡੇ 'ਤੇ ਕਿਰਪਾ ਕਰਿਓ, ਅਸੀਂ ਬੀੜ ਲਿਖਾਂਗੇ, ਪਰ ਤੁਸੀਂ ਕਿਰਪਾ ਕਰਨੀ ਹੈ, ਮਤ ਵੱਧ ਬਖਸ਼ਿਸ਼ ਕਰਨੀ ਹੈ ਸਾਡੇ 'ਤੇ। ਸੰਤ ਜਨਾਂ ਨੂੰ ਆਸ਼ੀਰਵਾਦ ਦੇਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਉਹ ਲੱਖੀ ਜੰਗਲ ਪਾਰ ਕਰਕੇ ਮਾਲਵੇ ਦੀ ਧਰਤੀ 'ਤੇ ਪਹੁੰਚੇ ਹਨ, ਸੰਤ ਜਨ ਆਪਦੇ ਸਥਾਨ 'ਤੇ ਆਏ ਹੈ। ਸੰਤਾਂ ਨੇ ਅਰਦਾਸਾ ਕੀਤਾ, ਕੋਈ ਵੀ ਆਪਾਂ ਕਾਰਜ ਕਰਦੇ ਹਾਂ, ਸਿੱਖ ਸੰਗਤ ਬੈਠੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਚਾਹੇ ਮਕਾਨ ਲਿਆ ਹੋਵੇ, ਚਾਹੇ ਨਵੀਂ ਗੱਡੀ ਹੋਵੇ, ਚਾਹੇ ਬੱਚੇ ਬੱਚੀ ਦਾ ਵਿਆਹ ਕਰਨਾ ਹੋਵੇ, ਤੇ ਅਸੀਂ ਸੰਪੂਰਨਤਾ ਦੀ ਗੁਰੂ ਸਾਹਿਬ ਕਿਰਪਾ ਕਰਨ ਵੀ ਨੇਪਰੇ ਚੜ੍ਹ ਜਾਵੇ, ਨਿਰਵਿਘਨ ਸਾਹਿਬ ਸੰਪੂਰਨ ਹੋ ਜਾਵੇ, ਖੁਸ਼ੀਆਂ ਮਿਲੀਆਂ, ਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਉਹਨਾਂ ਨੇ ਵੀ ਅਰਦਾਸ ਕਰੇ, ਸੱਚੇ ਪਾਤਸ਼ਾਹ ਮਹਾਨ ਕਾਰਜ ਆਰੰਭ ਕਰਨ ਲੱਗਿਆ, ਸੁਤਾ ਬਖਸ਼ਿਓ, ਕਿਰਪਾ ਕਰਿਓ, ਇਹ ਰੱਬੀ ਬਾਣੀ ਹੈ, ਇਹ ਤੁਰਕੀ ਬਾਣੀ ਹੈ, ਇਹ ਗੁਰੂਆਂ ਦੀ ਬਾਣੀ ਹੈ, ਇਹ ਭਗਤਾਂ ਦੀ ਬਾਣੀ ਹੈ, ਵੀ ਸਹੀ ਲਿਖਾਇਓ ਸਾਥੋਂ, ਕੋਈ ਗਲਤੀ ਨਾ ਹੋ ਜਾਵੇ। ਸੰਤਾਂ ਨੇ ਸੋਨੇ ਨੂੰ ਢਾਲ ਕੇ ਨਾ ਸੋਨੇ ਰੰਗੀ ਸਿਆਹੀ ਤਿਆਰ ਕੀਤੀ ਹੈ, ਸਿਆਹੀ ਬਣਾ ਲਈ ਹੈ, ਉਹਨਾਂ ਨੇ ਕਲਮਾਂ ਲਈਆਂ ਹਨ, ਇਹ ਕਿਹੜੇ ਪੱਤਰੇ ਹੈ, ਉਹ ਵੀ ਸੋਨੇ ਦੇ ਰੰਗ ਦੇ, ਸੁਨਹਿਰੀ ਰੰਗ ਦੇ ਪੱਤਰੇ ਲਏ ਹੈ, ਪੱਤਰੇ ਮੰਗਾਏ ਹਨ, ਇੰਤਜ਼ਾਮ ਕੀਤਾ ਹੈ। ਹੁਣ ਸਿਆਹੀ ਸੋਨੇ ਰੰਗੀ ਤਿਆਰ ਕਰਕੇ ਤੇ ਪੱਤਰੇ ਉਹੋ ਜਿਹੇ ਮੰਗਾ ਕੇ ਗੁਰੂ ਨੂੰ ਅੰਗ ਸੰਗ ਜਾਣ ਕੇ ਉਹਨਾਂ ਸੰਤਾਂ ਨੇ, ਨਿਰਮਲੇ ਸੰਤਾਂ ਨੇ ਉਹ ਬੀੜ ਤਿਆਰ ਕਰਤੀ ਹੈ, ਉਹਦੀ ਸੁਨਹਿਰੀ ਜਲਤ ਬਣਤੀ ਹੈ, ਸੋਨੇ ਰੰਗੀ ਉਹਦਾ ਨਾਂ ਰੱਖਤਾ ਸੁਨਹਿਰੀ ਬੀੜ। ਜਦੋਂ ਬੀੜ ਸੰਪੂਰਨ ਹੋ ਗਈ ਹੈ, ਬੜੀ ਅਦਬ ਸਤਿਕਾਰ ਦੇ ਨਾਲ ਆਪਣੇ ਅਸਥਾਨ ਤੋਂ ਚੱਲੇ ਆ, ਲੱਖੀ ਜੰਗਲ ਪਾਰ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਆ ਉਹ ਨਿਰਮਲੇ ਸੰਤ। ਆ ਕੇ ਪੁੱਛਦੇ ਆ ਵੀ ਆਨੰਦ ਚੰਦ ਜੀ ਕਿੱਥੇ ਹਨ, ਆਨੰਦ ਚੰਦ ਜੀ ਡਿਊਟੀ ਲੱਗੀ ਹੁੰਦੀ ਹੈ, ਲੰਗਰਾਂ ਦੇ ਵਿੱਚ ਹੁੰਦੇ ਹਨ, ਉੱਥੇ ਬੈਠੇ ਹੈ। ਸੇਵਾਦਾਰ ਕਹਿੰਦੇ ਭਾਈ ਉਹ ਬੈਠੇ ਆਨੰਦ ਚੰਦ ਜੀ, ਆਨੰਦ ਚੰਦ ਜੀਆਂ ਦੇ ਕੋਲ ਸੰਤ ਜਨ ਜਾਂਦੇ ਆ, ਜਾ ਕੇ ਫਤਿਹ ਬੁਲਾਉਂਦੇ ਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਤੋਂ ਬਾਅਦ ਨਿਰਮਲੇ ਸੰਤ ਕਹਿੰਦੇ ਸਾਡੇ ਉੱਪਰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਉਹਨਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਇੱਕ ਅਸੀਂ ਸੁਨਹਿਰੀ ਬੀੜ ਤਿਆਰ ਕਰਕੇ ਲੈ ਕੇ ਆਏ ਹੈ, ਆਪ ਜੀ ਕਿਰਪਾ ਕਰੋ, ਇਹ ਬੀੜ ਤੁਸੀਂ ਪੜ੍ਹ ਲਓ, ਅਸੀਂ ਦੋ ਤਿੰਨ ਦਿਨ ਇੱਥੇ ਰਹਿ ਪੈਂਦੇ ਹਾਂ, ਜੇ ਬੀੜ ਦਰੁਸਤ ਹੋਈ ਠੀਕ ਹੋਈ ਤਾਂ ਗੁਰੂ ਸਾਹਿਬ ਤੋਂ ਤੁਸੀਂ ਦਸਖਤ ਕਰਵਾ ਕੇ ਪੱਕੀਆਂ ਮੋਹਰਾਂ ਲਵਾ ਦਿਓ, ਸਾਡੇ ਸਪੁਰਦ ਕਰ ਦਿਓ, ਫਿਰ ਅਸੀਂ ਆਪਦੇ ਸਥਾਨ 'ਤੇ ਜਾ ਕੇ ਇਸ ਬੀੜ ਨੂੰ ਪ੍ਰਕਾਸ਼ ਕਰ ਲਾਂਗੇ। ਸੁਣੋ, ਸੰਤ ਜਨ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਜਿਵੇਂ ਭਾਈ ਆਨੰਦ ਚੰਦ ਨੂੰ ਬੇਨਤੀ ਕਰਦੇ ਵੀ ਦਸਖਤ ਕਰਵਾ ਕੇ ਪੱਕੀਆਂ ਮੋਹਰਾਂ ਲਗਵਾ ਦਿਓ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ ਸਰੰਗੀ

ਖਜ਼ਾਨਾ ਆਨੰਦ ਚੰਦ ਜੀਆਂ ਨੂੰ ਅਦਬ ਸਤਿਕਾਰ ਸਹਿਤ ਬੇਨਤੀ ਕਰਦੇ ਆ ਵੀ ਗੁਰੂ ਨੇ ਆਗਿਆ ਦਿੱਤੀ ਸੀ ਸਾਨੂੰ ਹੁਕਮ ਪਾ ਕੇ, ਅਸੀਂ ਆ ਬੀੜ ਤਿਆਰ ਕੀਤੀ ਹੈ, ਤੁਸੀਂ ਇਹਦੇ ਦਰਸ਼ ਕਰੋ, ਪੜ੍ਹਨੀ ਹੈ ਤਾਂ ਪੜ੍ਹ ਲਓ ਸ਼ਬਦ, ਕਿਉਂਕਿ ਤੁਹਾਨੂੰ ਸਾਰਾ ਗਿਆਨ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਅਤੇ ਅਸੀਂ 2 ਕੁ ਦਿਨ ਇੱਥੇ ਰਹਿ ਪੈਂਦੇ ਹਾਂ ਅਤੇ ਜੇ ਤਾਂ ਠੀਕ ਹੋਈ ਤਾਂ ਗੁਰੂ ਤੋਂ ਪੱਕੀਆਂ ਮੋਹਰਾਂ ਲਵਾ ਕੇ ਦਸਤ ਕਰਾ ਕੇ ਸਾਡੇ ਸਪੁਰਦ ਕਰ ਦਿਓ, ਅਸੀਂ ਆਪਦੇ ਅਸਥਾਨ 'ਤੇ ਜਾ ਕੇ ਪ੍ਰਕਾਸ਼ ਕਰ ਲਾਂਗੇ। ਜੇ ਕੋਈ ਗਲਤੀ ਹੋਈ ਤਾਂ ਸਾਡੀ ਝੋਲੀ ਪਾ ਦਿਓ, ਅਸੀਂ ਦਰੁਸਤ ਕਰ ਲਾਂਗੇ। ਆਨੰਦ ਚੰਦ ਕਹਿੰਦਾ ਤੁਸੀਂ ਲੰਗਰ ਪ੍ਰਸ਼ਾਦਾ ਛਕੋ, ਦੂਰੋਂ ਆਇਓ, ਮੈਂ ਦੇਖ ਕੇ ਆਉਣਾ। ਭਾਈ ਆਨੰਦ ਚੰਦ ਜੀ ਲੈ ਗਏ ਆ ਪਵਿੱਤਰ ਅਸਥਾਨ 'ਤੇ, ਦੇਖਿਆ ਇਹ ਕਮਰੇ 'ਚ ਲਿਜਾ ਕੇ ਪ੍ਰਕਾਸ਼ ਕੀਤੀ, ਜਦ ਖੋਲ੍ਹ ਕੇ ਆਏ ਬਸਤਰ ਲਾਏ ਨਾ ਗੁਰੂ ਸਾਹਿਬ ਦੇ ਉੱਪਰੋਂ, ਉਹਦੀ ਧਾਰ ਨਿਕਲ ਗਈ ਬੀੜ ਦੇਖ ਕੇ। ਕਹਿੰਦਾ ਇੰਨੀ ਸੋਹਣੀ ਬੀੜ ਹੈ, ਸੁਨਹਿਰੀ ਬੀੜ, ਸੁਨਹਿਰੀ ਉਹਦੇ ਪੱਤਰੇ, ਸ਼ਬਦ ਲਿਖੇ ਆ ਸੋਨੇ ਨੂੰ ਢਾਲ ਕੇ, ਉਹਦੀ ਸਿਆਹੀ ਤਿਆਰ ਕੀਤੀ ਹੈ। ਉਹਦਾ ਮਨ ਬੇਈਮਾਨ ਹੋ ਗਿਆ। ਦੇਖੋ ਬੰਦਾ ਕਦੋਂ ਬੇਈਮਾਨ ਹੋ ਜਾਵੇ ਇਹ ਕੋਈ ਨਹੀਂ ਪਤਾ ਲੱਗਦਾ। ਕੱਲ੍ਹ ਜਿਵੇਂ ਦੁਲਚਾ ਮਨਸੰਦ ਦੀ ਸ਼ਾਮ ਦੇ ਦੀਵਾਨ 'ਚ ਸੁਣਾਈ ਸੀ ਮੈਂ ਇੱਕ ਪ੍ਰਸੰਗ, ਗੱਲ ਉਹਦੀ ਭਾਈ ਦੁਲਚੇ ਦੀ, ਸਿੱਖ ਨੇ ਤਾਂ ਭੇਟਾ ਕੀਤੇ ਗੁਰੂ ਸਾਹਿਬ ਵਾਸਤੇ ਵੀ ਕੰਗਣ ਲੈ ਜੀ, ਮੇਰੇ 'ਤੇ ਕਿਰਪਾ ਕੀਤੀ ਹੈ। ਉਹਨੇ ਕੰਗਣ ਲਕੋਲੇ ਸੀਗੇ। ਮਹਾਰਾਜ ਕਹਿੰਦੇ ਰੱਬ ਦੇ ਕੋਲੇ ਲੈ ਕੇ ਤੁਹਾਨੂੰ ਗਿਆਨ ਨਹੀਂ ਆਇਆ, ਹਮ ਇੱਥੋਂ ਮੰਗ ਲੈਂਦੇ। ਮਹਾਰਾਜ ਕਹਿੰਦੇ ਮੈਂ ਸੋਨੇ ਚਾਂਦੀ ਕੀ ਕਰਨੇ ਹੈ, ਅਸੀਂ ਤਾਂ ਉੱਥੇ ਸਿੜਤੇ ਸੀਗੇ ਗੰਗਾ ਦੇ ਵਿੱਚ, ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਰਹਿੰਦੇ, ਵਗਾ ਕੇ ਮਾਰੇ ਜੋ ਮਾਮੇ ਨੇ ਪਾਏ ਸੀਗੇ, ਹੀਰੇ ਮੋਤੀ ਜੜੇ ਹੋਏ। ਕੰਗਾ ਕਹਿੰਦੇ ਸਾਨੂੰ ਨਹੀਂ ਚਾਹੀਦੇ, ਅਸੀਂ ਤਾਂ ਸਰਬ ਲੋਹ ਦੇ ਪਾਉਣੇ ਆ, ਕੜੇ ਹਥਿਆਰ ਉਹ ਰੱਖਣੇ ਆ, ਲੋਹੇ ਨਾਲ ਸਾਡਾ ਪਿਆਰ ਹੈ, ਅਸੀਂ ਕੀ ਲੈਣਾ ਇਹਨਾਂ ਤੋਂ, ਇਹ ਤਾਂ ਮਿੱਟੀ ਹੈ, ਚਾਹੇ ਮਾਇਆ ਹੈ ਚਾਹੇ ਹੀਰੇ ਮੋਤੀ ਹਨ। ਉਹਨੇ ਲੁਕੋ ਲਿਆ। ਮਹਾਰਾਜ ਨੇ ਫਿਰ ਸਮਝਾਇਆ, ਕਹਿੰਦੇ ਮੂੰਹ ਮੇ ਰਾਮ ਬਗਲ ਮੇ ਛੜੀਆਂ ਸਤਿਗੁਰ ਨੂੰ ਮਨਜ਼ੂਰ ਨਹੀਂ, ਰੱਬ ਕੋਲੇ ਬਹਿ ਕੇ ਤੁਸੀਂ ਛੱਜ ਛਾਨ ਨਹੀਂ ਬਣੇ ਬੈਠੇ ਹੋ, ਮੈਂ ਤਾਂ ਤੁਹਾਨੂੰ ਪਰਮਹੰਸ ਬਣਾਉਣਾ ਹੈ, ਵੀ ਤੁਹਾਨੂੰ ਸਲੂਟ ਪੈਣਾ, ਇੱਥੇ ਵੀ ਤੁਹਾਡੀ ਜੈ ਜੈਕਾਰ ਹੋਵੇ, ਗਾਂ ਵੀ ਦਰਗਾਹ 'ਚ ਤੁਹਾਨੂੰ ਕੋਈ ਪੁੱਛੇ ਨਾ ਕਿ ਬਾਜਾਂ ਵਾਲੇ ਗੁਰੂ ਦੇ ਸਿੱਖ ਹੈ, ਤਾਂ ਤੁਸੀਂ ਉੱਥੇ ਰੁਲੀ ਫਿਰਦੇ ਹੋ ਮਾਇਆ ਦੇ ਵਿੱਚ, ਬੇਈਮਾਨੀਆਂ ਅੰਦਰ ਈਰਖਾ, ਉਹਦੀ ਸ਼ਿਕਾਇਤ ਲਾਤੀ, ਉਹਦੀ ਸ਼ਿਕਾਇਤ ਲਾਤੀ, ਉਹਦੇ ਬਾਰੇ ਕਹਿਤੇ, ਇਹੀ ਖੱਟਿਆ ਹੈ, ਕੀ ਕਹਿਣਗੇ ਲੋਕ ਵੀ ਗੁਰੂ ਦੇ ਕੋਲੇ ਰਹਿ ਕੇ ਵੀ ਤੁਸੀਂ ਈਰਖਾ ਕਰਦੇ ਰਹੇ, ਕੀ ਫਿਰ ਫਾਇਦਾ ਰਹਿ ਕੇ ਬ੍ਰਹਮ ਗਿਆਨੀ ਦੇ ਕੋਲੇ, ਦਿਲੋਂ ਈਰਖਾ ਵਾਲੀ ਜੇਕਰ ਜਾਂਦੀ ਯਾਰ ਨਹੀਂ, ਤੇਰਾ ਤਾਂ ਭਗਵਾਨ ਕਿਸੇ ਨਾਲ ਸੁਣਿਆ ਬੈਰ ਨਹੀਂ, ਰੱਬ ਦਾ ਬੈਰ ਹੈ ਕਿਸੇ ਨਾ। ਸੋ ਪਿਆਰੇ ਖਾਲਸਾ ਜੀ, ਉਹ ਨਾ ਬੇਈਮਾਨ ਹੋ ਗਿਆ ਬੀੜ ਤੇ, ਉਹਨੇ ਉਸੇ ਤਰ੍ਹਾਂ ਸੁੱਖ ਆਸਣ ਕਰਕੇ ਆ ਕੇ ਬਾਹਰ ਕਹਿੰਦਾ ਸੰਤਾਂ ਨੂੰ, ਕਹਿੰਦਾ ਲਾਰਾ ਜਾ ਲਾਤਾ ਸੰਤਾਂ ਨੂੰ, ਕਹਿੰਦਾ ਸੰਤ ਜਨੋ ਮੈਂ ਵਿਅਸਤ ਬਹੁਤ ਹੈ, ਮੇਰੇ ਰੁਝੇਵੇਂ ਜ਼ਿਆਦੇ ਹੈ, ਕਿਉਂਕਿ ਗੁਰੂ ਸਾਹਿਬ ਗਏ ਹਨ, ਜਦੋਂ ਗੁਰੂ ਸਾਹਿਬ ਜਾਣ ਨਾ ਮੇਰੀ ਦੁੱਗਣੀ ਡਿਊਟੀ, ਦੁੱਗਣੀ ਜ਼ਿੰਮੇਦਾਰੀ ਹੁੰਦੀ ਹੈ, ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਵਿਅਸਤ ਨਹੀਂ, ਹਾਂ ਮੇਰੇ ਕੋਲ ਸਮਾਂ ਆਊਗਾ ਮੈਂ ਪੜ੍ਹੂੰਗਾ, ਤੁਸੀਂ ਹੁਣ ਚਲੇ ਜਾਇਓ, ਹਫ਼ਤੇ ਕੁ ਬਾਅਦ ਫਿਰ ਆ ਜਾਇਓ, ਫਿਰ ਮੈਂ ਦੇਖੂੰਗਾ, ਨਾਲੇ ਗੁਰੂ ਜੀ ਆ ਜਾਣਗੇ, ਮੈਂ ਦਸਖਤ ਕਰਾ ਕੇ ਤੁਹਾਡੇ ਸਪੁਰਦ ਕਰ ਦੂੰਗਾ। ਲਾਰਾ ਲਾਤਾ ਇੱਕ ਤਰ੍ਹਾਂ ਦਾ ਸੰਤ ਜਨ ਨਿਰਾਸ਼ਾ ਦੇ ਆਲਮ ਵਿੱਚ, ਵੀ ਪਤਾ ਨਹੀਂ ਕੀ ਗੱਲ ਆ, ਵੀ ਖੈਰ ਹੋਵੇ, ਕੋਈ ਪਤਾ ਨਹੀਂ ਜ਼ਿਆਦਾ ਗਲਤੀ ਹੋਣੀ ਆ, ਜਦੋਂ ਇਹਨਾਂ ਨੇ ਬੀੜਾਂ ਖੋਲ੍ਹੀ ਹੋਣੀ ਹੈ, ਪ੍ਰਕਾਸ਼ ਕੀਤੀ ਹੋਣੀ, ਕੋਈ ਸ਼ਬਦ ਪੜ੍ਹਿਆ ਹੋਣਾ ਹੈ, ਕੋਈ ਉਹੀ ਸ਼ਬਦ ਇਹਨਾਂ ਨੂੰ ਲੱਗਿਆ ਹੋਊ ਵੀ ਅਨੁਕੂਲ ਨਹੀਂ ਹੈ ਜਾਂ ਠੀਕ ਨਹੀਂ ਹੈ, ਜਾਂ ਦੱਸਣਾ ਤਾਂ ਸਾਨੂੰ ਹੁਣ ਹੀ ਦੱਸ ਦਿੰਦੇ, ਆਏ ਸੰਤ ਆਪਸ ਵਿਚਾਰਾਂ ਕਰਦੇ ਹੋਏ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਉੱਥੋਂ ਰਵਾਨਾ ਹੋ ਗਏ ਆ, ਫਿਰ ਆ ਗਏ ਆ ਵਾਪਸ ਆਪਣੇ ਅਸਥਾਨ 'ਤੇ। ਹਫ਼ਤਾ ਕੁ ਲੰਘਿਆ ਆਏ, ਸਮਾਂ ਬਤੀਤ ਹੋਇਆ ਏ, ਸੰਤ ਕਹਿੰਦੇ ਫਿਰ ਚੱਲਦੇ ਹਾਂ, ਹਫ਼ਤਾ ਪੂਰਾ ਹੋ ਗਿਆ ਆਪਾਂ ਉੱਥੇ ਜਾਂਦੇ ਹਾਂ। ਜਦੋਂ ਦੁਬਾਰਾ ਫਿਰ ਆਏ ਨਾ, ਭਾਈ ਆਨੰਦ ਚੰਦ ਜੀਆਂ ਨੂੰ ਪਛਾਣ ਲਿਆ ਉਹਨਾਂ ਨੇ, ਭਾਈ ਲੰਗਰ 'ਚ ਸੇਵਾ ਕਰ ਰਹੇ ਹੈ, ਪਹਿਲਾਂ ਮਿਲ ਕੇ ਗਏ ਸੀਗੇ, ਫਤਿਹ ਬੁਲਾਈ ਹੈ, ਭਾਈ ਆਨੰਦ ਚੰਦ ਜੀਆਂ ਨੂੰ ਕਹਿੰਦੇ ਆਨੰਦ ਚੰਦ ਜੀ ਤੁਸੀਂ ਉਹ ਬੀੜ ਦੇ ਦਰਸ਼ ਕਰ ਲਏ ਆ, ਪੌੜੀ ਪੜ੍ਹ ਲਈ ਹੈ, ਬਾਜਾਂ ਵਾਲੇ ਗੁਰੂ ਤੋਂ ਦਸਖਤ ਕਰਵਾ ਲਏ ਹੈ। ਵੀ ਗੁਰੂ ਸਾਹਿਬ ਤਾਂ ਦਸਖਤ ਕਰਨ ਵਾਸਤੇ ਟਾਈਮ ਲਾਉਂਦੇ ਨਹੀਂ ਹਨ, ਤੁਹਾਡੇ ਵਰਗੇ ਨਵਾਜੇ ਹੋਏ ਗੁਰੂ ਸਾਹਿਬ ਦੇ ਪਿਆਰੇ ਸਿੱਖ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਹੈ, ਉਹ ਸੰਗਤਾਂ ਨੂੰ ਦੱਸਦੇ ਹੁੰਦੇ ਹੈ ਵੀ ਗੁਰੂ ਸਾਹਿਬ ਨੇ ਜਿਹੜਾ ਵੀ ਕਾਰਜ ਕਰਨਾ ਹੁੰਦਾ ਪਲਾਂ ਛਣਾਂ ਦੇ ਵਿੱਚ ਕਾਰਜ ਕਰ ਦਿੰਦੇ ਹੈ। ਵੀ ਤੁਸੀਂ ਦੱਸੋ ਕਿਰਾਂ ਵੀ ਆਪਣਾ ਉਹ ਕਰਾਤੀ ਹੈ ਕਿ ਨਹੀਂ, ਉਹ ਸੁੱਚੇ ਮੋਤੀ ਅਸੀਂ ਪਰੋਏ ਸੀਗੇ, ਧੁਰ ਕੀ ਬਾਣੀ ਹੈ, ਉਹ 'ਚ ਕੋਈ ਗਲਤ ਨਹੀਂ ਲਿਖਿਆ ਹੋਇਆ, ਵੀ ਤੁਸੀਂ ਸਾਡੇ 'ਤੇ ਕਿਰਪਾ ਕਰ ਦਿਓ। ਜਦੋਂ ਆਏ ਸੰਤਾਂ ਨੇ ਨਿਮਰਤਾ ਸਹਿਤ ਉਹਨੂੰ ਕਿਹਾ ਨਾ, ਭੜਕ ਉੱਠਿਆ ਉਹ, ਭੜਕ ਉੱਠਿਆ ਉਹ, ਅੰਦਰ ਤਾਂ ਚੋਰ ਹੈ, ਮੇਈ ਬੇਈਮਾਨੀ ਹੈ, ਵੀ ਸੰਤਾਂ ਨੂੰ ਮੈਂ ਟਾਲਾ ਲਾ ਦੇਵਾਂ, ਇਹ ਚਲੇ ਜਾਣ ਤੇ ਬੀੜ ਮੈਂ ਆਪਦੇ ਨਗਰ ਭਾਈ ਕੀ ਡਰੋਲੀ ਲੈ ਜਾਊਂਗਾ, ਮਨ 'ਚ ਤਾਂ ਆਹ ਖੋਟ ਆ ਉਹਦੇ। ਸੰਤਾਂ ਨੂੰ ਉਲਟਾ ਬੋਲਣ ਲੱਗ ਗਿਆ, ਕਹਿੰਦਾ ਜਾਓ ਚਲੇ ਜਾਓ ਚੁੱਪ ਕਰਕੇ, ਲੱਖਾਂ ਉਹਦੇ ਵਿੱਚ ਗਲਤੀਆਂ ਹਨ, ਮੈਂ ਤੁਹਾਨੂੰ ਗੁਰੂ ਤੋਂ ਬਖਸ਼ਾਇਆ, ਮੈਂ ਬਖਸ਼ਾਇਆ ਤੁਹਾਨੂੰ ਗੁਰੂ ਤੋਂ। ਉਹ ਗੁਰੂ ਪੁੱਤਰ ਰਾਮ ਰਾਏ ਇੱਕ ਤਾਂ ਧੀਰ ਮੱਲੀਏ ਚੱਕ ਕੇ ਲੈ ਗਏ ਸੀਗੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਬੀੜ ਉਹਨਾਂ ਨੇ ਚੋਰੀ ਕਰ ਲਈ ਸੀਗੀ, ਤੇ ਰਾਮ ਰਾਏ ਨੂੰ ਗੁਰੂ ਪੁੱਤਰ ਹੋ ਕੇ ਰਾਮ ਰਾਏ ਨੂੰ ਸਾਰੀਆਂ ਕਲਾ ਸੰਪੂਰਨ ਕਰਕੇ ਉਹਨੂੰ ਭੇਜਿਆ ਔਰੰਗਜ਼ੇਬ ਦੇ ਦਰਬਾਰ 'ਚ, ਉਹਨੇ ਗੁਰਬਾਣੀ ਦੀ ਤੁਕ ਬਦਲਤੀ ਹੈ,
ਕਹਿੰਦਾ ਮਿੱਟੀ ਬੇਈਮਾਨ ਕੀ ਭੇੜੇ, ਭਾਈ ਘੁਮਿਆਰ ਹੈ ਤਾਂ ਉੱਥੇ ਮੁਸਲਮਾਨ ਆ, ਬੇਈਮਾਨ ਕਰਤਾ ਕਹਿੰਦਾ ਨਾ ਜੀ ਇਹ ਸਾਡੇ ਵੱਡਿਆਂ ਤੋਂ ਗਲਤ ਲਿਖਿਆ, ਗੁਰੂ ਸਾਹਿਬ ਨੇ ਮੱਥੇ ਨੀ ਲਾਇਆ, ਕਹਿੰਦੇ ਸਾਡੇ ਮੱਥੇ ਨਾ ਲੱਗੀ। ਕਹਿੰਦੇ ਰਾਮ ਰਾਏ ਨੂੰ ਉਹ ਦੇਖੋ ਕਿੱਥੇ ਬੈਠਾ, ਦੇਹਰਾਦੂਨ ਦੇ ਇਲਾਕੇ ਚ, ਉਹ ਮੱਥੇ ਨੀ ਲੱਗ ਸਕਿਆ ਤੇ ਤੁਸੀਂ ਇਹ ਚੰਗੀ ਚਾਹੁੰਦੇ ਭਾਜੋ ਇੱਥੋਂ ਕਰਾਂ, ਹੈ ਇੰਨੀਆਂ ਉਹਦੇ ਵਿੱਚ ਗਲਤੀਆਂ ਹਨ। ਲੋ ਦੂਜੀ ਵਾਰੀ ਸੰਤ ਆਉਂਦੇ ਆ, ਕ੍ਰੋਧ ਦੇ ਸ਼ਬਦ ਕ੍ਰੋਧਵਾਨ ਹੋ ਗਏ। ਭਾਈ ਆਨੰਦ ਚੰਦ ਜੀ ਉਹਨਾਂ ਸੰਤਾਂ ਨੂੰ ਜਿਵੇਂ ਕਹਿੰਦਾ ਹੈ ਕਿ ਢਾਡੀ ਕਲਾ ਦੀ ਸੁੰਦਰ ਬਣ ਗਈ ਕਲੀ ਦੇ ਰਾਹੀਂ, ਮੇਰੇ ਸਾਥੀ ਬਿਆਨ ਕਿਉਂ ਕਰਦੇ ਆ।

0: ਭਾਈ ਨੰਦ ਚੰਦ ਜੀ ਉਹਨਾਂ ਨਿਰਮਲੇ ਸੰਤਾਂ ਨੂੰ ਕੌੜੇ ਬੋਲ ਬੋਲਦਾ, ਕਹਿੰਦਾ ਮੈਂ ਬਖਸ਼ਾਇਆ ਤੁਹਾਨੂੰ ਗੁਰੂ ਤੋਂ, ਉਹ ਚ ਸੈਂਕੜੇ ਗਲਤੀਆਂ ਹਨ, ਚੁੱਪ ਚਪੀਤੇ ਜੇ ਚੰਗੀ ਚਾਹੁੰਦੇ ਹੋ ਆਨੰਦਪੁਰ ਤੋਂ ਚਲੇ ਜਾਇਓ, ਮੁੜ ਕੇ ਨਾ ਇੱਥੇ ਆਇਓ, ਇੱਥੇ ਨਾ ਵੜਿਓ। ਦੇਖੋ ਸੰਤਾਂ ਨੂੰ ਬੋਲ ਕਬੋਲ ਬੋਲਦਾ ਗੁਰੂ ਨੇ, ਤਾਂ ਬਖਸ਼ਾਂ ਕੀਤੀਆਂ ਹਨ, ਮਾਣ ਬਖਸ਼ਿਸ਼ ਕੀਤਾ ਹੈ ਰੱਬ ਦੇ ਪਿਆਰੇ ਸੰਤਾਂ ਨੂੰ। ਕਿਸੇ ਨੂੰ ਵੀ ਮੰਦੇ ਬੋਲਣ ਬੋਲੀਏ, ਕਰਤਾਰੋਂ ਡਰੀਏ, ਕਿਸੇ ਦੇ ਅੰਦਰੋਂ ਕੀ ਪਤਾ ਕੀ ਦਰਸੀਸ ਦੇਣੀ ਅਗਲੇ ਨੇ। ਸੰਤ ਬਰਮ ਚੋ ਬਰਮ ਦੀ ਜੋਤ ਆਉਂਦੇ, ਆਖਰ ਬਰਮ ਦੇ ਵਿੱਚ ਸਮਾ ਜਾਂਦੇ। ਸੰਤ ਨਾਮ ਦੇ ਕੇ ਤਾਂ ਪਾਪੀਆਂ ਨੂੰ ਬਣ ਖੰਡ ਨੂੰ ਸਵਰਗ ਬਣਾ ਜਾਂਦੇ। ਜੇਕਰ ਸੰਤ ਨਾ ਆਉਂਦੇ ਜਹਾਨ ਉੱਤੇ, ਇੱਥੇ ਜਿਵੇਂ ਅਸਮਾਨ ਟਕਰਾ ਜਾਂਦੇ। ਸੰਤ ਸਾਵਾਂ ਹੀ ਰੂਪ ਪਰਮਾਤਮਾ ਦਾ, ਆਪਣੀ ਆਈ ਤੇ ਯੁੱਗ ਬਦਲਾ ਜਾਂਦੇ। ਗੁਰਬਾਣੀ ਕਹਿੰਦੀ ਸੰਤ ਸਨ ਜੋ ਜਨ ਪਰ ਸੋ ਜਨ ਉਦਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ। ਜਿਹੜਾ ਭਜਨੀਕ ਪੁਰਸ਼ਾਂ ਦੀ ਨਿੰਦਿਆ ਕਰਦਾ ਹੈ ਨਾ, ਦੁਖੀ ਹੈ, ਗੁਰੂ ਦਾ ਦੁਖੀ ਹੋ ਜਾਂਦਾ। ਹੁਣ ਜਿਹਨਾਂ ਨੇ ਗੁਰੂ ਦਾ ਦੁਖੀ ਕੀਤਾ ਹੈ, ਦੁੱਖ ਦਿੱਤਾ ਹੈ, ਵੈਰੀ ਕਰੀ ਗਏ ਸਾਰੀ ਉਮਰ, ਉਹ ਬਾਰ ਬਾਰ ਮਰਦੇ ਆ, ਬਾਰ ਬਾਰ ਜਨਮ ਲੈਂਦੇ ਆ, ਪਤਾ ਨੀ ਕਿਹੜੀਆਂ ਜਿਹਨੂੰ ਉਹਨਾਂ ਨੂੰ ਭੁਗਤਣਾ ਪੈਂਦਾ, ਉਹ ਭੜਕਦੇ ਫਿਰਦੇ ਹਨ। ਇੱਥੇ ਹੁਣ ਭਾਈ ਆਨੰਦ ਚੰਦ ਜੀ, ਇਹਨੂੰ ਕਿਹੜਾ ਕੋਈ ਥੋੜ ਸੀਗੀ, ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਅੰਦਰੋਂ ਵੀ ਰੱਜਿਆ ਸੀ, ਬਾਹਰੋਂ ਵੀ ਰੱਜਿਆ ਸੀਗਾ। ਹੁਣ ਤੁਸੀਂ ਪ੍ਰੇਮ ਦੇ ਵਿੱਚ ਬੈਠੇ ਹੋ, ਆ ਪ੍ਰੇਮ ਵਾਲੀਆਂ ਗੁਰਸੰਗਤਾਂ ਨੇ, ਪਰਿਵਾਰਾਂ ਨੇ, ਕੱਲੇ ਕੱਲੇ ਪਰਿਵਾਰ ਨੇ ਫੰਡ ਇਕੱਠਾ ਕਰਕੇ ਗੁਰੂ ਦੀ ਇਹ ਯਾਦ 'ਚ ਬੈਠੇ ਹੋ, ਸਮਾਂ ਬਤੀਤ ਕਰਦੇ ਹੋ, ਇਹ ਬਾਣੀ ਦੇ ਪ੍ਰਵਾਹ ਚੱਲਣਗੇ, ਇਹ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ ਹਿਰਦੇ ਦੇ ਵਿੱਚ, ਫਿਰ ਹੀ ਇਹੋ ਜਿਹੀ ਤਮੰਨਾ ਜਾਗਦੀ ਹੈ। ਨਹੀਂ ਤਾਂ ਹੋਰ ਵੀ ਕਾਰਜ ਕਰ ਸਕਦੇ ਹਾਂ ਵੀ ਉੱਧਰ ਜਾ ਆਉਂਦੇ, ਉਸ ਜਾ ਆਉਂਦੇ, ਪਰ ਨਹੀਂ, ਅਗਲੇ ਕਹਿੰਦੇ ਵੀ ਪਿਆਰੇ ਆਪਾਂ ਯਾਦ ਮਨਾਵਾਂਗੇ, ਨਾਲੇ ਇਕੱਠੇ ਬੈਠਾਂਗੇ, ਨਾਲੇ ਇਕੱਠੇ ਪਰਿਵਾਰਕ ਮੈਂਬਰ ਰਲ ਮਿਲ ਕੇ ਦੁੱਖ ਸੁੱਖ ਸਾਂਝਾ ਕਰਾਂਗੇ। ਐਂ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਉਹ ਪ੍ਰੇਮ ਵਿੱਚ ਭਿੱਜੇ ਵੀ ਰਹੇ ਤੇ ਭੱਜੇ ਵੀ ਫਿਰਦੇ ਰਹੇ। ਤਿੰਨ ਦਿਨ ਸੇਵਾ ਕੀਤੀਆਂ ਮਾਈਆਂ ਬੀਬੀਆਂ ਨੇ, ਸਵਾਵਾਂ ਕੀਤੀਆਂ ਭਾਈ ਵੀਰਾਂ ਨੇ, ਸਵਾਵਾਂ ਕੀਤੀਆਂ, ਹੋਰ ਤਾਂ ਹੋਰ ਜਿੱਥੇ ਅਖੰਡ ਪਾਠ ਆਰੰਭ ਸੀ ਉੱਥੇ ਬੈਠ ਕੇ ਸੁਣਿਆ। ਕਿਤੇ ਕੋਈ ਮੈਂਬਰ ਆ ਕੇ ਸੁਣਦਾ ਸੀ ਬਾਣੀ, ਕਿਤੇ ਕੋਈ ਮੈਂਬਰ ਆ ਕੇ ਬਾਣੀ ਸੁਣਦਾ ਸੀਗਾ, ਬੈਠੇ ਰਹੇ ਆ। ਤਿੰਨ ਖੰਡ ਪਾਠ ਆਰੰਭ ਹੋਏ, ਤਿੰਨਾਂ ਹੀ ਕਮਰਿਆਂ ਵਿੱਚ ਪਰਿਵਾਰਾਂ ਨੇ ਵਾਰੀ ਵਾਰੀ ਆ ਕੇ ਬਾਣੀ ਨੂੰ ਸੁਣਿਆ ਹੈ, ਆਨੰਦ ਮਾਣਿਆ ਹੈ, ਰਸ ਮਾਣਿਆ ਹੈ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੇ ਹਨ। ਭੱਜੇ ਫਿਰਦੇ ਆ ਤੇ ਭਿੱਜੇ ਬੈਠੇ ਹੋ ਤੁਸੀਂ ਗੁਰੂ ਸਾਹਿਬ ਦੇ ਪ੍ਰੇਮ 'ਚ। ਇਹ ਪ੍ਰੇਮ ਹੀ ਹੈ, ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ। ਗੁਰਬਾਣੀ ਕਹਿੰਦੀ ਜਨ ਪ੍ਰੇਮ ਕੀਓ ਤਨ ਹੀ ਪ੍ਰਪਾਇਓ, ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ ਅਜ਼ਰ ਅਮਰ ਹੋ ਗਏ। ਇੱਥੇ ਪਤਾ ਨਹੀਂ ਕਿੱਥੇ ਕਮੀ ਰਹਿ ਗਈ ਹੋਊਗੀ। ਹੁਣ ਮਾਪਿਆਂ ਦੇ ਬੱਚੇ ਹੋਣ, ਬੱਚੇ ਗਲਤੀ ਕਰ ਜਾਣ, ਮਾਪੇ ਸੋਚਣਗੇ ਵੀ ਸਾਡੇ ਲਾਡ ਪਿਆਰ ਨੇ ਵਿਗਾੜਤਾ, ਸਾਡੇ ਹੀ ਪਿਆਰ ਵਿੱਚ ਕੋਈ ਕਮੀ ਰਹਿ ਗਈ ਹੋਊਗੀ, ਜਿਹੜਾ ਅਸੀਂ ਇਹਨੂੰ ਇੰਨਾ ਪਿਆਰ ਦੇਈ ਗਏ, ਇਸ ਬੱਚੇ ਨੂੰ ਇੰਨਾ ਸਤਿਕਾਰ ਦੇਈ ਗਏ, ਜਿਹੜੀ ਚੀਜ਼ ਮੰਗਦਾ ਸੀ ਉਹੀ ਦੇਈ ਗਏ, ਤੇ ਇਹਨੇ ਸਾਡੇ ਪਿਆਰ ਦਾ ਗਲਤ ਫਾਇਦਾ ਚੱਕਿਆ, ਬੁਰੀ ਸੰਗਤ ਵਿੱਚ ਪੈ ਗਿਆ, ਮਨਮੁੱਖਾਂ ਦੇ ਵਿੱਚ ਪੈ ਗਿਆ। ਪੈਸੇ ਮੰਗਦਾ ਰਿਹਾ ਅਸੀਂ ਦੇਈ ਗਏ, ਪੈਸੇ ਮੰਗਦਾ ਰਿਹਾ ਅਸੀਂ ਦੇਈ ਗਏ, ਅਸੀਂ ਪਤਾ ਨਹੀਂ ਕਰਿਆ ਹੈ, ਸਾਡੇ ਵਿੱਚ ਹੀ ਕਮੀ ਹੈ। ਜੇ ਅਸੀਂ ਸਹੀ ਪਾਸਾ ਚੁਣਦੇ, ਸਹੀ ਪਾਸੇ ਲੈ ਕੇ ਜਾਂਦੇ, ਗੁਰੂ ਦੇ ਦਰਬਾਰ 'ਚ ਲੈ ਕੇ ਜਾਂਦੇ, ਤੇ ਫਿਰ ਇਹ ਮੁਣਕਰ ਹੁੰਦਾ ਹੀ ਨਾ, ਫਿਰ ਮਨਮੁੱਖਾਂ ਦੇ ਵਿੱਚ ਕਿੱਥੇ ਜਾ ਕੇ ਬਹਿੰਦਾ, ਫਿਰ ਤਾਂ ਗੁਰੂ ਵਾਲਾ ਨੇ ਬਣਨਾ ਸੀਗਾ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਪੇਪਰ ਸਾਰਿਆਂ ਤੇ ਪਾਉਂਦਾ ਹੈ, ਜੇ ਇਮਤਿਹਾਨ ਲੈਣਾ ਹੋਵੇ ਸਾਰਿਆਂ ਨੂੰ ਪੇਪਰ ਪਾਉਂਦਾ, ਸਿੱਖੀ ਦੇ ਇਮਤਿਹਾਨ ਦੇ, ਸਿੱਖੀ ਦੇ ਸਕੂਲ ਦੇ ਵੀ ਪੇਪਰ ਪੈਂਦੇ ਹਨ, ਇਹ 'ਚੋਂ ਵਿਰਲੇ ਪਾਸ ਹੁੰਦੇ ਹੈ, ਤੇ ਨਹੀਂ ਸਾਰਾ ਕੁਝ ਲੈ ਕੇ ਫਿਰ ਕਈਆਂ ਨੀਤ ਹੀ ਨਹੀਂ ਰੱਜਦੀ, ਅੰਦਰ ਹੀ ਨਹੀਂ ਭਰਦਾ ਹੈ। ਉੱਤੋਂ ਉੱਤੋਂ ਕਹਿਣਗੇ ਹਾਂ ਪੂਰਾ ਬਾਣਾ ਪਾਇਆ ਹੈ, ਅਸੀਂ ਗੁਰੂ ਦੇ ਸਿੱਖ ਹਾਂ, ਬਾਣੀ ਪੜ੍ਹਦੇ ਹਾਂ, ਪਰ ਜਿਹੜੀ ਅੰਦਰੋਂ ਖੋਟ ਹੈ, ਛੱਡ ਦੇ ਦਿਲ ਦੀ ਤੂੰ ਬਦਨੀਤੀ, ਪਾ ਲਾ ਉਸ ਨਾਲ ਪਾਕ ਪ੍ਰੀਤੀ, ਛੱਡ ਕੇ ਹੋਰ ਸਹਾਰੇ ਨੂੰ, ਤੇਰੇ ਅੰਦਰ ਪ੍ਰੀਤਮ ਵੱਸਦਾ, ਪਾ ਲੈ ਨੂਰ ਨਜ਼ਾਰੇ ਨੂੰ, ਉਹ ਤਾਂ ਅੰਦਰ ਬੈਠਾ ਹੈ। ਜੇ ਗੁਰੂਆਂ ਦੇ ਕੋਲ ਰਹਿ ਕੇ ਦਿਲ ਦੀ ਬਦਨੀਤੀ ਨਾ ਛੱਡੀ, ਉਹਦੀ ਸ਼ਿਕਾਇਤ ਲਾਤੀ, ਉਹਦੀ ਸ਼ਿਕਾਇਤ ਲਾਤੀ, ਉਹਦੇ ਬਾਰੇ ਕਹਿਤਾ, ਆਪ ਸੁੱਚਾ ਮੋਤੀ ਬਣਦਾ ਹੈ, ਤੇ ਤੇਰੀਆਂ ਕਰਤੂਤਾਂ ਬਾਰੇ ਵੀ ਤਾਂ ਗੁਰੂ ਨੂੰ ਪਤਾ ਹੀ ਹੈ, ਜਿਹੜਾ ਸਾਰੇ ਜਹਾਨ ਦੀ ਜਾਣਦਾ, ਸਾਰਿਆਂ ਦੇ ਦਿਲਾਂ ਦੀ ਜਾਣਦਾ, ਜਿਹੜਾ ਸ਼ਿਕਾਇਤਾਂ ਲਾਉਂਦਾ ਉਹਨਾਂ ਦੀ ਨਾ ਜਾਣਦਾ ਹੋਵੇ, ਇਹ ਕੀ ਹੈ, ਕਿੰਨੀ ਕੁ ਕਰਤੂਤ ਹੈ, ਮਾਲਕ ਹੈ, ਇਹ ਕੀ ਸਮੋਈ ਬੈਠਾ ਆਪਦੇ ਹਿਰਦੇ ਦੇ ਵਿੱਚ। ਸ਼ਿਕਾਇਤਾਂ ਲਾਉਣ ਵਾਲੇ ਦੀ ਗੈਰ ਹਾਜ਼ਰੀ ਲੱਗਦੀ ਆ, ਤੇ ਇਹਨਾਂ ਦੀ ਸ਼ਿਕਾਇਤ ਲੱਗਦੀ, ਉਹ ਹਾਜ਼ਰ ਹੋ ਜਾਂਦੇ ਆ, ਵਾਰ ਵਾਰ ਉਹਦੇ ਬਾਰੇ ਕਹੀ ਜਾਣਾ, ਉਹਦੇ ਬਾਰੇ ਕਹੀ ਜਾਣਾ, ਕਹਿਣਗੇ ਵੀ ਇਹ 'ਚ ਹੀ ਕਮੀ ਹੋਣੀ ਹੈ, ਇਹ ਵਾਰ ਵਾਰ ਕਮੀਆਂ ਕੱਢੀ ਜਾਂਦਾ। ਕਮੀ ਤਾਂ ਇੱਥੇ ਹੁਣ ਆਨੰਦ ਚੰਦ ਦੇ ਵਿੱਚ ਕਮੀ ਆ ਗਈ ਹੈ, ਜਿਹੜਾ ਬੀੜ ਦੇ ਦਰਸ਼ ਕਰਕੇ ਉਹਦੇ ਮਨ ਬੇਈਮਾਨ ਹੋ ਗਿਆ ਵੀ ਸੰਤਾਂ ਨੂੰ ਲਾਰਾ ਲਾ ਕੇ ਤੋੜ ਦਿੰਦੇ, ਗੁਰੂ ਸਾਹਿਬ ਤਾਂ ਇੱਥੇ ਨਹੀਂ ਹਨ, ਇਹ ਜਦੋਂ ਚਲੇ ਗਏ ਤੇ ਮੈਂ ਰਾਤ ਨੂੰ ਬੀੜ ਚੱਕ ਕੇ ਆਪਦੇ ਪਿੰਡ ਰੌਲੀ ਭਾਈ ਉੱਠ ਜਾਊਂਗਾ ਉੱਥੇ। ਆਹ ਉਹਦਾ ਮਨਸੂਬਾ ਸੀਗਾ, ਮਨ ਦੇ ਖਾਤੇ ਸੀ, ਆਹ ਸੀ ਉਹਦੇ। ਸੰਤਾਂ ਨੂੰ ਕਹਿੰਦਾ ਚੰਗੀ ਚਾਹੁਣੇ ਚਲੇ ਜਾਇਓ ਇੱਥੋਂ, ਮੁੜ ਕੇ ਆਨੰਦਪੁਰ ਸਾਹਿਬ ਨਾ ਆਇਓ, ਮੈਂ ਬਖਸ਼ਾਇਆ ਤੁਹਾਨੂੰ ਗੁਰੂ ਤੋਂ, ਮੈਂ ਇੰਨੀਆਂ ਗਲਤੀਆਂ,
1: ਇੰਨੀਆਂ ਭੁੱਲਾਂ ਕਰਕੇ ਹਜੇ ਰਹਿਮਤਾਂ ਚਾਹੁੰਦੇ ਹੋ।
0: ਸੰਤ ਜਰਾ ਨੇ ਜਿਹਨਾਂ ਨੇ ਹਿਰਦੇ ਚ ਕਿਣਕਾ ਵਸਿਆ ਸੀ ਗੁਰੂ ਸਾਹਿਬ ਦੇ ਸ਼ਬਦ ਆ, ਉਹ ਕਹਿੰਦੇ ਠੀਕ ਆ ਜੀ, ਤੁਰ ਪਏ ਉੱਥੋਂ। ਵਿਚਾਰੇ ਬੇਬਸ ਤੇ ਲਾਚਾਰ ਹੋ ਕੇ ਉੱਥੋਂ ਮੁੜੇ ਆਉਂਦੇ ਆ, ਤੁਰ ਪਏ ਆ, ਤੁਰੇ ਜਾ ਰਹੇ ਆ। ਅੱਗਿਓਂ ਬਾਜਾਂ ਵਾਲੇ ਸਤਿਗੁਰੂ ਮਿਲ ਪਏ ਆ। ਸੰਤ ਜਨਾਂ ਨੂੰ ਕਹਿੰਦੇ ਰਿਸ਼ੀ ਆਓ, ਤੁਸੀਂ ਮੁੜੇ ਆਉਂਦੇ ਹੋ, ਰਹਿਣਾ ਸੀ ਉੱਥੇ। ਸੰਤ ਕਿਰਪਾ ਕਰਕੇ ਉਹ ਰਿਸ਼ੀਆਂ ਨੂੰ ਸੰਤਾਂ ਨੂੰ ਵਾਪਸ ਲਈ ਆਉਂਦੇ ਆ। ਗੁਰੂ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਈ ਨੰਦ ਚੰਦ ਦੀ ਕਿਸਮਤ ਹਾਰੀ ਦੇ ਗਈ ਆ। ਬੀੜ ਚੱਕ ਕੇ ਅੱਧੀ ਰਾਤ ਨੂੰ ਘੋੜੇ 'ਤੇ ਸਵਾਰ ਹੋ ਕੇ ਚੋਰ ਵਾਂਗੂ ਆਨੰਦਪੁਰ ਸਾਹਿਬ ਤੋਂ ਭੱਜ ਜਾਂਦਾ, ਭਾਈ ਕੀ ਡੋਲੀ ਨੂੰ ਰਵਾਨਾ ਹੋ ਜਾਂਦਾ। ਹੀਰੇ ਘੱਟੇ ਵਿੱਚ ਰਲਾਉਂਦੀ ਕਿਸਮਤ ਹੈ ਜਰਵਾਣੀ। ਬਾਜਾਂ ਵਾਲੇ ਸਤਿਗੁਰੂ ਆ ਗਏ ਆ, ਸੰਤਾਂ ਦੀ ਸਾਰੀ ਗੱਲ ਸੁਣੀ ਹੈ। ਉਹ ਤਾਂ ਭੱਜ ਗਿਆ ਆਨੰਦ ਚੰਦ ਬੀੜ ਚੱਕ ਕੇ, ਸੰਤ ਨੂੰ ਮੋੜ ਕੇ ਲਿਆਏ ਸੰਤਾਂ ਨੂੰ ਮਹਾਰਾਜ ਆਨੰਦਪੁਰ ਸਾਹਿਬ ਦੀ ਦਾਦੀ। ਸੰਤਾਂ ਤੋਂ ਮਿੱਥਿਆ ਸੁਣੀ ਸਾਰੀ, ਉਹ ਕਹਿੰਦੇ ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਉਵੇਂ ਅਸੀਂ ਕੀਤਾ, ਤੁਹਾਡੀ ਕਿਰਪਾ ਦੇ ਪਾਤਰ ਬਣੇ, ਤੋਂ ਖੁਸ਼ੀਆਂ ਲੈਣ ਵਾਸਤੇ ਅਸੀਂ ਬੀੜ ਤਿਆਰ ਕੀਤੀ ਹੈ। ਭਾਈ ਆਨੰਦ ਚੰਦ ਜੀ ਨੂੰ ਕਿਹਾ ਸੀ ਦਸਖਤ ਕਰਵਾ ਦੀ, ਸਾਨੂੰ ਲਾਰੇ ਲਾਈ ਗਿਆ, ਲਾਰੇ ਲਾਈ ਗਿਆ, ਮੋੜ ਗਿਆ, ਹੁਣ ਦੂਜੀ ਵਾਰੀ ਆਏ ਹੈ, ਹੁਣ ਵੀ ਸਾਨੂੰ ਕਹਿੰਦਾ ਜਾਓ ਭਾਜੋ 'ਚ ਹਜ਼ਾਰਾਂ ਸੈਂਕੜੇ ਗਲਤੀਆਂ ਹਨ। ਕਹਿੰਦਾ ਮੈਂ ਬਿਛਾਇਆ ਬਖਸ਼ਾਇਆ ਤੁਹਾਨੂੰ ਗੁਰੂ ਤੋਂ। ਮਹਾਰਾਜ ਸਿੱਖ ਨੂੰ ਕਹਿੰਦੇ ਲੈ ਕੇ ਆਨੰਦ ਚੰਦ ਕਿੱਥੇ, ਸਾਡੇ ਕੋਲ ਬੁਲਾ ਕੇ ਲੈ ਕੇ ਆ। ਜਦੋਂ ਸਿੱਖ ਗਿਆ ਨਾ ਗੁਰੂ ਸਾਹਿਬ ਦਾ ਦੇਖਣ ਵਾਸਤੇ, ਭਾਈ ਆਨੰਦ ਚੰਦ ਦੇ ਕਮਰੇ ਵਿੱਚ ਅਲਮਾਰੀ ਖੁੱਲੀ ਆ, ਉੱਥੇ ਨਾ ਤਾਂ ਬੀੜ ਆ ਨਾ ਉੱਥੇ ਆਨੰਦ ਚੰਦ। ਆ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਭੱਜ ਗਿਆ ਉਹ, ਤੁਹਾਡਾ ਜਿਹੜਾ ਥਾਪਿਆ ਸੀ ਨਵਾਜਿਆ ਸੀ, ਬੜਾ ਮਾਣ ਕਰਦੇ ਸੀਗੇ, ਬੜੇ ਅਹੁਦੇ ਦਿੱਤੇ ਸੀਗੇ ਆਨੰਦ ਚੰਦ ਨੂੰ, ਉਹ ਬੀੜ ਚੋਰੀ ਕਰਕੇ ਭੱਜ ਗਿਆ ਚੋਰਾਂ। ਗੁਰੂ ਸਾਹਿਬ ਸੰਤਾਂ ਨੂੰ ਕਹਿੰਦੇ ਉਹਦੀ ਕਰਨੀ ਦੀ ਕੋਈ ਗੱਲ ਨਹੀਂ, ਉਹ ਆਪੇ ਪਾਊਗਾ, ਤੇ ਤੁਹਾਡੀ ਸੇਵਾ ਮਨਜ਼ੂਰ ਆ, ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਦੁਬਾਰਾ ਬੀੜ ਤਿਆਰ ਕਰਕੇ, ਬਸ ਸਾਨੂੰ ਮਨਜ਼ੂਰ ਹੈ, ਤੁਹਾਡੀ ਸੇਵਾ ਮਨਜ਼ੂਰ ਹੈ। ਸੰਤਾਂ ਨੂੰ ਤਾਂ ਨਵਾਜ ਕੇ ਗੁਰੂ ਸਾਹਿਬ ਨੇ ਤੋਤਾ, ਇੱਧਰ ਹੁਣ ਆਪਦੇ ਗ੍ਰਹਿ ਵਿਖੇ ਆਉਂਦਾ ਹੈ, ਬੀੜ ਲਕੋ ਲੈਂਦਾ ਹੈ। ਜਦੋਂ ਬਾਹਰ ਆਉਂਦਾ ਹੈ ਲੋਕੀ ਹੁਣ ਕੀ ਪੁੱਛਣ, ਆਇਆ ਤਾਂ ਚੋਰਾਂ ਵਾਂਗੂ ਹੈ, ਲੋਕਾਂ ਨੂੰ ਪਤਾ ਲੱਗ ਗਿਆ ਬੀੜ ਚੋਰੀ ਕਰਕੇ ਆ। ਬੀੜ ਚੋਰੀ ਕਰਕੇ ਕੋਈ ਮੂੰਹ ਨਹੀਂ ਲਾਉਂਦਾ, ਉਹ ਕੋਈ ਬੁਲਾਉਂਦਾ ਨਹੀਂ ਹੈ, ਕੋਈ ਹੱਸ ਕੇ ਨਹੀਂ ਬੁਲਾ ਰਿਹਾ, ਮੱਥੇ ਤੇ ਤਿਉੜੀਆਂ ਪਾ ਕੇ ਲੰਘਦੇ ਆ। ਕਹਿੰਦੇ ਗੁਰੂ ਘਰ ਦਾ ਚੋਰ ਹੈ, ਲੋਕਾਂ ਨੂੰ ਪਤਾ ਲੱਗਿਆ, ਕਹਿੰਦੇ ਬੇਮੁੱਖ ਹੋ ਗਿਆ ਹੈ। ਹੀਰੇ ਘੱਟੇ ਵਿੱਚ ਰਲਾਉਂਦੀ ਕਿਸਮਤ ਹੈ ਜਰਵਾਣੀ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਘੱਟੇ ਵਿੱਚ ਰਲਾਉਂਦੀ ਕਿਸਮਤ ਹੈ ਜਰਵਾਣੀ। ਗਰਵਾਣੀ ਕਹਿੰਦੀ ਨਜ਼ਰ ਅਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ। ਨਜ਼ਰ ਦੀ ਗੱਲ ਹੈ, ਜੋ ਕਿ ਤਖਤਾਂ ਤੇ ਬੈਠਾ ਨਾ, ਤਖਤਾਂ ਤੇ ਬੈਠਾ ਰਾਜ ਚੱਲਦੇ ਜੇ ਤੇ ਕੌੜੀ ਨਜ਼ਰ ਹੋ ਜਾਣ, ਠੂਠਾ ਫੜ ਕੇ ਦਰ ਦਰ ਤੇ ਮੰਗਣ ਲਾ ਸਕਦਾ। ਉਹ ਜਿਹੜਾ ਕੋਈ ਮੰਗਦਾ ਹੈ ਉਹ ਤੇ ਗੁਰੂ ਸਾਹਿਬ ਮੇਹਰ ਦੀ ਨਜ਼ਰ ਪਾ ਦੇਣਾ, ਉਹਨੂੰ ਤਖਤਾਂ ਤਾਂ ਜਾਂਦਾ ਬਾਦਸ਼ਾਹ ਬਣਾ ਸਕਦੇ। ਕਿਉਂ? ਸਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ। ਬਸ ਲਾਸਟ ਕਵਿਤਾ ਬੋਲਣੀ ਹੈ, ਤੇ ਉਹਦੇ ਬੱਚਿਆਂ ਦਾ ਸਮਾਂ ਹੈ, ਇੱਕ ਦੋ ਮਿੰਟ ਉੱਥੇ ਲੱਗ ਜਾਣਗੇ ਤਾਂ ਚੱਲ ਲੈਣਾ। ਕਿਰਪਾ ਕਰਨੀ, ਸੀਸ ਬਖਸ਼ਿਓ। ਸੋ ਪਿਆਰੇ ਖਾਲਸਾ ਜੀ, ਮਹਾਰਾਜ ਨੇ ਦੇਖੋ ਕਿਹੜਾ ਇਹੋ ਜਿਹਾ ਉਹਨੂੰ ਜੰਜਾਲ ਪਾਤਾ ਹੈ। ਗੁਰੂ ਦੇ ਦਰ ਤੋਂ ਦੇਖੋ ਸ਼ੋਹਰਤ ਵੀ ਮਿਲਦੀ ਹੈ, ਇੱਜ਼ਤ ਵੀ ਮਿਲਦਾ, ਮਾਣ ਵੀ ਮਿਲਦਾ, ਵਡਿਆਈ ਵੀ ਮਿਲਦੀ ਹੈ, ਕਿੰਨਾ ਸਤਿਕਾਰ ਮਿਲਦਾ ਹੈ। ਦੇਖੋ ਚਾਹੇ ਗਿਆਨੀ ਜੀ, ਅਸੀਂ ਆਪਦੀ ਗੱਲ ਨਹੀਂ ਕਰਦੇ, ਕੋਈ ਵੀ ਪ੍ਰਚਾਰਕ ਹੋਵੇ, ਗਿਆਨੀ ਜੀ ਜਾਂ ਗ੍ਰੰਥੀ ਸਾਹਿਬ, ਤੁਸੀਂ ਸਾਰੇ ਜਾਣੇ, ਚਾਹੇ ਵੱਡੀ ਉਮਰ ਦੇ ਹੋਵੋ, ਫਤਿਹ ਬੁਲਾ ਕੇ ਕਿੰਨਾ ਸਤਿਕਾਰ ਦਿੰਦੇ ਹੋ, ਕਿੱਡਾ ਮਿੱਠਾ ਬੋਲਦੇ ਹੋ ਗੁਰਦੁਆਰਾ ਸਾਹਿਬ ਦੇ ਵਜ਼ੀਰ ਸਾਹਿਬ ਨੂੰ ਜਾਂ ਪ੍ਰਚਾਰਕਾਂ ਨੂੰ ਜਾਂ ਕਿਸੇ ਨੂੰ ਵੀ, ਬੜਾ ਅਦਬ ਸਤਿਕਾਰ ਕਰਦੇ ਹੋ। ਦੇਖੋ ਮਾਣ ਵਡਿਆਈ ਮਿਲਦਾ, ਕਈ ਤਾਂ ਗ੍ਰਹਿ ਵਿਖੇ ਲਿਜਾ ਕੇ ਪ੍ਰਸ਼ਾਦਾ ਛਕਾਉਂਦੇ ਆ, ਸਰੋਪਾ ਭੇਟ ਕਰਦੇ ਆ, ਬਸਤਰ ਦਿੰਦੇ ਹਨ, ਮਾਇਆ ਨਾਲ ਨਵਾਜਦੇ, ਕਿੰਨਾ ਮਾਣ ਸਤਿਕਾਰ ਹੁੰਦਾ। ਜੇ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਹਾਂ, ਗੁਰੂ ਦੇ ਗੁਣ ਗਾਉਣੇ, ਤਾਂ ਹੀ ਸਾਡਾ ਸਤਿਕਾਰ ਕਰਦਾ, ਇਹ ਮਾਣ ਹੈ। ਗੁਰੂ ਸਾਹਿਬ ਹਰੇਕ ਨੂੰ ਮਾਣ ਦਿੰਦਾ, ਮਿਲਦਾ ਮਾਣ ਨਮਾਣਿਆਂ ਨੂੰ, ਗੁਰੂ ਜੀ ਤੇਰਾ ਦਰ ਐਸਾ, ਤੇਰਾ ਦਰ ਐਸਾ, ਪਰ ਕਈਆਂ ਨੂੰ ਉਹ ਮਾਣ ਹਜ਼ਮ ਨਹੀਂ ਹੁੰਦਾ ਹੈ। ਮਾਫ ਕਰਿਓ, ਕਈਆਂ ਨੂੰ ਮਾਣ ਹਜ਼ਮ ਨਹੀਂ ਹੁੰਦਾ ਹੈ। ਗੁਰੂ ਸਾਹਿਬ ਨੇ ਇੰਨਾ ਮਾਣ ਬਖਸ਼ ਕੀਤਾ ਆਨੰਦ ਚੰਦ ਨੂੰ, ਇੱਕ ਬੀੜ ਦੀ ਖਾਤਰ ਚੋਰੀ ਕਰਕੇ ਬੀੜ ਭਾਈ ਕੀ ਡਰੋਲੀ ਵਿਖੇ ਲਿਆਇਆ। ਹੁਣ ਬਾਹਰ ਆਉਂਦਾ ਹੈ, ਗੁਰੂ ਕੋਲੇ ਜਾਂਦਾ ਨਹੀਂ ਹੈ, ਲੋਕਾਂ ਨੂੰ ਪਤਾ ਲੱਗ ਗਿਆ ਕਿਹੜਾ ਗੁੱਜੀਆਂ ਗੱਲਾਂ ਰਹਿੰਦੀਆਂ, ਕਿਹੜਾ ਛੁੱਪੀਆਂ ਰਹਿੰਦੀਆਂ ਹਨ, ਪਤਾ ਲੱਗ ਹੀ ਜਾਂਦਾ ਹੈ ਵੀ ਇਹ ਕਿਹੜੀ ਕਰਤੂਤ ਕਰਕੇ ਆਇਆ, ਕੀ ਚੋਰੀ ਕਰਕੇ ਆਇਆ। ਲੋਕੀ ਗੱਲਾਂ ਕਰਦੇ ਵੀ ਆਨੰਦ ਚੰਦ ਐ ਕਰ ਜੂਗਾ, ਇਹ ਕਰ ਸਕਦਾ ਸੀ ਇਹੋ ਜਿਹੀ ਕਰਤੂਤ, ਇਹੋ ਜਿਹਾ ਕੰਮ ਕਰ ਸਕਦਾ ਸੀ ਇਹ। ਚਰਚਾ ਹੋ ਰਹੀ ਹੈ ਉਸ ਇਲਾਕੇ ਦੇ ਵਿੱਚ। ਦੇਖੋ ਤਿੰਨ ਪਾਤਸ਼ਾਹੀਆਂ ਨੇ ਮੁਬਾਰਕ ਚੰਨ ਪਾਇਆ ਭਾਈ ਕੀ ਡਰੋਲੀ ਵਿਖੇ, ਛੇਵੇਂ ਪਾਤਸ਼ਾਹ ਦਾ ਕਾਫੀ ਸਮਾਂ ਰਹੇ ਹੈ, ਕਿਉਂਕਿ ਉਹਨਾਂ ਦੇ ਸਾਧੂ ਭਾਈ ਸਾਈਂ ਦਾਸ ਨਾਲ ਬੜਾ ਪਿਆਰ ਸੀ ਮਹਾਰਾਜ ਦਾ। ਸੋ ਪਿਆਰੇ ਖਾਲਸਾ ਜੀ, ਮੁਬਾਰਕ ਧਰਤੀ ਦੇ ਚੰਨ ਪਾਏ ਆ, ਤੇ ਉੱਥੋਂ ਦਾ ਸੀਗਾ ਆਨੰਦ ਚੰਦ, ਬੀੜ ਚੱਕ ਲਿਆ ਆ, ਬਾਹਰ ਆਉਂਦਾ ਕੋਈ ਮੂੰਹ ਨਹੀਂ ਲਾਉਂਦਾ, ਮਨਾ ਗਲਤੀ ਹੋ ਗਈ, ਗਲਤੀ ਹੋ ਗਈ ਮੈਥੋਂ, ਮੈਂ ਇੱਕ ਚੋਰੀ ਕਰਕੇ ਗੁਰੂ ਸਾਹਿਬ ਦੀ ਬੀੜ ਲਿਆਇਆ, ਮੈਂ ਤਾਂ ਚੋਰ ਬਣ ਗਿਆ, ਧੱਬਾ ਲੱਗ ਗਿਆ, ਸਾਰੀ ਜ਼ਿੰਦਗੀ ਤਾਂ ਮੈਂ ਗੁਰੂ ਦੇ ਦਰ ਤੇ ਲਾ ਦੀ, ਅਖੀਰਲੇ ਵਾਰੀ ਆ ਕੇ ਗੁਰੂ ਸਾਹਿਬ ਨੇ ਪਤਾ ਨਹੀਂ ਕੀ ਭੁੱਲ ਕਰਾਤੀ ਹੈ, ਕੀ ਭੁੱਲ ਕਰਾਤੀ ਹੈ, ਕੋਈ ਪਤਾ ਨਹੀਂ ਹੈ ਲੱਗਦਾ ਗਿਆ। ਔਰ ਦੇਖੋ ਜੇ ਚਿੱਟੇ ਦਾੜੇ ਆ, ਜਿਹਨੂੰ ਰੱਬ ਕਹਿੰਦੇ ਸੀ, ਕੋਈ ਬਾਪੂ ਕਹਿੰਦਾ ਸੀ ਕਿ ਕੁਛ ਕਹਿੰਦੇ ਚਿੱਟਾ ਦਾੜਾ, ਅਖੀਰ ਤੇ ਆ ਕੇ ਦੇਖੋ ਉਹਦੀ ਕੀ ਹਾਲਤ ਹੋਈ, ਤੇ ਹੁਣ ਜੇਲ੍ਹ ਦੇ ਵਿੱਚ ਬੈਠਾ ਹਵਾ ਖਾ ਰਿਹਾ ਹੈ। ਬੜੇ ਬੜੇ ਲੀਡਰ ਵੀ ਜਾਂਦੇ ਸੀ ਉਹਦੇ ਕੋਲੇ, ਹੁਣ ਗਾਂ ਉਹਦਾ ਪੁੱਤ ਵੀ ਅੰਦਰ ਹੈ ਤੇ ਉਹ ਆਪ ਵੀ ਅੰਦਰ ਹੈ, ਆਪਦੇ ਆਪ ਨੂੰ ਰੱਬ ਕਹਾਉਂਦਾ ਸੀਗਾ। ਇਹ ਕੋਈ ਪਤਾ ਨਹੀਂ ਹੈ ਜੇ ਗੁਰੂ ਸਾਹਿਬ ਤਖ਼ਤ, ਮੈਂ ਹੁਣੇ ਕਹਿੰਦਾ ਤਖ਼ਤਾਂ ਤੇ ਬਿਠਾ ਕੇ ਥੱਲੇ ਵੀ ਲਾ ਸਕਦਾ ਹੈ, ਮਾਣ ਵਡਿਆਈ ਹੈ ਇਹਦੇ, ਮਾਣ ਵਡਿਆਈ ਦੇ ਨਾਲ ਮਨ ਦੇ ਵਿੱਚ ਕੋਈ ਹੰਕਾਰ, ਕੋਈ ਇਹਦੀ ਬਦਬੂ ਨਹੀਂ ਆਉਣੀ ਚਾਹੀਦੀ ਵੀ ਮੈਨੂੰ ਹੰਕਾਰ ਹੋ ਗਿਆ, ਮੇਰੇ ਜੈਡ ਮੇਰੇ ਬਰਾਬਰ ਕੋਈ ਨਹੀਂ ਹੈ। ਗੁਰੂ ਸਾਹਿਬ ਤਾਂ ਜਿਹਨੂੰ ਮਰਜ਼ੀ ਥਾਪੜਾ ਲਾ ਦੇਣੀ, ਜਿਹਦੇ ਮਰਜ਼ੀ ਬਖਸ਼ਿਸ਼ ਕਰ ਦੇਣ, ਜਿਹਦੇ ਮਰਜ਼ੀ ਕਿਰਪਾ ਕਰ ਦੇਣ, ਬੰਦਗੀ ਦੀ ਦਾਤ ਪਾਉਣੀ, ਖਾਲੀ ਭਾਂਡੇ ਭਰ ਸਕਦੇ ਮਹਾਰਾਜ, ਭਰੇ ਹੋਏ ਭਾਂਡੇ ਖਾਲੀ ਕਰ ਸਕਦੇ ਹੈ, ਇਹ ਤਾਂ ਸਹਿਬ ਹੱਥ ਵਡਿਆਈ ਹੈ, ਮਾਂ ਨੂੰ ਜਿਹਨੇ ਬਖਸ਼ਿਸ਼ ਕੀਤਾ ਹੈ। ਹੁਣ ਕੋਈ ਉਸ ਇਲਾਕੇ ਦਾ ਮੂੰਹ ਨਹੀਂ ਲਾਉਂਦਾ ਆਨੰਦ ਚੰਦ ਨੂੰ, ਕਹਿੰਦਾ ਮਣਾ ਗਲਤੀ ਹੋ ਗਈ, ਕੀ ਕੀਤਾ ਜਾਵੇ। ਉਹ ਕਹਿੰਦਾ ਫਿਰ ਇਉਂ ਕਰਦੇ ਹੈ, ਆਨੰਦਪੁਰ ਤਾਂ ਮੈਂ ਜਾ ਨਹੀਂ ਸਕਦਾ, ਗੁਰੂ ਸਾਹਿਬ ਕੀ ਕਹਿਣਗੇ, ਤੇ ਨਾ ਹੀ ਮੈਨੂੰ ਕਿਸੇ ਨੇ ਬਖਸ਼ਾਉਣਾ ਹੈ, ਤੇ ਹੁਣ ਮਨਾ ਇਉਂ ਕਰ, ਰਾਮ ਰਾਏ ਕੋਲੇ ਚੱਲ, ਜਾਂ ਦੇਹਰਾਦੂਨ ਬੈਠਾ, ਦੂਨ ਦੇ ਇਲਾਕੇ 'ਚ ਬੈਠਾ, ਦੇਹਰਾਦੂਨ ਦਾ ਬਾਅਦ 'ਚ ਬਣਦਾ, ਉੱਥੇ ਬੈਠਾ ਦੂਨ ਦੇ ਇਲਾਕੇ 'ਚ, ਆਪਦੀ ਰਾਸਤੇ ਵਿੱਚ ਬੈਠਾ ਉਹਦੇ ਵੀ ਚੇਲੇ ਬਾਡੀ ਗਾਰਡ ਹੈ, ਕਿਉਂਕਿ ਫਿਰ ਵੀ ਗੁਰੂ ਪੁੱਤਰ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ, ਕਹਿੰਦਾ ਉਹਦੇ ਕੋਲੇ ਚੱਲ। ਦੂਨ ਦੇ ਇਲਾਕੇ ਚਲਿਆ ਗਿਆ, ਰਾਮ ਰਾਏ ਬੈਠਾ ਗੱਦੀ ਤੇ, ਉਹਦੇ ਬਾਡੀ ਗਾਰਡ ਖੜੇ ਹਨ ਮਸੰਦਾ, ਉਹਨੂੰ ਖਤਰਾ ਵੀ ਸੀਗਾ, ਉਹਦੇ ਪਹਿਰੇਦਾਰ ਆ ਬਾਡੀ ਗਾਰਡ, ਮਸੰਦਾ ਤੋਂ ਖਤਰਾ ਸੀ ਉਹਨੂੰ, ਉਹਦੇ ਆਪਦੇ ਹੀ ਚੇਲੇ ਜਿਹੜੇ ਮਸੰਦ ਥਾਪੇ ਸੀ ਉਹਦੇ ਵੈਰੀ ਬਣ ਗਏ ਸੀਗੇ। ਉਹ ਨਾ ਹਰ ਵਕਤ ਆਪਦੇ ਕੋਲ ਰਾਈਫਲਾਂ ਵਾਲੇ ਪਹਿਰੇਦਾਰ ਰੱਖਦਾ ਹੁੰਦਾ, ਰਾਮ ਰਾਏ ਬੈਠਾ ਹੈ ਗੱਦੀ ਤੇ, ਉਹਦੇ ਦੋ ਪਿਛਲੇ ਪਾਸੇ ਪਹਿਰੇਦਾਰ ਰਾਈਫਲਾਂ ਵਾਲੇ ਖੜੇ ਆ, ਦੋ ਗੇਟ ਤੇ ਖੜੇ ਆ। ਆਨੰਦ ਚੰਦ ਆਉਂਦਾ ਰਾਮ ਰਾਏ ਦੇ ਕੋਲ, ਰਾਮ ਰਾਏ ਨੂੰ ਕਹਿੰਦਾ ਏ, ਮੈਂ ਆਨੰਦ ਚੰਦ ਆ, ਬਾਜਾਂ ਵਾਲੇ ਗੁਰੂ ਦਾ ਸਿੱਖ ਹਾਂ, ਪਰ ਮੈਂ ਹੁਣ ਉੱਥੇ ਜਾਂਦਾ ਨਹੀਂ ਹਾਂ, ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਤੁਸੀਂ ਆਪਦੀ ਸ਼ਰਨ 'ਚ ਆਪਦਾ ਸੇਵਕ ਬਣਾ ਲਓ, ਬਾਜਾਂ ਵਾਲੇ ਗੁਰੂ ਦੀ ਇਕੱਲੀ ਇਕੱਲੀ ਗੱਲ ਸਾਰਾ ਭੇਤ ਤੁਹਾਨੂੰ ਦੇਊਂਗਾ, ਮੈਂ ਸਾਰਾ ਕੁਝ ਦੱਸੂੰਗਾ ਉਹਨਾਂ ਬਾਰੇ ਕੀ ਕਰਦੇ ਆ, ਕੀ ਹੁੰਦਾ ਉੱਥੇ। ਮੈਂ ਕਹਿੰਦਾ ਸਾਰੇ ਭੇਤ ਖੋਲ੍ਹਣ ਦੱਸੋ, ਵੀ ਮਾੜੀ ਗੱਲ ਹੁੰਦੀ ਹੈ ਕੋਈ ਉੱਥੇ,
ਭਰਮਾ ਰਿਹਾ ਵੀ ਮੈਂ ਇੱਥੇ ਆਪਦਾ ਦਰਜਾ ਉਹੀ ਬਹਾਲ ਕਰ ਲੂੰਗਾ, ਆ ਦੂਜਿਆਂ ਨੂੰ ਪਰਾਂ ਕਰਕੇ ਆਪ ਪਹਿਲੇ ਦਰਜੇ 'ਚ ਆ ਜੂੰਗਾ, ਇੱਥੇ ਫਿਰ ਮੈਨੂੰ ਉਹੀ ਮਾਨ ਸਤਿਕਾਰ ਮਿਲੂਗਾ। ਮਨ ਦੇ ਅੰਦਰ ਤਾਂ ਬਦਨੀਤੀ ਤਾਂ ਉਹਦੀ ਆ ਏ। ਰਾਮ ਰਾਏ ਆਨੰਦ ਚੰਦ ਨੂੰ ਕਹਿੰਦਾ ਕੋਈ ਨੀ, ਕੱਲ ਨੂੰ ਆ ਜੀ, ਰੱਖ ਲਾਂਗੇ ਤੈਨੂੰ ਇੱਥੇ, ਭੇਦ ਸਾਰਾ ਦੇਹ 'ਚੋਂ, ਬਾਜਾਂ ਵਾਲੇ ਗੁਰੂ ਦਾ ਭੇਦ ਸਾਰਾ ਲੈਣਾ ਤੇਥੋਂ। ਉਹ ਤਾਂ ਹੁਣ ਮੁੜ ਗਿਆ, ਕੱਲ ਨੂੰ ਉਹਨੇ ਆਉਣਾ। ਜਿਹੜੇ ਦੋ ਬਾਡੀਗਾਰਡ ਖੜੇ ਆ ਰਾਈਫਲ ਵਾਲੇ ਪਿੱਛੇ ਖੜੇ ਹੋਏ, ਇਹ ਪਿੱਛੇ ਹੋ ਕੇ ਥੋੜ੍ਹਾ ਗੱਲਾਂ ਕਰਦੇ ਆਸ ਵਿੱਚ, ਕਹਿੰਦੇ ਗੱਲ ਸੁਣ ਬਈ, ਆਹ ਆਨੰਦ ਚੰਦ ਹੈ, ਬਾਜਾਂ ਵਾਲੇ ਗੁਰੂ ਦਾ ਸਿੱਖ ਹੈ, ਸਾਰੀ ਜ਼ਿੰਦਗੀ ਨੇ ਉੱਥੇ ਲਾਤੀ ਹੈ, ਇਹ ਹੁਣ ਸਾਡੇ ਗੁਰੂ ਕੋਲ ਸ਼ਰਨ ਵਿੱਚ ਆਇਆ। ਸਾਡੇ ਗੁਰੂ ਨੇ ਵੀ ਕਹਿਤਾ, ਕਹਿੰਦਾ ਆ ਜੀ। ਕਹਿੰਦਾ ਇਹ ਤਾਂ ਜਿਹੜਾ ਆਪਦੇ ਗੁਰੂ ਦਾ ਨਹੀਂ ਬਣਿਆ ਤੇ ਸਾਡੇ ਇਸ਼ਟ ਦਾ ਕਿੱਥੋਂ ਬਣੂਗਾ, ਇਹ ਤਾਂ ਨਿਰਾ ਗੰਦ ਹੈ, ਬਾਲ ਦੀ ਰੂੜੀ ਹੈ। ਕੱਲ ਨੂੰ ਜਦੋਂ ਆਊਗਾ ਨਾ, ਇਹ ਬਾਡੀਗਾਰਡ ਬੰਤ ਬਣਾਉਂਦੇ ਆ, ਕਹਿੰਦੇ ਕੱਲ ਨੂੰ ਇਹ ਆਨੰਦ ਚੰਦ ਉਹ ਡਿਉੜੀ ਤੋਂ ਅੰਦਰ ਨੰਗਲ ਲੱਗਿਆ ਨਾ, ਇਹਦੀ ਹਿੱਕ 'ਚ ਗੋਲੀ ਮਾਰਾਂਗੇ, ਇੱਥੋਂ ਖੜੇ ਹੋਏ ਨੂੰ ਖਤਮ ਕਰ ਦਾਂਗੇ। ਉਹ ਜੇ ਇਹ ਆ ਗਿਆ ਸਾਰਾ ਭੇਦ ਦਊਗਾ, ਇਹ ਤਾਂ ਆਪਣੇ ਤੋਂ ਵੀ ਅੱਗੇ ਲੰਘ ਜੂਗਾ, ਜਿਹੜੀ ਮਾੜੀ ਮੋਟੀ ਆਪਣੀ ਪੁੱਛ ਗਿੱਛ ਦੀ ਘੱਟ ਜੂਗੀ, ਉਹ ਆਪਾਂ ਨੂੰ ਕਿਹਨੇ ਪੁੱਛਣਾ ਹੈ। ਉਹ ਬਾਡੀਗਾਰਡਾਂ ਨੇ ਆਹ ਮਤਾ ਪਕਾ ਲਿਆ, ਕਹਿੰਦੇ ਫਿਰ ਕੱਲ ਨੂੰ ਆਉਣ ਦੇ, ਉਹ ਡਿਉੜੀ ਦੇ ਅੰਦਰ ਆਊਗਾ, ਉੱਥੇ ਗੋਲੀ ਮਾਰਾਂਗੇ ਇਹਦੇ। ਲਓ ਰਾਤ ਬੀਤ ਗਈ ਹੈ, ਦਿਨ ਚੜਿਆ, ਆਨੰਦ ਚੰਦ ਆਉਂਦਾ ਹੈ, ਰਾਮ ਰਾਏ ਦੇ ਅਸਥਾਨ ਤੇ ਆਉਂਦਾ, ਰਾਮ ਰਾਏ ਗੱਦੀ ਤੇ ਬੈਠਾ ਹੈ, ਜਿਹੜੇ ਉਹਦੇ ਬਾਡੀਗਾਰਡ ਪਿੱਛੇ ਰੈਫਲਾਂ ਲਈ ਖੜੇ ਹੁੰਦੇ ਹਨ, ਤੇ ਜਦੋਂ ਡਿਉੜੀ ਦੇ ਅੰਦਰ ਐਂਟਰ ਹੁੰਦਾ, ਇੱਕ ਬਾਡੀ ਸਿਸਤ ਲਾ ਕੇ, ਨਿਸ਼ਾਨਾ ਲਾ ਕੇ ਆਨੰਦ ਚੰਦ ਦੀ ਐ ਛਾਤੀ 'ਚ ਗੋਲੀ ਮਾਰਦਾ, ਗੋਲੀ ਮਾਰਦਾ, ਉੱਥੇ ਡਿੱਗ ਪਿਆ। ਉਹ ਡਿੱਗਦਾ ਏ, ਡਿੱਗਦਾ ਹੋਇਆ ਹੁਣ ਫੇਰ ਵੀ ਭੁੱਲ ਪੁਛਾਉਂਦਾ ਬਾਜਾਂ ਵਾਲੇ ਗੁਰੂ ਤੋਂ, ਦੇਖੋ ਅਕਲ ਆ ਗਈ, ਮੱਤ ਆ ਗਈ ਉਹਨੂੰ, ਫੇਰ ਮਰ ਰਿਹਾ ਏ, ਮਰਨ ਦੇ ਕਿਨਾਰੇ ਹੈ, ਮਰਿਆ ਜਾਂਦਾ। ਕਹਿੰਦਾ ਮਹਾਰਾਜ ਬਖਸ਼, ਲਓ ਬਖਸ਼, ਨਮਾਣੇ ਨੂੰ ਅਰਜੋਈਆਂ ਕਰਦਾ ਹਾਂ ਸੱਚੇ ਪਾਤਸ਼ਾਹ, ਮੈਂ ਸਾਰੀ ਜ਼ਿੰਦਗੀ ਤੇਰੇ ਚਰਨਾਂ 'ਚ ਲਾਤੀ ਬਾਜਾਂ ਵਾਲੇ ਸਤਿਗੁਰੂ, ਅਖੀਰਲੇ ਸਮੇਂ ਆ ਕੇ ਮੈਥੋਂ ਕੀ ਭੁੱਲ ਕਰਾਤੀ ਹੈ, ਮੇਰੀ ਮੱਤ ਤੇ ਪੜਦਾ ਪੈ ਗਿਆ। ਮੈਂ ਆਇਆ ਤਾਂ ਸੀ ਰਾਮ ਰਾਏ ਕੋਲੇ, ਪਰ ਮੈਂ ਤੁਹਾਡੀ ਕੋਈ ਗੱਲ ਨਹੀਂ ਦੱਸੀ, ਕੁਛ ਨਹੀਂ ਦੱਸਿਆ ਤੁਹਾਡੇ ਬਾਰੇ। ਹੁਣ ਮਰ ਰਿਹਾ ਏ, ਮਰਦਾ ਹੋਇਆ ਅਖੀਰ ਦੇ ਸਮੇਂ ਬਾਜਾਂ ਵਾਲੇ ਗੁਰੂ ਜਿਵੇਂ ਮਾਫੀਆਂ ਮੰਗਦਾ, ਮੇਰੇ ਸਾਥੀ ਬਿਆਨ ਇਉਂ ਕਰਦੇ।

ਭਾਈ ਆਨੰਦ ਚੰਦ ਕਹਿੰਦਾ ਮਹਾਰਾਜ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਚ ਲਾਤੀ ਆ, ਅਖੀਰਲੇ ਸਮੇਂ ਮੈਥੋਂ ਕੀ ਭੁੱਲ ਕਰਾਤੀ, ਕਿਹੜਾ ਮਾੜਾ ਕਰਮ ਮੂਹਰੇ ਆ ਗਿਆ ਹੂੰ, ਮੈਂ ਤੁਹਾਥੋਂ ਬੇਮੁੱਖ ਹੋ ਗਿਆ। ਮਹਾਰਾਜ ਮੈਂ ਆਇਆ ਤਾਂ ਸੀਗਾ ਰਾਮ ਨਾਂ ਦੇ ਦੁਆਰੇ ਤੇ, ਪਰ ਮੈਂ ਤੁਹਾਡਾ ਕੋਈ ਭੇਦ ਨਹੀਂ ਸਾ, ਮੈਨੂੰ ਲਓ ਬਖਸ਼ਣ ਮਾਣੇ ਨੂੰ ਅਰਜੋਈਆਂ ਕਰਦਾ ਹਾਂ। ਗੁਰੂ ਨੇ ਬਖਸ਼ਤਾ, ਅੰਤਮ ਸਮੇਂ ਉਹਨੇ ਗੁਰੂ ਨੂੰ ਯਾਦ ਕੀਤਾ। ਗੁਰੂ ਸਾਹਿਬ ਤਾਂ ਜੇ ਆਪਾਂ ਭੁੱਲਣਹਾਰ ਹਾਂ, ਔਗਣਹਾਰ ਹਾਂ, ਗੁਨਾਹਗਾਰ ਹਾਂ, ਗੁਰੂ ਦੇ ਚਰਨ ਜਾ ਕੇ ਅਰਦਾਸ ਕਰੀਏ, ਗੁਰੂ ਬਖਸ਼ ਲੈਂਦਾ। ਬਖਸ਼ ਲਿਆ, ਭਾਈ ਆਨੰਦ ਚੰਦ ਨੂੰ ਵੀ ਗੁਰੂ ਸਾਹਿਬ ਨੇ ਬਖਸ਼ਤਾ, ਭੌਰ ਅਡਾਰੀ ਲਾ ਗਿਆ, ਮਾਤਲੋਕ ਤੋਂ ਚਲਿਆ ਗਿਆ। ਪਰ ਉਹ ਸੁਨਹਿਰੀ ਬੀੜ ਹਜੇ ਵੀ ਭਾਈ ਕੀ ਡਰੋਲੀ ਵਿਖੇ ਪਈ ਹੈ। ਮੈਂ ਉਹਦੇ ਦਰਸ਼ਨ ਕਰਕੇ ਆਇਆ, ਉਹਦੇ ਪਰਿਵਾਰ ਨਾਲ ਗਿਆ ਸੀਗਾ। ਹੁਣ ਬਿਰਧ ਹੋ ਗਈ ਹੈ, ਕਾਫੀ ਉੱਚੀਆਂ ਲੰਮੀ ਸਾਰੀ ਸੁਨਹਿਰੀ ਬੀੜ ਹੈ, ਤੇ ਬਿਰਧ ਬੀੜ ਹੋ ਗਈ ਹੋਣ ਕਰਕੇ ਹੁਣ ਸਾਲ 'ਚ ਦੋ ਵਾਰੀ ਦਰਸ਼ਨ ਹੁੰਦੇ ਆ, ਇੱਕ ਤਾਂ ਮਾਘ ਮਹੀਨੇ ਦੀ ਸੰਗਰਾਂਦ, ਇੱਕ ਵਿਸਾਖ ਮਹੀਨੇ ਦੀ ਸੰਗਰਾਂਦ। ਦੋ ਇਹ ਦਿਨਾਂ ਨੂੰ ਉਹ ਪ੍ਰਕਾਸ਼ ਹੁੰਦੀ, ਫਿਰ ਉਹਦੇ ਦਰਸ਼ਨ ਸੰਗਤ ਕਰਦੀ ਹੈ। ਹੋਰ ਵੀ ਕਾਫੀ ਵਸਤੂਆਂ ਉੱਥੇ, ਪੁਰਾਤਨ ਵਸਤੂਆਂ ਪਈਆਂ ਹਨ, ਮਾਤਾ ਦਮੋਦਰੀ ਜੀ ਦੀਆਂ, ਹੋਰ ਵੀ ਪਿਆ ਹੈ। ਮੈਂ ਦਰਸ਼ਨ ਕਰਕੇ ਆਇਆ, ਜੇ ਕਿਸੇ ਨੇ ਦਰਸ਼ਨ ਕਰਨੇ। ਉਹ ਬੀੜ ਹਜੇ ਪਈ ਹੈ, ਸੁਨਹਿਰੀ ਬੀੜ, ਗੁਰੂ ਸਾਹਿਬ ਨੇ ਬਖਸ਼ਤਾ ਸੀਗਾ ਆਨੰਦ ਚੰਦ ਦੇ ਪਰਿਵਾਰ ਦੀ, ਗਾਂਹ ਦੇ ਪਰਿਵਾਰ ਦੇ ਕੋਲ ਉਹ ਬੀੜ ਪਈ ਹੈ। ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾਚਕ ਹਾਂ, ਗੁਰੂ ਸਾਹਿਬ ਦੇ ਇਤਿਹਾਸ ਬੜੇ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇ ਰੂਪ ਸੀਸ ਬਖਸ਼ੀ, ਗੁਰੂ ਸਾਹਿਬ ਸਾਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਪਟਾਵਾਂ ਮਨਜ਼ੂਰ ਕਰ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਬੱਚਿਆਂ ਨੇ ਕੀਰਤਨ ਦੁਆਰਾ ਆਪ ਗੁਰਸੰਗਤ ਦਾ ਨਿਹਾਲ ਕਰਨਾ। 3 ਵਜੇ ਸਾਡਾ ਫੇਰ ਸਮਾਂ ਹੈ, 2 ਘੰਟਿਆਂ ਬਾਅਦ ਫੇਰ ਹਾਜ਼ਰੀ ਭਰਾਂਗੇ। ਤਦ ਤੱਕ ਲਈ ਖਿਮਾ ਦੇ ਜਾ ਚੁੱਕੇ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਬੱਚਿਆਂ ਦਾ ਜਿਨ੍ਹਾਂ ਨੇ ਤਕਰੀਬਨ 2 ਘੰਟੇ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਪਾਈ ਹੈ। ਜਿੰਨੀ ਦੇਰ ਤੱਕ ਸਾਡਾ ਮਨ ਅੰਦਰੋਂ ਗੁਰੂ ਨਾਲ ਭਿੱਜਦਾ ਨਹੀਂ, ਅਸੀਂ ਦੂਜਿਆਂ ਨੂੰ ਵੀ ਬੰਨ੍ਹ ਕੇ ਬਿਠਾ ਨਹੀਂ ਸਕਦੇ ਅਤੇ ਉਹਨਾਂ ਅੰਦਰ ਵੀ ਗੁਰਬਾਣੀ ਦਾ ਪ੍ਰੇਮ ਪੈਦਾ ਨਹੀਂ ਕਰ ਸਕਦੇ। ਇਹਨੂੰ ਜੇ ਸੌਖੇ ਸ਼ਬਦਾਂ 'ਚ ਮੈਂ ਕਹਿਣਾ ਚਾਹਵਾਂ ਤਾਂ ਮੈਂ ਇੱਦਾਂ ਕਹਿ ਸਕਦਾ, ਜਦੋਂ ਅਸੀਂ ਆਪਣੇ ਉਸਤਾਦ ਜੀ ਕੋਲੋਂ ਪੜ੍ਹਦੇ ਸਾਂ, ਸੰਥਿਆ ਕਰਦੇ ਸੀ, ਗੁਰਬਾਣੀ ਦੀ ਕਥਾ ਦਾ ਅਭਿਆਸ ਚੱਲਦਾ ਸੀ, ਅਤੇ ਉਹ ਕਹਿੰਦੇ ਸੀ ਜੇ ਸ਼ਬਦ ਤੁਹਾਨੂੰ ਸਮਝ ਨਹੀਂ ਨਾ ਆਇਆ ਤੁਸੀਂ ਦੂਜੇ ਨੂੰ ਸਮਝਾ ਨਹੀਂ ਸਕਦੇ। ਪਹਿਲਾਂ ਤੁਹਾਨੂੰ ਸਮਝ ਆਉਣਾ ਚਾਹੀਦਾ ਵੀ ਸ਼ਬਦ ਕੀ ਕਹਿਣਾ ਚਾਹੁੰਦਾ, ਸ਼ਬਦ ਵਿੱਚ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ। ਤਾਂ ਜਿਹੜੀ ਗੱਲ ਅੰਦਰੋਂ ਨਿਕਲਦੀ ਹੈ ਨਾ, ਉਹੀ ਦੂਜੇ ਦੇ ਅੰਦਰ ਜਾ ਕੇ ਸਮਾਉਂਦੀ ਹੈ। ਜੇ ਗੱਲ ਮੇਰੇ ਅੰਦਰੋਂ ਨਹੀਂ ਨਿਕਲੀ, ਮੇਰੇ ਗਲੇ ਤਾਂ ਹੀ ਰਹਿ ਗਈ ਹੈ, ਮੈਂ ਮੂੰਹ 'ਚੋਂ ਬੋਲ ਰਿਹਾ ਹਾਂ, ਉਹ ਵੀ ਤੁਹਾਡੇ ਕੰਨਾਂ ਤੱਕ ਹੀ ਰਹਿਣੀ, ਤੁਹਾਡੇ ਹਿਰਦੇ 'ਚ ਨਹੀਂ ਉਤਰ ਸਕਦੀ। ਉਹਨੂੰ ਹਿਰਦੇ 'ਚ ਉਤਾਰਨ ਵਾਸਤੇ ਪਹਿਲਾਂ ਮੈਨੂੰ ਉਹ ਗੱਲ ਆਪਣੇ ਅੰਦਰੋਂ, ਆਪਣੇ ਹਿਰਦੇ ਤੋਂ, ਆਪਣੀ ਅੰਤਰ ਆਤਮਾ ਤੋਂ ਗਾਉਣੀ ਪਊਗੀ। ਮੈਂ ਵੇਖ ਰਿਹਾ ਸੀ ਜਦੋਂ ਉਹ ਸ਼ਬਦ ਪੜ੍ਹ ਰਹੇ ਸਨ ਵੀ ਮੇਰੀ ਖੱਲੋਂ ਮੌਜੜੇ ਗੁਰਸਿੱਖਣਾਂ ਦੇ, ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਆ। ਇਹ ਕੋਈ ਸਹਿਲਾ ਕਾਰਜ ਨਹੀਂ ਹੈਗਾ। ਜਿੱਥੇ ਤੁਸੀਂ ਬਿਲਕੁਲ ਸਮਰਪਣ ਦੀ ਸ਼ਿਖਰ 'ਤੇ ਪਹੁੰਚ ਜਾਓ ਅਤੇ ਇਹ ਕਹੋ ਵੀ ਮੈਂ ਆਪਣੇ ਸਰੀਰ ਦੀ ਖੱਲ ਵੀ ਲੁਆ ਕੇ ਤੁਹਾਡੇ ਪੈਰਾਂ ਜੁੱਤੀ ਬਣਾ ਕੇ ਪਾਉਣ ਲਈ ਤਿਆਰ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨਾ, ਨੱਕ ਸਿੱਖ ਲਓ ਸਕਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਪਵਨ ਉਡਾਏ ਫਿਰ ਪੀਸਣ ਪਿਸਾਏ ਤਾਏ, ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ, ਜਤ ਕਤ ਸਿੱਖ ਪਗ ਧਰੇ ਗੁਰਪੰਥ ਪਰਾ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੁਡਾਏ। ਜਿੱਥੇ ਜਿੱਥੇ ਸਿੱਖ ਪੈਰ ਰੱਖਦਾ ਹੈ ਮੇਰੇ ਸਰੀਰ ਦੀ ਭਸਮ ਕੁੱਟ ਕੇ, ਪੀ ਕੇ, ਬਣਾ ਕੇ, ਸਾੜ ਕੇ ਉੱਥੇ ਉੱਥੇ ਖਿਲਾਰ ਦਿਉ ਤਾਂ ਕਿ ਗੁਰਸਿੱਖਾਂ ਦੇ ਪੈਰ ਪੈਣ ਅਤੇ ਮੇਰਾ ਜੀਵਨ ਸਕਾਰਥ ਹੋ ਸਕੇ। ਤੋ ਇਹਦੇ ਲਈ ਤੁਹਾਨੂੰ ਘਾਲਣਾ ਦੀ, ਇਹਦੇ ਲਈ ਤੁਹਾਨੂੰ ਪ੍ਰੈਕਟਿਸ ਦੀ, ਇਹਦੇ ਲਈ ਤੁਹਾਨੂੰ ਅਭਿਆਸ ਦੀ ਲੋੜ ਪੈਂਦੀ ਹੈ। ਜਦੋਂ ਮੈਂ ਇੱਦਾਂ ਕਿਸੇ ਦੇ ਬੱਚੇ ਨੂੰ ਕੀਰਤਨ ਕਰਦਿਆਂ ਵੇਖਦਾ ਤਾਂ ਮੇਰੇ ਮਨ ਵਿੱਚ ਵੀ ਇਹ ਪ੍ਰਬਲ ਇੱਛਾ ਹੁੰਦੀ ਆ ਵੀ ਮੇਰਾ ਬੱਚਾ ਵੀ ਇੱਦਾਂ ਸਟੇਜ 'ਤੇ ਬਹਿ ਕੇ ਕੀਰਤਨ ਕਰੇ। ਕਿੰਨੇ ਸੋਹਣੇ ਲੱਗਦੇ ਆ ਬੱਚੇ, ਕੋਈ ਸ਼ੱਕ ਨਹੀਂ, ਬੜੇ ਸੋਹਣੇ ਲੱਗਦੇ ਆ। ਪਰ ਇੱਥੇ ਬਹਿਣ ਦੇ ਪਿੱਛੇ ਅਤੇ ਸੋਹਣੇ ਲੱਗਣ ਦੇ ਪਿੱਛੇ ਕਿੰਨੇ ਸਾਲਾਂ ਦੀ ਮਿਹਨਤ, ਘਾਲਣਾ, ਕਮਾਈ, ਅਭਿਆਸ, ਪ੍ਰੈਕਟਿਸ ਖਲੋਤੀ ਆ। ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਬਹਿ ਕੇ ਕਰ ਰਹੇ ਆ, ਅਤੇ ਜਾਂ ਉਹਨਾਂ ਦੇ ਮਾਪਿਆਂ ਨੂੰ ਪੁੱਛ ਕੇ ਵੇਖੋ। ਧੰਨ ਆ ਉਹ ਮਾਪੇ ਜਿਨ੍ਹਾਂ ਨੇ ਐਸੇ ਮਾਹੌਲ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਇਸ ਮਾਰਗ 'ਤੇ ਤੋਰਿਆ। ਭਾਈ ਸੁਰਿੰਦਰ ਸਿੰਘ ਜੀ ਮੈਨੂੰ ਇੱਕ ਦਿਨ ਕਹਿੰਦੇ ਸੀ, ਕਹਿੰਦੇ ਵੀਰ ਜੀ ਜੇ ਭਾਂਡਾ ਖਾਲੀ ਹੋਵੇ ਨਾ, ਅਤੇ ਉਸ ਭਾਂਡੇ 'ਚ ਕੁਝ ਵੀ ਨਾ ਹੋਵੇ ਤਾਂ ਉਹ 'ਚ ਹਵਾ ਹੁੰਦੀ ਆ। ਬੈਠੇ ਇੱਥੇ ਸੁਣ ਰਹੇ, ਇਹਨਾਂ ਨੇ ਮੈਨੂੰ ਇਹ ਗੱਲ, ਔਰ ਗੱਲ ਸੱਚਮੁੱਚ ਠੀਕ ਆ। ਜੇ ਮੈਂ ਖਾਲੀ ਵੀ ਬੈਠਾ ਨਾ, ਮੇਰੇ ਅੰਦਰ ਕੁਝ ਨਹੀਂ ਹੈਗਾ, ਐਬ ਉਦੋਂ ਵੀ ਮੇਰੇ ਅੰਦਰ ਪ੍ਰਬਲ ਹੁੰਦੇ ਆ। ਇਹ ਨਾ ਸੋਚੋ ਵੀ ਮੈਂ ਕੁਝ ਨਹੀਂ ਕਰ ਰਿਹਾ, ਨਹੀਂ, ਮੈਂ ਜਦੋਂ ਕੁਝ ਵੀ ਨਹੀਂ ਕਰ ਰਿਹਾ ਮੈਂ ਉਦੋਂ ਵੀ ਬਹੁਤ ਕੁਝ ਕਰ ਰਿਹਾ ਹੁੰਦਾ, ਉਦੋਂ ਵੀ ਮੇਰੇ ਅੰਦਰ ਬਹੁਤ ਕੁਝ ਭਰਿਆ ਪਿਆ ਆ। ਅਤੇ ਜੇ ਮੈਂ ਉਸ ਚੀਜ਼ ਨੂੰ ਖਾਲੀ ਕਰਨਾ ਚਾਹੁੰਦਾ, ਉਹਦੇ ਪੈਰਲਲ ਮੈਨੂੰ ਦੂਜੀ ਚੀਜ਼ ਸਥਾਪਿਤ ਖੜੀ ਕਰਨੀ ਪੈਂਦੀ ਆ, ਉਹ ਆ ਗੁਰੂ ਦਾ ਸ਼ਬਦ। ਕੱਲ੍ਹ ਕਿਸੇ ਦੀ ਮੈਂ ਪੋਸਟ ਪੜ੍ਹ ਰਿਹਾ ਸੀ, ਉਹਨੇ ਲਿਖਿਆ ਸੀ, ਵੈਸੇ ਤਾਂ ਇਹ ਗੱਲ ਵੈਸੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਕਹੀ ਆ ਵੀ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ। ਚਿੱਕੜ ਬਣਦਾ ਵੀ ਪਾਣੀ ਨਾਲ ਹੀ ਆ ਅਤੇ ਸਾਫ਼ ਵੀ ਪਾਣੀ ਨਾਲ ਹੀ ਹੁੰਦਾ ਆ। ਮਨ ਜਿਹੜਾ ਆ ਨਾ, ਇਹ ਵਿਚਾਰਾਂ ਦਾ ਸੰਗ੍ਰਹਿ ਆ। ਮਨ ਵਿੱਚ ਜਿਹੜੇ ਗੰਧਲੇ ਵਿਚਾਰ ਆ, ਉਹ ਵੀ ਵਿਚਾਰ ਹੀ ਆ, ਅਤੇ ਇਹਨਾਂ ਵਿਚਾਰਾਂ ਨੂੰ ਜਿਹੜਾ ਸਾਫ਼ ਕਰਨ ਦੀ ਟੈਕਨੀਕ ਆ, ਉਹ ਵੀ ਵਿਚਾਰ ਹੀ ਆ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਸਾਡੇ ਅੰਦਰ ਆ ਗਈ, ਸਾਡੇ ਮਨ ਵਿੱਚ ਜੋ ਭਰਿਆ ਪਿਆ ਨਾ, ਆਪੇ ਹੌਲੀ ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਣਾ। ਇਸ ਲਈ ਗੁਰੂ ਸਾਹਿਬ ਨੇ ਆਖਿਆ ਸਿੱਖ ਨੂੰ ਨਿਤਨੇਮ ਕਰਨਾ ਚਾਹੀਦਾ ਆ। ਇਸ ਲਈ ਗੁਰੂ ਸਾਹਿਬ ਨੇ ਆਖਿਆ ਸਿੱਖ ਨੂੰ ਸਿਮਰਨ ਕਰਨਾ ਚਾਹੀਦਾ ਆ। ਜਿਹੜਾ ਬੰਦਾ ਆਪਣੀ ਹਯਾਤੀ ਵਿੱਚ 5 ਬਾਣੀਆਂ ਦਾ ਨਿਤਨੇਮ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦਾ, ਮੂਲ ਮੰਤਰ ਦਾ ਅਭਿਆਸ ਨਹੀਂ ਕਰਦਾ, ਅਭਿਆਸ ਬੜਾ ਲਾਜ਼ਮੀ ਹੈ। ਸ਼ਬਦ ਦੇ ਅਭਿਆਸ ਤੋਂ ਬਿਨਾਂ ਗੱਲ ਅੱਗੇ ਨਹੀਂ ਤੁਰਦੀ, ਸਾਰੀ ਕਹਾਣੀ ਉੱਥੇ ਖੜੀ ਹੈ। ਤੋ ਅਭਿਆਸ ਬੜਾ ਲਾਜ਼ਮੀ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਬੱਚਿਆਂ ਨੂੰ ਅੰਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ, ਔਰ ਸਭ ਤੋਂ ਵੱਡੀ ਗੱਲ ਮਹਾਰਾਜ ਆਪਣੇ ਚਰਨ ਕਮਲਾਂ ਦਾ ਭੋਰਾ ਬਣਾ ਕੇ ਰੱਖਣ। ਭੋਰਾ ਰੋਜ਼ ਆਉਂਦਾ ਆ, ਕਮਲ ਦੇ ਫੁੱਲ ਵਿੱਚ ਬਹਿੰਦਾ ਆ, ਉਹਦੀ ਮਕਰੰਦ ਲੈਂਦਾ ਆ ਅਤੇ ਉੱਡ ਜਾਂਦਾ ਆ। ਰੋਜ਼ ਆਉਂਦਾ ਆ, ਕਮਲ ਦੇ ਫੁੱਲ ਵਿੱਚ ਬਹਿੰਦਾ ਆ, ਮਕਰੰਦ ਪੀਂਦਾ ਆ, ਉੱਡ ਜਾਂਦਾ ਆ। ਅੱਜ ਭੋਰਾ ਦੂਰੋਂ ਉੱਡ ਕੇ ਆਇਆ, ਕਮਲ ਦੇ ਫੁੱਲ ਦਾ ਰਸ ਪੀ ਰਿਹਾ ਸੀ, ਪੀਂਦਿਆਂ ਪੀਂਦਿਆਂ ਇੰਨਾ ਮਗਨ ਹੋ ਗਿਆ ਕਿ ਸਮਾਂ ਭੁੱਲ ਗਿਆ, ਸੂਰਜ ਅਸਤ ਹੋਇਆ, ਕਮਲ ਨੇ ਆਪਣੀਆਂ ਪੰਖੜੀਆਂ ਬੰਦ ਕਰ ਲਈਆਂ ਅਤੇ ਭੋਰਾ ਆਪਣੇ ਪ੍ਰਾਣ ਤਿਆਗ ਗਿਆ। ਮੈਂ ਰੋਜ਼ ਗੁਰਦੁਆਰੇ ਆਉਂਦਾ, ਗੁਟਕਾ ਖੋਲ੍ਹਦਾ ਅਤੇ ਮੇਰਾ ਧਿਆਨ ਸੂਈਆਂ ਵਾਲੇ ਪਾਸੇ ਹੁੰਦਾ ਵੀ ਕਦੋਂ ਸਮਾਂ ਪੂਰਾ ਹੋਊਗਾ ਅਤੇ ਮੇਰੀ ਜਾਨ ਛੁੱਟੂਗੀ। ਗੁਰੂ ਕਿਰਪਾ ਕਰੇ ਮੈਂ ਭੋਰਾ ਬਣ ਜਾਵਾਂ, ਬਾਣੀ ਦਾ ਗੁਟਕਾ ਬਾਣੀ ਦੀ ਪੋਥੀ ਖੋਲਣਾ ਤੇ ਸਮਾਂ ਭੁੱਲ ਜਾਵੇ ਵੀ ਕਿੰਨਾ ਸਮਾਂ ਹੋ ਗਿਆ ਪਾਠ ਕਰਦਿਆਂ, ਕਿੰਨਾ ਸਮਾਂ ਹੋ ਗਿਆ ਕੀਰਤਨ ਕਰਦਿਆਂ, ਕਿੰਨਾ ਸਮਾਂ ਹੋ ਗਿਆ ਸ਼ਬਦ ਪੜ੍ਹਦਿਆਂ। ਇੱਦਾਂ ਅਭਿਆਸ ਕਰਦਿਆਂ ਕਰਦਿਆਂ ਮੈਂ ਸਮੇਂ ਤੋਂ ਉੱਤੇ ਉੱਠ ਕੇ ਆਪਣੇ ਗੁਰੂ ਦੇ ਨਾਲ ਇੱਕ ਸੁਰ ਹੋ ਸਕਾਂ। ਗੁਰੂ ਸਾਹਿਬ ਆਪਣੇ ਚਰਨ ਕਮਲਾਂ ਦਾ ਭੋਰਾ ਬਣਾਉਣ, ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਗੁਰਮਤਿ ਦੇ ਮਾਰਗ ਦਾ ਧਾਰਨੀ ਅਤੇ ਪਾਂਧੀ ਬਣਾਉਣ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੇ ਕਿਵਾਂ ਬਖਸ਼ਿਸ਼ ਕਰਨ, ਸਮਾਂ ਇਤਿਹਾਸ ਦਾ ਹੈ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਣੀ ਵਾਲੇ ਆਪ ਸੰਗਤਾਂ ਨੂੰ 4:15 ਤੱਕ ਇਤਿਹਾਸ ਸਰਵਣ ਕਰਾਉਣਗੇ। 12:30 ਤੇ ਇਤਿਹਾਸ ਸਰਵਣ ਕਰੋ ਜੀ ਭਾਈ ਗੁਰਪ੍ਰੀਤ ਸਿੰਘ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰ ਦਿਓ। ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹਫ਼ਤਾਵਾਰੀ ਦੀਵਾਨਾ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਬਹੁਤ ਹੀ ਵਧੀਆ ਬੱਚੇ ਜੋ ਸਿੱਖੀ ਨਾਲ ਪਿਆਰ ਕਰਦੇ ਆ, ਗੁਰੂ ਬਾਣੀ ਨਾਲ ਜੁੜੇ ਹੋਏ ਹਨ, ਉਹ ਤੁਹਾਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ ਆ। ਕੁਝ ਸਮੇਂ ਅਸੀਂ ਗੁਰੂਆਂ ਦੇ ਇਤਿਹਾਸ ਵਿੱਚ ਇੱਕ ਲੜੀ ਆਪ ਗੁਰੂ ਸੰਗਤਾਂ ਦੀ ਭੇਟਾ ਕਰਨੀ ਹੈ। ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ, ਸੀਨ ਸੋਚ ਲੈ, ਅਕਲ ਦੇ ਨਾਲ ਬਹਿ ਕੇ ਤੇਰੀ ਰੋਜ਼ ਨੀ ਗਾਫਲਾ ਤੜੀ ਰਹਿਣੀ, ਕਰਨੀ ਸੈਰ ਨਾ ਉੱਡਣ ਖਟੋਲਿਆਂ ਤੇ, ਬੱਗੀ ਸਦਾ ਨੀ ਤਬੇਲੇ ਖੜੀ ਰਹਿਣੀ, ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ, ਕਦੇ ਸਦਾ ਨੀ ਸੌਣ ਦੀ ਝੜੀ ਰਹਿਣੀ। ਐਵੇਂ ਕਿਉਂ ਅਲਵੇਲੇ ਮਾਣ ਕਰਦਾ, ਗੁੱਡੀ ਸਦਾ ਨੀ ਅਸਮਾਨੀ ਚੜੀ ਰਹਿਣੀ। ਸੋ ਉਸਤਾਦਾਂ ਦੀ ਇਹ ਸ਼ੇਰ ਹੈ। ਉਹ ਕਹਿੰਦੇ ਜਿਹੜਾ ਹੈ ਮਨੁੱਖ ਇਸ ਮਾਤਲੋਕ ਤੇ ਆਇਆ ਹੈ, ਉਹ ਕਿਸ ਗੱਲ ਦਾ ਮਾਣ ਕਰਦਾ ਹੈ? ਵੱਡੇ ਵੱਡੇ ਇਸ ਮਾਤਲੋਕ ਤੋਂ ਰਾਜੇ ਮਹਾਰਾਜੇ ਸੰਤ ਮਹਾਂਪੁਰਸ਼ ਭਜਨੀਕ ਪੀਰ ਪੈਗੰਬਰ ਔਲੀਏ ਸਾਡੇ ਦਸ ਗੁਰੂ ਸਾਹਿਬਾਨ ਮਾਤਲੋਕ ਤੇ ਆਏ, ਦਰਿਆਵੀ ਤੌਰ ਤੇ ਚਲੇ ਗਏ, ਪਰ ਰੂਹਾਨੀ ਤੌਰ ਤੇ ਅੱਜ ਵੀ ਉਹ ਸਾਡੇ ਦਿਲਾਂ ਤੇ ਰਾਜ ਕਰਦੇ ਆ। ਹਰ ਹਿਰਦੇ ਵਿੱਚ ਗੁਰੂ ਸਾਹਿਬ ਆਪ ਬੈਠੇ ਆ। ਜਦੋਂ ਅਸੀਂ ਗੁਰੂ ਨੂੰ ਨਮਸਤਕ ਹੁੰਦੇ ਹਾਂ, ਸੀਸ ਨਵਾਉਂਦੇ ਹਾਂ, ਸਾਡੇ ਗੁਰੂਆਂ ਦੀ ਇਹ ਪਾਵਨ ਜੋਤ ਹੈ, ਦਸਾਂ ਪਾਤਸ਼ਾਹੀ ਇਲਾਹੀ ਜੋਤ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਸਾਰੇ ਸਿੱਖਾਂ ਨੂੰ ਹੁਕਮ ਵੀ ਇਹ ਗੁਰੂ ਮੰਨਣਾ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਦੀ ਦੇ ਕੇ ਗਏ ਹਨ। ਸਾਡੇ ਗਿਆਰਵੇਂ ਗੁਰੂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸਾਹਿਬ ਕਿਰਪਾ ਕਰਦੇ ਆ ਜਦੋਂ ਅਸੀਂ ਸੀਸ ਨਵਾਉਂਦੇ ਹਾਂ, ਔਰ ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਅਰਦਾਸ ਬੇਨਤੀ ਕਰਦੇ ਹਾਂ। ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਹਨ। ਦੇਖੋ, ਇੱਕ ਤਾਂ ਭਜਨੀਕ ਪੁਰਸ਼ ਮਹਾਰਾਜ ਨੂੰ ਆ ਕੇ ਉਹ ਨਮਸਕਾਰ ਕਰਦਾ ਬਹਿ ਜਾਂਦਾ। ਉਹ ਕਹਿੰਦਾ ਗੁਰੂ ਸਾਹਿਬ ਤਾਂ ਆਪ ਜਾਣੀ ਜਾਣਾ, ਮੈਂ ਨਹੀਂ ਕੁਛ ਕਹਿਣਾ ਹੈ, ਕਿਉਂਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀ ਚਾਹ ਅਰਦਾਸ। ਇਹ ਭਜਨੀਕ ਪੁਰਸ਼ਾਂ ਦੀ ਅਵਸਥਾ ਹੈ ਨਾਮ ਜਪਣ ਵਾਲਿਆਂ ਦੀ। ਉਹਨਾਂ ਨੇ ਗੁਰੂ ਦੇ ਦਰਸ਼ਨ ਕਰਨੇ, ਬਹਿਣਾ ਹੈ, ਨਾਮ ਜਪਣਾ, ਸੇਵਾ ਕਰਨੀ, ਚਲੇ ਜਾਣਾ। ਪਰ ਅਸੀਂ ਕਲਯੁਗੀ ਜੀਵ ਹਾਂ, ਅਸੀਂ ਸਾਰੇ ਅਸੀਂ ਵੀ ਵਿੱਚੇ ਆਉਂਦੇ ਹਾਂ, ਅਸੀਂ ਕਲਯੁਗੀ ਜੀਵ ਹਾਂ, ਸੰਸਾਰ ਵਿੱਚ ਵਿਚਰਦੇ ਹਾਂ। ਅਸੀਂ ਗੁਰੂ ਤੋਂ ਦਾਤਾਂ ਮੰਗਣੀਆਂ ਹਨ ਅਤੇ ਮੰਗਦੇ ਰਹਿਣਾ, ਕਿਉਂਕਿ ਜੇ ਅਸੀਂ ਦਾਤ ਗੁਰੂ ਤੋਂ ਮੰਗਣੀ ਹੈ, ਹੋਰ ਕਿਤੋਂ ਮੰਗਣੀ ਹੈ? ਤੂੰ ਦਾਤਾ ਸਭ ਮੰਗ ਤੇ ਇੱਕੋ ਦੇਵਣ ਹਾਰ। ਗੁਰੂ ਤੋਂ ਦਾਤਾਂ ਲੈ ਕੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ। ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਉਸ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ, ਸਤਿਗੁਰੂ ਨੂੰ, ਆਪਣੇ ਮੁਰਸ਼ਦ ਨੂੰ, ਆਪਣੇ ਗੁਰੂ ਨੂੰ, ਉਹਨਾਂ ਦੇ ਮੁਬਾਰਕ ਚਾਨਣ 'ਚ ਅਰਦਾਸ ਕਰਕੇ ਦਾਤਾਂ ਸਾਨੂੰ ਮਿਲੀਆਂ ਹਨ। ਜੋ ਦਾਤਾਂ ਮਿਲਦੀਆਂ ਹਨ, ਇਹ ਨਹੀਂ ਹੈ ਵੀ ਅਸੀਂ ਦਾਤਾਂ ਨਾਲ ਪਿਆਰ ਕਰੀਏ, ਦਤਾਰ ਨਾਲ, ਗੁਰੂ ਨਾਲ ਵੀ ਸਾਡਾ ਪਿਆਰ ਚਾਹੀਦਾ ਹੈ। ਜੇ ਅਸੀਂ ਦੁਨਿਆਵੀ ਬੱਚਿਆਂ ਨਾਲ, ਪੁਰਸ਼ਾਂ ਨਾਲ ਪ੍ਰੇਮ ਕਰਦੇ ਹਾਂ, ਪਰਿਵਾਰਕ ਮੈਂਬਰਾਂ ਨਾਲ ਪ੍ਰੇਮ ਕਰਦੇ ਹਾਂ, ਪ੍ਰੇਮ ਸਭ ਦੇ ਹਨ, ਇੱਕ ਦੂਜੇ ਦੇ ਪ੍ਰੇਮ ਹਨ, ਜਾਨਵਰਾਂ ਦੇ ਵੀ ਪ੍ਰੇਮ ਹਨ, ਇੱਕ ਦੂਜੇ ਨਾਲ ਕਰਦੇ, ਅਸੀਂ ਵੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਹਾਂ, ਪਰ ਸਭ ਤੋਂ ਸੱਚਾ ਅਤੇ ਸੁੱਚਾ ਜੋ ਪ੍ਰੇਮ ਹੈ ਉਹ ਗੁਰੂ ਨਾਲ ਕਰਨਾ ਚਾਹੀਦਾ ਹੈ। ਜਿਹਨੇ ਗੁਰੂ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਵਿੱਚ ਇੱਕ ਲੜੀ, ਇੱਕ ਇਤਿਹਾਸ, ਇੱਕ ਪ੍ਰਸੰਗ ਆਰੰਭ ਕਰ ਰਹੇ ਹੈ। ਅਸੀਸ ਬਖਸ਼ਿਸ਼ ਕਰਿਓ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਾਜਾਂ ਵਾਲੇ ਸਤਿਗੁਰੂ ਬਿਰਾਜਮਾਨ ਹਨ। ਸੋ ਪਿਆਰੇ ਖਾਲਸਾ ਜੀ, ਸ਼ਾਮ ਦਾ ਸਮਾਂ, ਬਾਈ ਧਾਰ ਦੇ ਦੁਸ਼ਟ ਰਾਜੇ ਇੱਕ ਅਜਲਾਸ ਮੀਟਿੰਗ ਕਰ ਰਹੇ ਹੈ। ਸੂਬਾ ਵਜੀਦ ਖਾਨ ਸਰਹੰਦ ਵਾਲਾ ਕਪਲਕ ਦੇ ਉੱਤੇ ਬੈਠਾ ਹੈ, ਬਾਈ ਧਾਰ ਦੇ ਰਾਜੇ ਆਸੇ ਪਾਸੇ ਬੈਠੇ ਹਨ। ਦੇਖੋ, ਉਹ ਹਿੰਦੂ ਰਾਜੇ, ਬਾਈ ਧਾਰ ਦੇ ਰਾਜੇ ਅਧੀਨ ਕਿਹਦੇ ਹੋ ਗਿਆ? ਔਰੰਗਜ਼ੇਬ ਦੇ, ਵਜੀਦ ਖਾਨ ਦੇ। ਉਹ ਜੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਧੀਨ ਹੋ ਜਾਂਦੇ, ਉਹਨਾਂ ਨੂੰ ਆਪਣਾ ਸਾਰਾ ਕੁਝ ਸਮਰਪਣ ਕਰ ਦਿੰਦੇ, ਬਾਜਾਂ ਵਾਲੇ ਗੁਰੂ ਨੇ ਉਹਨਾਂ ਦੀ ਜੈ ਜੈਕਾਰ ਕਰਾਉਣੀ ਸੀਗੀ। ਹੁਣ ਉਹ ਇਹ ਜਿਹੜੀ ਹੈ ਉਹਨਾਂ ਦੀ ਕਿਸ ਤਰ੍ਹਾਂ ਦੁਰਦਸ਼ਾ ਹੋਈ ਆ, ਹਾਰਾਂ ਹੋਈਆਂ, ਕਿਵੇਂ ਉਹਨਾਂ ਦੀ ਮ੍ਰਿਤੂ ਹੋਈ ਹੈ, ਕਿਵੇਂ ਉਹ ਖਤਮ ਹੋਏ ਹੈ, ਕਿਵੇਂ ਉਹਨਾਂ ਦਾ ਰਾਜ ਖਤਮ ਹੋਇਆ, ਜਿਨ੍ਹਾਂ ਨੇ ਜਿਹੜੇ ਗੁਰੂ ਸਾਹਿਬ ਦੇ ਅਧੀਨ ਹੋ ਗਏ ਰਾਜੇ, ਉਹਨਾਂ ਦੀ ਜੈ ਜੈਕਾਰ ਹੋਈ ਹੈ, ਔਰ ਜਿਨ੍ਹਾਂ ਨੇ ਗੁਰੂ ਨਾਲ ਵੈਰ ਲਿਆ, ਖਤਮ ਹੋ ਗਏ ਮਹਾਰਾਜ, ਕਿਉਂਕਿ ਰੱਬ ਹੈ, ਰੱਬ ਨਾਲ ਵੈਰ ਲੈਣਾ ਕਿਹੜਾ ਕਦੇ ਸੌਖਾ ਹੈ। ਉਹ ਬਾਈ ਧਾਰ ਦੇ ਦੁਸ਼ਟ ਰਾਜੇ ਵੀ ਬੈਠੇ ਹੈ। ਬਾਜਾਂ ਵਾਲੇ ਸਤਿਗੁਰੂ ਨੇ ਕੀ ਕੀਤਾ? ਭੱਠੇ ਚੋਂ ਤੀਰ ਕੱਢਿਆ, ਚਿੱਲੀ ਤੇ ਚਾੜਿਆ, ਜਿਸ ਦਿਸ਼ਾ ਵਾਲੇ ਪਾਸੇ ਜਲਾਸ ਹੋ ਰਿਹਾ ਹੈ, ਮਹਾਰਾਜ ਨੇ ਉਧਰ ਤੀਰ ਛੱਡਤਾ। ਉਹ ਤੀਰ ਕਿੱਥੇ ਜਾ ਕੇ ਵੱਜਿਆ? ਜਿਸ ਪਲੰਗ ਤੇ ਵਜੀਦ ਖਾਂ ਸੂਬਾ ਸਰਹੰਦ ਵਾਲਾ ਬੈਠਾ, ਪਾਪੀ ਬੈਠਾ ਹੈ, ਉਹਦੇ ਪਾਵੇ ਦੇ ਵਿੱਚ ਤੀਰ ਜਾ ਵੱਜਿਆ, ਜਿਸ ਪਲੰਗ ਤੇ ਬੈਠਾ ਹੈ। ਉਹ ਘਬਰਾ ਕੇ ਉੱਠਿਆ,
ਗੁਰੂ ਦਾ ਤੀਰ ਕੱਢਿਆ। ਗੁਰੂ ਸਾਹਿਬ ਦਾ ਤੀਰ ਦੀ ਨਿਸ਼ਾਨੀ ਹੁੰਦੀ, ਪਤਾ ਲੱਗ ਗਿਆ ਕਿ ਇਹ ਤਾਂ ਸਿੰਘਾਂ ਦੇ ਗੁਰੂ ਦਾ ਤੀਰ ਆਇਆ। ਘਬਰਾ ਕੇ ਉੱਠਿਆ, ਖੜਾ ਹੋ ਗਿਆ। ਜਿਹੜੇ ਬਾਈ ਧਾਰ ਦੇ ਉੱਥੇ ਰਾਜੇ ਬੈਠੇ, ਰਾਜਾ ਨੂੰ ਕਹਿੰਦਾ, ਗੱਲ ਸੁਣੋ ਓਏ, ਆਹ ਦੇਖੋ ਸਿੰਘਾਂ ਦੇ ਗੁਰੂ ਦਾ ਤੀਰ ਆਇਆ। ਇਹ ਤੀਰ ਮੇਰੇ ਖੋਪੜ ਨੂੰ ਸਿੱਧਾ ਕੀਤਾ ਸੀ। ਅੱਲਾ ਤਾਲਾ ਦਾ ਸ਼ੁਕਰ ਹੈ, ਮੇਰੀ ਜ਼ਿੰਦਗੀ ਬਚ ਗਈ ਹੈ। ਉਹਨਾਂ ਦਾ ਨਿਸ਼ਾਨਾ ਉੱਕ ਗਿਆ ਏ। ਕਹਿੰਦਾ, ਜੇ ਮੈਂ ਬਚ ਗਿਆ ਤਾਂ ਤੁਸੀਂ ਮੇਰੇ ਕਰਕੇ ਬੈਠੇ ਹੋ, ਮੇਰੇ ਕਰਕੇ ਤੁਹਾਡਾ ਵਜੂਦ ਹੈ, ਤੁਹਾਨੂੰ ਤਾਂ ਕੋਈ ਪੁੱਛੇ ਹੀ ਨਾ। ਆਏ ਸ਼ੁਕਰਾਨਾ ਕਰ ਰਿਹਾ, ਨਾਲੇ ਰਾਜਿਆਂ ਨੂੰ ਕਹਿ ਰਿਹਾ ਵੀ ਮੇਰੀ ਚੰਗੀ ਕਿਸਮਤ, ਮੈਂ ਬਚ ਗਿਆ। ਜਦੋਂ ਆਏ ਕਹਿ ਰਿਹਾ, ਇਹ ਸ਼ੁਕਰਾਨਾ ਕਰ ਰਿਹਾ, ਉਸ ਅੱਲਾ ਖੁਦਾ ਦਾ, ਇਹਨਾਂ ਨੂੰ ਦੂਜਾ ਤੀਰ ਆ ਵੱਜਿਆ। ਉਹ ਦੂਜੇ ਪਾਵੇ ਜਾ ਵੱਜਿਆ, ਉਹਨੇ ਚਿੱਠੀ ਬੰਨੀ ਸੀ, ਗੁਰੂ ਦਾ ਸੰਦੇਸ਼ ਆਇਆ, ਤੀਰ ਪਰਾਂ ਕਰਤਾ, ਗੁਰੂ ਦਾ ਖਤ ਪੜਿਆ, ਸੰਦੇਸ਼ ਆਇਆ ਮਹਾਰਾਜ ਦਾ। ਕੀ ਲਿਖਿਆ ਉਹਦੇ ਵਿੱਚ? ਐ ਵਜੀਦ ਖਾਂ, ਖਾਲਸੇ ਨਾਲ ਪੰਗਾ ਨਾ ਲੈ, ਨਹੀਂ ਮਾਰਿਆ ਜਾਏਗਾ, ਖਤਮ ਹੋ ਜਾਏਗਾ। ਅੱਗ ਬਬੂਲਾ ਹੋ ਗਿਆ। ਕਹਿੰਦਾ, ਦੋ ਤੀਰ ਆਏ ਆ, ਅੱਖਾਂ ਤਾਂ ਆਏ ਆ, ਚਿੱਠੀਆਂ ਆਈਆਂ, ਦੇਖੋ ਕਿਹੜਾ ਕਿੰਨੀ ਜ਼ਰੂਰਤ ਉਹਨਾਂ ਦੀ ਪੈ ਗਈ ਹੈ। ਉਹ ਜਿਹੜਾ ਬਾਜਾਂ ਵਾਲਾ ਗੁਰੂ ਹੈ ਤੇ ਜਿਹੜੀ ਉਹਦੀ ਸੈਨਾ ਹੈ, ਜਿਹੜੇ ਉਹਦੇ ਸੰਗਤ ਹੈ, ਪਤਾ ਨਹੀਂ ਕਿੱਥੋਂ ਫੜ ਫੜ ਕੇ ਲਿਆਂਦੇ ਹਨ। ਕਿਹੜੀ ਯਾਦ ਦਾ ਕੋਈ, ਕਿਹੜੀ ਯਾਦ ਦਾ ਕੋਈ, ਕਿਹੜੇ ਵਰਨ ਦਾ ਕੋਈ, ਕਿਹੜੀ ਯਾਦ ਦਾ ਹੈ। ਔਰ ਗੁਰੂ ਦਾ ਲੰਗਰ ਛਕਦੇ ਆ, ਗੁਰੂ ਦਾ ਲੰਗਰ ਛਕ ਕੇ ਡੌਲਿਆ ਤਾਕਤ ਨਹੀਂ ਆ ਸਕਦੀ। ਉਹ ਤਾਂ ਭੰਗ ਪਿਆਲੇ ਪੀਂਦੇ ਆ, ਬੋਲੇ ਸੋਹਣੇ ਸਤਿ ਸ੍ਰੀ ਅਕਾਲ ਦੇ ਜਕਾਰੇ ਲੈਂਦੇ ਆ, ਸੁੱਤੇ ਰਹਿੰਦੇ ਆ ਗੁਰੂ ਦਾ ਲੰਗਰ ਛਕ ਕੇ, ਉਹਨਾਂ ਦੀ ਤਾਕਤ ਕਿੱਥੇ ਹੈ? ਉਹ ਕਹਿੰਦਾ, ਤੁਹਾਡੇ ਵਿੱਚ ਕੋਈ ਹੈ ਨਹੀਂ ਯੋਧਾ, ਆਪਦੇ ਆਪ ਨੂੰ ਤੁਸੀਂ ਸ਼ੇਰ ਕਹਾਉਣੇ ਹੋ, ਤੁਸੀਂ ਬਾਈ ਧਾਰ ਦੇ ਰਾਜੇ ਹੋ, ਤੁਹਾਡੇ ਵਿੱਚ ਕੋਈ ਹੈ ਨਹੀਂ ਗਾ। ਖੜਾ ਹੋਵੇ ਕੋਈ, ਪਰਨ ਕਰੋ, ਜਿੰਨੀ ਮਰਜ਼ੀ ਫੌਜ ਲੈ ਜਾਓ, ਸਿੰਘਾਂ ਦੇ ਗੁਰੂ ਨੂੰ ਚਾਹੇ ਜਿਉਂਦੇ ਨੂੰ ਚਾਹੇ ਮਸ਼ਕਾਂ ਬੰਨ ਕੇ ਹੱਥ ਕੜੀਆਂ ਲਾ ਕੇ ਮੇਰੇ ਦਰਬਾਰ 'ਚ ਪੇਸ਼ ਕਰੋ, ਔਰ ਮੈਂ ਤੁਹਾਨੂੰ ਢੇਰ ਸਾਰੇ ਇਨਾਮ ਔਰੰਗਜ਼ੇਬ ਤੋਂ ਵੀ ਦਵਾਉਂਗਾ। ਐਂ ਕਹਿ ਰਿਹਾ ਆਪਦੇ ਜਿਹੜੇ ਬਾਈ ਧਾਰ ਦੇ ਰਾਜੇ ਜਿੰਨੇ ਉੱਥੇ ਬੈਠੇ ਹਨ। ਇਹ ਗੱਲ ਸੁਣ ਕੇ ਕੇਸਰੀ ਅਹੰਕਾਰੀ, ਗੜਬਾਲ ਦਾ ਕੇਸਰੀ ਅਹੰਕਾਰੀ ਖੜਾ ਹੋ ਗਿਆ ਏ। ਉਹ ਕਹਿੰਦਾ ਵਜੀਦ ਖਾਨ ਨੂੰ, ਕਹਿੰਦਾ, ਵਜੀਦ ਸਾਹਿਬ ਬਿਆਨ ਬੰਦ ਕਰ ਦਿਓ, ਜੋ ਤੁਸੀਂ ਕਹਿ ਰਹੇ ਹੋ ਬੰਦ ਕਰ ਦਿਓ ਬਿਆਨ, ਹੁਣ ਨਾ ਬੋਲਿਓ ਤੂੰ ਅੱਗੇ। ਕਹਿੰਦਾ, ਦੇਖ ਤੇਰੇ ਸਾਹਮਣੇ ਖੜਾ ਛੀਣੀ ਮਾਂ ਦਾ ਸ਼ੇਰ, ਸ਼ੇਰ ਨੀ ਮਾਂ ਦੇ ਪੇਟੋਂ ਜਨਮ ਲਿਆ ਮੈਂ, ਰਜਵਾੜਾ ਰਾਜਸ਼ਾਹੀ ਸਾਡੇ ਵਿੱਚ ਖੂਨ ਹੈ, ਅਸੀਂ ਖਾਨਦਾਨੀ ਰਾਜੇ ਹੈ। ਉਹ ਕਿੱਥੋਂ ਰਾਜੇ ਬਣ ਗਏ, ਉਹ ਕਿੱਥੋਂ ਮਹਾਰਾਜੇ ਬਣ ਗਏ? ਗੁਰੂ ਘਰ ਦੇ ਖੀਰ ਪੂੜੇ ਪ੍ਰਸ਼ਾਦੇ ਛੱਕ ਕੇ, ਦਾਲਾਂ ਛੱਕ ਕੇ, ਉਹਦੇ ਨਾਲ ਡੌਲੇ ਤਾਕਤ ਨਹੀਂ ਆਉਂਦੀ ਹੈ। ਮੈਂ ਜਾਣਾ, ਮੇਰੀ ਸਕੀਮ ਪਾਸ ਕਰ ਦੇ। ਉਹ ਹੰਕਾਰੀ ਰਾਜਾ ਕੇਸਰੀ ਕਹਿੰਦਾ, ਮੇਰੀ ਸਕੀਮ ਹੈ? ਉਹ ਕਹਿੰਦਾ, ਮੇਰੇ ਕੋਲ ਖੂਨੀ ਹਾਥੀ ਹੈ, ਉਹ ਭੰਗ ਪਿਆਲੇ ਸ਼ਰਾਬ ਵਗੈਰਾ ਮਧਰਾ ਮਾਸ ਛਕਦਾ ਹੈ। ਉਹ ਕਹਿੰਦਾ, ਕੱਲ ਦੀ ਰਾਤ ਨੂੰ ਆਪਾਂ ਉਹਨੂੰ ਮਸ ਕਰਕੇ ਫੁਲਾਦੀ ਤਵੇ ਬੰਨ ਕੇ ਉਹਨੂੰ ਭੰਗ ਪਿਆਲੇ ਸ਼ਰਾਬ ਪਿਆ ਕੇ ਉਹਦੇ ਸਾਰੇ ਸਰੀਰ ਤੇ ਲੋਹਾ ਬੰਨਾਂਗੇ, ਉਹਦੀ ਸੁੰਡ ਵਿੱਚ ਖੰਡਾ ਫੜਾਵਾਂਗੇ, ਅੱਗੇ ਅੱਗੇ ਹਾਥੀ ਹੋਊਗਾ, 10,000 ਮੈਨੂੰ ਫੌਜ ਦੇ ਦੇ, 94 ਮੈਨੂੰ ਜਵਾਨ ਦੇ ਦੇ, ਮੈਂ ਜਾਊਂਗਾ, ਮੈਂ ਅੱਧੀ ਰਾਤ ਨੂੰ ਚੜ੍ਹਾਈ ਕਰੂੰਗਾ। ਗੁਰੂ ਤੇ ਗੁਰੂ ਦੇ ਸਿੰਘ ਭੰਗ ਪਿਆਲੇ ਪੀ ਕੇ ਲੰਗਰ ਛੱਕ ਕੇ ਰਾਤ ਨੂੰ ਸੁੱਤੇ ਪਏ ਹੋਣੇ, ਘਰਾੜੇ ਮਾਰਦੇ ਹੋਣੇ ਆ, ਅਸੀਂ ਅਟੈਕ ਕਰ ਦਾਂਗੇ, ਸਾਰਾ ਕੰਮ ਹਾਥੀ ਨੇ ਕਰਨਾ, ਲੋਕਾਂ ਰਚਨਾ ਸਰਵਣ ਕਰਿਓ। ਉਹ ਹੰਕਾਰੀ ਕੇਸਰੀ ਰਾਜਾ ਸਾਰੇ ਜਾਣੇ ਬੈਠੇ ਆ, ਵਜੀਦ ਖਾਨ ਨੂੰ ਜਿਵੇਂ ਆਪਣੀ ਸਕੀਮ ਦੱਸਦਾ ਕਿ ਭੰਨ ਕੇ ਲਾ ਦਸ਼ਮੇਸ਼ ਗੁਰੂ ਨੂੰ ਬੰਨ ਲਿਆ ਮਾਮਾ ਮੇਰੇ।

ਪਹਿਲਾ ਦਸ਼ਮੇਸ਼ ਗੁਰੂ ਨੂੰ ਬੰਨ ਲਿਆਵਾਂ ਮੈਂ ਕੇਸਰੀ ਹੰਕਾਰੀ ਰਾਜਾ ਗੜਵਾਲ ਦਾ, ਉਹ ਕਹਿ ਰਿਹਾ ਹੈ ਵਜੀਦ ਖਾਨ ਨੂੰ, ਕਹਿੰਦਾ ਮੇਰੇ ਹੁੰਦੇ ਤੈਨੂੰ ਘਬਰਾਉਣ ਦੀ ਲੋੜ ਨਹੀਂ ਆ, ਅਸੀਂ ਚੜ੍ਹਾਈ ਕਰਕੇ ਜਾਵਾਂਗੇ। ਵਾਰ ਵਾਰ ਵਿਰੋਧੀਆਂ ਚਾਲ ਚੱਲੀ, ਵਾਰ ਵਾਰ ਸਿੱਖ ਕੌਮ ਤੇ ਵਾਰ ਹੋਇਆ, ਕਦੀ ਸਾਡੀ ਕਿਰਪਾਨ ਤੇ ਰੋਕ ਲੱਗੀ, ਕਦੇ ਸਾਡੇ ਦਸਤਾਰ ਤੇ ਵਾਰ ਹੋਇਆ, ਕਦੇ ਸੁਖਮਨੀ ਸਾਹਿਬ ਤੇ ਵਾਰ ਹੋਇਆ, ਕਦੇ ਆਸਾ ਜੀ ਦੀ ਵਾਰ ਤੇ ਵਾਰ ਹੋਇਆ, ਜਿੱਥੋਂ ਰੋਸ਼ਨੀ ਤੱਕਦੀ ਕੁੱਲ ਦੁਨੀਆਂ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਰ ਹੋਇਆ। ਇਹ ਤਾਂ ਦੁਸ਼ਮਣ ਹਨ ਚਾਲਾਂ ਚੱਲੀਆਂ ਇਹਨਾਂ ਨੇ, ਕਿਤੇ ਅਕਾਲ ਤਖ਼ਤ ਤੇ ਅਟੈਕ ਕਰ ਦਿੰਦੇ ਆ, ਕਿਤੇ ਜੋ ਸੇਧ ਦਿੰਦਾ ਹੈ ਸਿੱਖ ਕੌਮ ਨੂੰ, ਇਹੀ ਬਸ ਇਹਨਾਂ ਦਾ ਸਾੜਾ, ਇਹੀ ਇਹਨਾਂ ਨੂੰ ਹੋਰ ਕੋਈ ਨਹੀਂ ਹੈ। ਜਦੋਂ ਸਿੱਖ ਇਕੱਠੇ ਹੋ ਕੇ ਕੇਸਰੀ ਦਸਤਾਰਾਂ ਬੰਨ ਕੇ ਇਕੱਠੇ ਬਹਿ ਕੇ ਕੋਈ ਮਤੇ ਪਕਾਉਂਦੇ ਆ, ਕੋਈ ਗੁਰੂ ਦੀ ਯਾਦ ਮਨਾਉਂਦੇ ਆ, ਮਨਾਉਣੀ ਤਾਂ ਯਾਦ ਹੁੰਦੀ, ਗੁਰੂ ਦੀ ਇਕੱਠੇ ਹੋ ਕੇ ਬਹਿੰਦੇ ਆ, ਇਹੀ ਸਰਕਾਰਾਂ ਨੂੰ ਚੁਭਦਾ ਵੀ ਇਹ ਗੁਰੂ ਦਾ ਖਾਲਸਾ ਗੁਰੂ ਦੇ ਸਿੰਘ ਇਕੱਠੇ ਕਾਹਤੋਂ ਹੋ ਗਏ ਆ, ਇਕੱਠੇ ਨਹੀਂ ਹੋਣ ਦੇ ਰਹੇ। ਇਹਨਾਂ ਦਾ ਬਸ ਆਹ ਨੀਤੀ ਹੈ, ਅੰਗਰੇਜ਼ਾਂ ਲਈ ਫੁੱਟ ਪਾਓ ਤੇ ਰਾਜ ਕਰੋ, ਸਿੱਖਾਂ ਨੂੰ ਆਸ ਵਿੱਚ ਲੜਾ ਦੋ, ਇਹਨਾਂ 'ਚ ਫੁੱਟ ਪਾ ਦਿਓ, ਕੋਈ ਨਾ ਕੋਈ ਚੰਗਿਆੜੀ ਛੱਡ ਦਿਓ, ਤੇ ਆਪਾਂ ਇਹ ਲੜੀ ਜਾਣਗੇ ਆਪਸ ਵਿੱਚ। ਉਹ ਸਿੱਖ ਹੀ ਸਿੱਖ ਨੂੰ ਮਾੜਾ ਕਹੂਗਾ, ਉਹੀ ਮਾੜਾ ਇੱਕ ਦੂਜੇ ਨੂੰ ਕਹੀ ਜਾਣਗੇ, ਤੇ ਅਸੀਂ ਆਪਦੀਆਂ ਸਿਆਸੀ ਰੋਟੀਆਂ ਸੇਕੀ ਜਾਵਾਂਗੇ। ਇਹ ਦੁਸ਼ਟ ਬੁੱਧੀ ਦੇ, ਦੁਸ਼ਟ ਵਰਤੀ ਦੇ ਮਾਲਕ ਹੁੰਦੇ ਆ, ਜਿਹਨਾਂ ਦੀ ਇਹ ਗਲਤ ਹੁੰਦੀ ਆ ਸੋਚ। ਇੱਥੇ ਹੁਣ ਆ ਹੰਕਾਰੀ ਕੇਸਰੀ ਹੈ, ਇਹਦੀ ਗਲਤ ਸੋਚ ਹੈ। ਇਹ ਕਹਿੰਦਾ ਪਤਾ ਨੀ ਕਿੱਥੋਂ ਫੜ ਫੜ ਕੇ ਲਿਆਂਦੇ ਆ, ਉਹਨਾਂ ਨੂੰ ਪਤਾ ਨੀ ਪੰਜ ਘੁੱਟ ਅਮਰ ਦੇ ਛਕਾ ਕੇ ਇਹਦੇ ਨਾਲ ਕਿਤੇ ਅਮਰ ਹੋ ਜਾਂਦਾ ਹੈ, ਉਹਨਾਂ ਨੂੰ ਕਿੱਥੇ ਲੜਨਾ ਆਉਂਦਾ ਹੈ। ਉਹ ਤੇਗਾਂ ਤਲਵਾਰਾਂ ਦੇ ਧਣੀ ਤਾਂ ਅਸੀਂ ਆ, ਸਾਡੇ ਹਿਰਦੇ ਚ ਸਾਡੇ ਆ ਰਕਤ ਖੂਨ ਜਿਹੜਾ ਸਾਡੇ ਹਿਰਦੇ ਚ ਨਾ, ਇਹ ਛੀਨੀਆਂ ਮਾਵਾਂ ਨੇ ਸ਼ੇਰਨੀਆਂ ਦਾ ਖੂਨ ਹੈ, ਅਸੀਂ ਬੱਬਰ ਸ਼ੇਰ ਹਾਂ, ਬੱਬਰ ਸ਼ੇਰ ਰਜਵਾੜਾ ਸ਼ਾਹੀ ਖੂਨ ਸਾਡੇ ਦੇ ਵਿੱਚ, ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਜਾਊਂਗਾ, ਆਹ ਮੇਰਾ ਮਤਾ ਪਾਸ ਕਰਦੇ, ਸਾਰੇ ਜਾਣੇ ਬੈਠੇ, ਅਜਲਾਸ ਹੋ ਰਿਹਾ, ਮੀਟਿੰਗ ਹੋ ਰਹੀ ਹੈ, ਮਤਾ ਪਾਸ ਕਰਦੇ। ਦੇਖੋ ਹੁਣ ਇਹਨੂੰ ਹੰਕਾਰ ਆ ਨਾ, ਇਹ ਤਾਂ ਝੂਠ ਬੋਲ ਰਿਹਾ ਹੈ, ਰੱਬ ਨਾਲ ਕਿੱਥੋਂ ਟੱਕਰ ਲੈ ਲੂਗਾ। ਹੁਣ ਉਹਨਾਂ ਰਾਜਿਆਂ ਵਿੱਚੋਂ ਸੱਚ ਉੱਠਿਆ, ਇੱਕ ਸੱਚ ਬੋਲਣ ਵਾਸਤੇ ਖੜਾ ਹੋਇਆ ਹੈ, ਮੰਡੀ ਦਾ ਬਾਦਸ਼ਾਹ ਸੁਧਰ ਸੇਨ। ਸੁਧਰ ਸੇਨ ਕੇਸਰੀ ਹੰਕਾਰੀ ਨੂੰ ਕਹਿੰਦਾ ਤੇਰੀ ਮਤ ਮਰ ਗਈ, ਤੇਰੀ ਮਤ ਤੇ ਪਰਦਾ ਪੈ ਗਿਆ, ਤੂੰ ਆਪ ਵੀ ਮਰੇਗਾ, ਸਾਨੂੰ ਵੀ ਮਰਵਾਏਗਾ। ਕੀ ਕਹਿੰਦਾ ਮੰਡੀ ਦਾ ਬਾਦਸ਼ਾਹ, ਮੰਡੀ ਦਾ ਕਹੇ ਬਾਦਸ਼ਾਹ ਧੋਖਾ ਹੁਣ ਖਾਵੇਂਗਾ, ਜਾਵੇਂਗਾ ਜੰਗ ਨੂੰ ਜੇ ਤੂੰ ਮੁੜ ਕੇ ਨਹੀਂ ਆਵੇਂਗਾ, ਨਾਗਾਂ ਦੀ ਭਰੀ ਪਟਿਆਰੀ ਪਾਗਲ ਹੱਥ ਪਾਵੇ ਕਿਉਂ, ਸੁੱਤਾ ਇੱਕ ਸ਼ੇਰ ਬਣੀ ਦਾ ਜਾ ਕੇ ਜਗਾਵੇ ਕਿਉਂ, ਉਹ ਦੇ ਗਏ ਨੇ ਹਾਰੀ ਤੈਨੂੰ ਲੇਖ ਤਕਦੀਰਾਂ ਦੇ, ਉਹ ਝੱਲੇਗਾ ਵਾਰ ਕੇਸਰੀ ਕਿਸ ਤਰ੍ਹਾਂ ਸ਼ਮਸ਼ੀਰਾਂ ਦੇ, ਕੁਦਰਤ ਦੇ ਨਾਲ ਟੱਕਰਾ ਕੇਸਰੀ ਲਾਵੇਂ ਕਿਉਂ, ਤੇਰੀ ਮੱਤ ਮਰ ਗਈ, ਤੂੰ ਆਪ ਵੀ ਮਰਨਾ ਸਾਨੂੰ ਵੀ ਮਰਵਾਏਗਾ। ਉਹ ਸੱਚ ਬੋਲ ਰਿਹਾ, ਕਹਿੰਦਾ ਰੱਬ ਆ ਉਹ ਐਵੇਂ ਨਹੀਂ ਹੈ ਚੜ੍ਹਾਈ ਕਰਕੇ ਉੱਠ ਜਾਓਗੇ, ਅੱਗੇ ਕਿੰਨੀਆਂ ਜੰਗਾਂ ਹੋਈਆਂ, ਹਾਰ ਦਾ ਮੂੰਹ ਦੇਖਣਾ ਪਿਆ, ਆ ਤੂੰ ਬੇਜਵਾਨ ਜਾਨਵਰ ਹਾਥੀ, ਹਾਥੀ ਨੂੰ ਕੀ ਪਤਾ ਹੈ, ਤੂੰ ਉਹਦਾ ਇੱਕ ਸਹਾਰਾ ਲੈ ਕੇ ਉਹ ਤੂੰ ਉੱਧਰ ਚੜ੍ਹਾਈ ਕਰਨ ਵਾਸਤੇ ਚੱਲਿਆ, ਉਹ ਜੇ ਤੂੰ ਆਪਦੇ ਆਪ ਨੂੰ ਬੜਾ ਹੀ ਸ਼ੇਰ ਸਮਝਦਾ, ਮੱਥਾ ਲਾ ਪਿਓ ਨਾ, ਸਿੰਘਾਂ ਦੇ ਗੁਰੂ ਨਾ ਮੱਥਾ ਲਾ, ਬੰਦੇ ਨਾ ਬੰਦਾ ਲੜੇ ਫਿਰ ਨਜ਼ਾਰੇ ਆਉਂਦੇ ਆ। ਜਿਹਨੂੰ ਹੁਣ ਹੰਕਾਰ ਚੜ੍ਹ ਗਿਆ ਹੋਵੇ ਜੀ ਦਿਮਾਗ ਤੇ ਨਾ, ਹੰਕਾਰ ਜਿਹੜਾ ਨਾ ਜਿਵੇਂ ਕਹਿੰਦੇ ਪੱਕਾ ਢੀਠ ਹੋਵੇ, ਉਹ ਜਿੰਨਾ ਮਰਜ਼ੀ ਸਮਝਾ ਲਓ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈ, ਜਿਹੜਾ ਵਿਗੜੀ ਜਾਵੇ ਉਸ ਲੈਣ ਤੇ ਆਵੇ ਹੀ ਨਾ। ਇਹਦੀ ਹੁਣ ਮੌਤ ਵਾਜਾਂ ਮਾਰਦੀ ਹੈ ਕੇਸਰੀ ਦੀ, ਇਹ ਮੰਡੀ ਵਾਲੇ ਬਾਦਸ਼ਾਹ ਦੀ ਕਿੱਥੋਂ ਗੱਲ ਸੁਣਦਾ ਸੁਧਰ ਸੇਨ ਦੀ, ਪਤਾ ਕੀ ਕਹਿੰਦਾ ਉਹਦੀ ਗੱਲ ਸੁਣ ਕੇ ਕੇਸਰੀ ਹੰਕਾਰੀ, ਕਹਿੰਦਾ ਬਹਿ ਜਾ ਸੁਧਰ ਸੇਨ, ਬਹਿ ਜਾ, ਤੂੰ ਨਮਕ ਹਰਾਮੀ ਹੈ, ਬੈਠਾ ਤੂੰ ਸਾਡੇ ਵਿੱਚ ਹੈ, ਇਨਾਮ ਤੂੰ ਬਾਦਸ਼ਾਹ ਤੋਂ ਲੈਣਾ ਹੈ, ਵਜ਼ੀਰ ਸਾਹਿਬ ਤੋਂ ਇਨਾਮ ਲੈਣਾ, ਸਿਫਤਾਂ ਕਰਦਾ ਤੂੰ ਵੈਰੀ ਦੀਆਂ, ਉਹ ਤੂੰ ਸਿਫਤ, ਜੇ ਤੈਨੂੰ ਇੰਨਾ ਹੀ ਚੰਗਾ ਲੱਗਦਾ ਸਿੰਘਾਂ ਦਾ ਗੁਰੂ ਚਲਿਆ ਜਾ, ਉਹਨਾਂ ਦੇ ਕੋਲੇ ਸ਼ਾਮਿਲ ਹੋ ਜਾਣਾ ਉਹਦੀ ਫੌਜ ਦੇ ਵਿੱਚ, ਜਾ ਚਲਿਆ ਜਾ। ਉਹ ਸੁਧਰ ਸੇਨ ਮੰਡੀ ਦਾ ਬਾਦਸ਼ਾਹ ਉਸ ਅਜਲਾਸ ਦਾ ਬਾਈਕਾਟ ਕਰ ਦਿੰਦਾ, ਕਹਿੰਦਾ ਮੈਂ ਚੱਲਿਆ, ਮਰੋ ਤੁਸੀਂ, ਇਹ ਆਪ ਮਰੂਗਾ ਹੋਰਾਂ ਨੂੰ ਵੀ ਮਰਵਾਊਗਾ, ਉਹ ਬਾਈਕਾਟ ਕਰ ਗਿਆ ਉਸ ਮੀਟਿੰਗ ਦਾ, ਮੈਂ ਜਾਣਾ। ਜਿਹੜਾ ਸੀਗਾ ਹੰਕਾਰੀ ਕੇਸਰੀ ਵਜ਼ੀਰ ਖਾਨ ਨੂੰ ਕਹਿੰਦਾ, ਸਰਹੰਦ ਵਾਲੇ ਸੂਬੇ ਨੂੰ, ਕਹਿੰਦਾ ਦੇਖੋ ਆਹ ਦੇਖੋ ਸਪੋਲੀਏ ਪਾਲੀ ਬੈਠੇ ਹੋ, ਇਨਾਮ ਸਾਥੋਂ ਭਾਲਦੇ ਆ, ਸਿਫਤਾਂ ਵੈਰੀ ਦੀਆਂ, ਜਾਣ ਦਿਓ ਇਹਨੂੰ, ਲੈਣਾ ਕੀ ਇਹੋ ਜਿਹੇ ਤੋਂ, ਡਰਪੋਕ ਹੈ, ਜਿਹੜਾ ਆਪ ਵੀ ਡਰਪੋਕ ਹੈ ਸਾਨੂੰ ਵੀ ਕਹਿੰਦਾ ਤੁਸੀਂ ਵੀ ਡਰਪੋਕ ਬਣ ਕੇ ਜਾਓ ਨਾ, ਮੈਂ ਜਾਊਂ ਕਹਿੰਦਾ।
ਲਾ ਉਹਦੀ ਸਕੀਮ ਚੰਗੀ ਲੱਗੀ ਹੈ ਵਜੀਦ ਖਾਨ ਨੂੰ, ਕਹਿੰਦਾ ਵੀ ਗੱਲ ਤਾਂ ਵਧੀਆ ਕਰਦਾ। ਉਹ ਕਹਿੰਦਾ ਦੇਖੋ ਜੀ ਅਸੀਂ ਤਾਂ ਕੁਛ ਨਹੀਂ ਕਰਨਾ ਗਿਆ, ਸਾਰਾ ਕੰਮ ਹਾਥੀ ਨੇ ਕਰਨਾ, ਹਾਥੀ ਦੇ ਸਾਰੇ ਸਰੀਰ ਤੇ ਫਲਾਦੀ ਤਵੇ ਬੰਨਾਂਗੇ, ਸੁਣ ਚ ਉਹਨੂੰ ਵਰਸ਼ਾ ਫੜਾਵਾਂਗੇ ਹੈ, ਔਰ ਆਪਣਾ ਭੰਗ ਪਿਆਲੇ ਮਸਤ ਕਰਕੇ ਅੱਧੀ ਰਾਤ ਨੂੰ ਚੜ੍ਹਾਈ ਕਰਾਂਗੇ। ਗੁਰੂ ਤੇ ਸਿੰਘ ਸੁੱਤੇ ਹੋਣੇ ਹੈ, ਅਨੰਦਪੁਰ ਦੇ ਕਿਲੇ ਦਾ ਗੇਟ ਆਊਗਾ, ਹਾਥੀ ਠਾ ਟੱਕਣ ਮਾਰੂਗਾ, ਮੈਂ ਸਿੰਘਾਂ ਦੇ ਗੁਰੂ ਨੂੰ ਜਿਉਂਦੇ ਨੂੰ ਚਾਹੇ ਹੱਥ ਕੜੀਆਂ ਲਾ ਕੇ ਤੇਰੇ ਚਾਨਣ ਚ ਪੇਸ਼ ਕਰ ਦੂੰਗਾ। ਸਕੀਮ ਚੰਗੀ ਲੱਗੀ। ਮਜੀਦ ਖਾਂ ਕਹਿੰਦਾ ਗੱਲ ਤਾਂ ਸਾਰੀ ਵਧੀਆ, ਸਾਰਾ ਕੁਛ ਤਾਂ ਹਾਥੀ ਨੇ ਕਰਨਾ। ਕਹਿੰਦਾ ਹਾਥੀ ਲੈ ਜਾ, ਔਰ ਜਿਹੜੇ 94 ਜਵਾਨ ਚਾਹੀਦੇ ਉਹ ਲੈ ਜਾ, ਜਿਹੜੇ ਮਰਜ਼ੀ ਹਥਿਆਰ ਲੈ ਜਾ, ਸਿੰਘਾਂ ਦੇ ਗੁਰੂ ਨੂੰ ਲੈ ਕੇ ਆਈ। ਜਨਰਲ ਥਾਪਤਾ ਕੇਸਰੀ ਹੰਕਾਰੀ ਨੂੰ ਕੱਲ ਦੀ ਰਾਤ ਨੂੰ 10,000 ਫੌਜ ਨੇ ਚੜ੍ਹਾਈ ਕਰਕੇ ਜਾਣਾ, ਆਨੰਦਪੁਰੇ ਦਾ ਪੁਰ ਦੇ ਕਿਲੇ ਦਾ ਗੇਟ ਭੰਨਣਗੇ, ਬਾਜਾਂ ਵਾਲੇ ਗੁਰੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਗੇ। ਇਹ ਮਨਸੂਬੇ ਹੈ ਉਹਨਾਂ ਦੇ ਮਨਾਂ ਦੇ। ਤੇ ਜੇ ਇਹ ਸ਼ੇਰ ਅੱਗੇ ਸਵਾ ਸ਼ੇਰ ਬੈਠਾ, ਇਹ ਨਹੀਂ ਆ ਵੀ ਕਿਸੇ ਨੂੰ ਘੱਟ, ਦੁਸ਼ਮਣ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੈ, ਗੱਲ ਜਾਂ ਸਹੇ ਦੀ ਜਾਂ ਪਹੇ ਦੀ। ਜਦੋਂ ਤੁਰ ਪਿਆ ਜੰਗ ਦੇ ਮੈਦਾਨ 'ਚ, ਉੱਥੇ ਪਥਾ ਲੱਗਦੇ ਨੇ, ਤਲਵਾਰ ਨਾਲ ਤਲਵਾਰ ਖੈਂਦੀ ਹੈ, ਤੀਰਾਂ ਦੀ ਵਰਖਾ ਹੁੰਦੀ ਹੈ, ਉਹ ਗੋਲੇ ਚੱਲਦੇ ਹੈ, ਫਿਰ ਪਤਾ ਲੱਗਦਾ ਵੀ ਕਿਹੜੇ ਭਜਦੇ ਆ ਕਿਹੜੇ ਖੜਦੇ ਆ, ਉਦੋਂ ਪਤਾ ਲੱਗਦਾ ਸੂਰਮਿਆਂ ਦਾ। ਲੋ ਪਿਆਰੇ ਖਾਲਸਾ ਜੀ, ਇਹਨਾਂ ਨੇ ਮਤਾ ਪਾ ਲਿਆ, ਮੀਟਿੰਗ ਸਮਾਪਤ ਹੋਈ ਹੈ, ਅਜਲਾਸ ਸਮਾਪਤ ਹੋਇਆ, ਸਾਰੇ ਜਾਣੇ ਰਾਜੇ ਚਲੇ ਗਏ ਆਪੋ ਆਪਣੇ ਤੰਬੂਆਂ 'ਚ, ਕਹਿੰਦੇ ਕੇਸਰੀ ਜਾਣੇ ਦੀ ਫੌਜ ਜਾਣੇ ਦਾ ਹਾਥੀ ਜਾਣੇ ਚੱਲਦੇ ਆ, ਚਲੇ ਗਏ। ਪਹਾੜੀ ਰਾਜਿਆਂ ਦੀ ਫੌਜ ਵਿੱਚ ਗੁਰੂ ਦਾ ਸੂਝਾ ਰਿਪੋਰਟਰ ਛੱਡਿਆ ਸੀਗਾ, ਉਹਦਾ ਨਾਂ ਨਿਹਾਲ ਚੰਦ ਹੈ, ਉਹਨਾਂ ਦੀ ਫੌਜ 'ਚ ਭਰਤੀ ਹੈ, ਪਰ ਹਿਰਦੇ ਵਿੱਚ ਪ੍ਰੇਮ ਹੈ ਗੁਰੂ ਦੇ ਪ੍ਰਤੀ। ਜਦੋਂ ਸਾਰੇ ਜਾਣੇ ਸੌਂ ਗਏ ਨਾ ਰਾਤ ਨੂੰ, ਭਾਈ ਨਿਹਾਲ ਚੰਦ ਉੱਥੋਂ ਤੁਰਦਾ ਹੈ ਤੇ ਪਹਾੜੀਆਂ ਦੇ ਉੱਤੋਂ ਥੱਲੇ ਦੀ ਹੁੰਦਾ ਹੋਇਆ, ਡਿੱਗਦਾ ਢਹਿੰਦਾ ਹੋਇਆ ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦਾ। ਬਾਜਾਂ ਵਾਲੇ ਗੁਰੂ ਤਖ਼ਤ ਤੇ ਬਿਰਾਜਮਾਨ ਹੁੰਦੇ ਹੈ, 5 ਪਿਆਰੇ 52 ਕਵੀ ਬੜੇ ਬੜੇ ਯੋਧੇ ਬੈਠੇ ਹੁੰਦੇ ਹਨ, ਆਸਾ ਦੀ ਵਾਰ ਦੇ ਕੀਰਤਨ ਹੋ ਰਹੇ ਹੈ। ਦੀਵਾਨ ਦੀ ਜਦੋਂ ਸਮਾਪਤੀ ਹੋਈ ਹੈ ਨਾ, ਨਿਹਾਲ ਚੰਦ ਗੁਰੂ ਸਾਹਿਬ ਦੇ ਸਨਮੁਖ ਆਉਂਦਾ, ਮਹਾਰਾਜ ਨੂੰ ਫਤਿਹ ਬੁਲਾਉਂਦਾ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਉਂਦਾ ਨਿਹਾਲ ਚੰਦ, ਮਹਾਰਾਜ ਕਹਿੰਦੇ ਆ ਵੀ ਸਿੱਖਾ ਕਿਵੇਂ ਆਉਣਾ ਹੋਇਆ? ਉਹ ਕਹਿੰਦਾ ਮਹਾਰਾਜ ਤੁਸੀਂ ਜਾਣਦੇ ਹੋ? ਕਹਿੰਦੇ ਜਾਣਦੇ ਤਾਂ ਹੈਗੇ, ਤੂੰ ਵੀ ਦੱਸ ਦੇ ਆ ਕਿ ਨਹੀਂ, ਸੰਗਤ ਬੈਠੀ ਸੰਗਤ ਨੂੰ ਪਤਾ ਲੱਗੂਗਾ। ਉਹ ਕਹਿੰਦਾ ਮਹਾਰਾਜ ਬੜੀ ਭਾਰੀ ਖਬਰ ਲੈ ਕੇ ਆਇਆ, ਗੁਰੂ ਸਾਹਿਬ ਕਹਿੰਦੇ ਜਿਹੜੇ ਤੂੰ ਪਹਾੜੀਆਂ ਦੇ ਉੱਤੋਂ ਥੱਲੇ ਦੀ ਡਿੱਗਦਾ ਢਹਿੰਦਾ ਹੋਇਆ ਸਾਡੇ ਕੋਲ ਪਹੁੰਚਿਆ, ਚੰਗੀ ਖਬਰ ਤਾਂ ਹੋਣੀ ਨਹੀਂ ਹੈ, ਸਾਹੋ ਸਾਹੀ ਤੂੰ ਆਇਆ ਹੈ, ਤੂੰ ਬੈਠਾ ਹੈ, ਤੇਰਾ ਸਾਰਾ ਸਾਹ ਮਸਾਂ ਹੁਣ ਰਲਿਆ ਹੈ, ਸਾਨੂੰ ਪਤਾ ਹੈ ਮਾੜੀ ਖਬਰ ਹੋਣੀ ਚੰਗੀ ਤਾਂ ਹੈ ਨਹੀਂ, ਸਾਨੂੰ ਦੱਸ ਦੇ ਕਿਹੜੀ ਖਬਰ ਹੈ, ਲੋਣ ਸੁਣੋ। ਉਹ ਨਿਹਾਲ ਚੰਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ, ਤੇ ਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਹਾੜੀ ਰਾਜਿਆਂ ਦੀ ਸਾਰੀ ਸਕੀਮ ਕਿਉਂ ਦੱਸਦਾ ਹੈ?

0: ਰਸਾਇਣਿਕ ਹਾਜ਼ਰੀ ਪ੍ਰਮਾਣ ਕਰਿਓ, ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਟੀਨ ਵਾਲੀ ਸੰਗਤ ਨੂੰ ਬੇਨਤੀ ਆ ਜੀ, ਤੁਸੀਂ ਹਾਲ ਨੰਬਰ 2 ਵਿੱਚ ਜਾ ਕੇ ਬੈਠਣ ਦੀ ਕਿਰਪਾਲਤਾ ਕਰਨੀ, ਕਿਉਂਕਿ ਸੰਗਤ ਜਿਹੜੀ ਫਿਊਨਰਲ ਵਾਲੀ ਸੰਗਤ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਇਸ ਹਾਲ ਦੇ ਵਿੱਚ ਭਾਈ ਜੋਗਿੰਦਰ ਸਿੰਘ ਕੰਗ ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਸੋ ਅਸੀਂ ਖਿਮਾ ਦੇ ਜਾ ਚੁੱਕਾਂ, ਕਿਉਂਕਿ ਸੰਗਤ ਦੀ ਤਾਦਾਦ ਜਿਹੜੀ ਉਹ ਜ਼ਿਆਦਾ ਹੈ। ਇਸ ਕਰਕੇ ਆਪ ਜੀ ਕਿਰਪਾ ਕਰਕੇ ਹਾਲ ਨੰਬਰ 2 ਵਿੱਚ ਜਿਹੜੀ ਰੂਟੀਨ ਦੀ ਸੰਗਤ ਹੈ ਉਹ ਉੱਥੇ ਜਾ ਕੇ ਬੈਠਣ ਦੀ ਕਿਰਪਾਲਤਾ ਕਰੇ। ਆਓ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਹੁਣਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੀਆਂ ਹਾਜ਼ਰੀਆਂ ਪਾਦੇ ਗੁਰੂ ਸਾਰੀ ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਿੰਦਰ ਸਿੰਘ ਹੁਣਾਂ ਦੇ ਜੋ ਸੰਗਤਾਂ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਆਪਾਂ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇਕਰ ਕੋਈ ਸੰਗਤ ਰੂਟੀਨ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹਨ ਤਾਂ ਉਹ 2 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਸਕਦੇ ਹਨ। ਇਸ ਦੀਵਾਨ ਹਾਲ ਦੇ ਵਿੱਚ ਜੋ ਇਹ ਵਿਸ਼ੇਸ਼ ਪ੍ਰੋਗਰਾਮ ਹੈ ਭਾਈ ਜੋਗਿੰਦਰ ਸਿੰਘ ਜੀ ਦੇ ਨਿਮਿੱਤ ਇਹ ਦੀਵਾਨ ਸਜਾਏ ਗਏ ਹਨ। ਉਹਨਾਂ ਦੀ ਅੰਤਮ ਅਰਦਾਸ ਇੱਥੇ ਹੋਣੀ ਹੈ, ਇੱਥੇ ਹੀ ਸੰਗਤ ਸਜੀ ਰਹੇ ਅਤੇ ਜੇ ਸੰਗਤ ਕੋਈ ਰੂਟੀਨ ਦੇ ਵਿੱਚ ਮੱਥਾ ਟੇਕਣ ਆਈ ਹੈ ਤਾਂ 2 ਨੰਬਰ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਸਕਦੇ ਹਨ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਚੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ, ਸੱਦੇ ਉੱਠ ਜਾਏ ਦੇ ਮਹਾਂਵਾਕਾਂ ਅਨੁਸਾਰ ਪਿਛਲੇ ਦਿਨੀ ਭਾਈ ਜੋਗਿੰਦਰ ਸਿੰਘ ਜੀ ਜਿੰਨੀ ਉਸ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹ ਖਰਚ ਕੇ ਭੋਗ ਕੇ ਆਪਣੀ ਡਿਊਟੀ ਕਰਕੇ ਉਸ ਅਕਾਲ ਪੁਰਖ ਦੇ ਸੱਦੇ 'ਤੇ ਉਹਨਾਂ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਅੱਜ ਉਹਨਾਂ ਦੇ ਸਰੀਰ ਨੂੰ ਅੰਤਮ ਸੰਸਕਾਰ ਭਾਵ ਅਗਨ ਪੇਂਟ ਕਰਨ ਤੋਂ ਬਾਅਦ ਗੁਰਦੁਆਰਾ ਸੰਗਤਾਂ ਜੋ ਹਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਹਨ, ਜਿੱਥੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪਾਂ ਸਭ ਨੇ ਰਲ ਮਿਲ ਕੇ ਜੋ ਹੈ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ ਅਤੇ ਅਰਦਾਸ ਬੇਨਤੀ ਕਰਨੀ ਹੈ ਕਿ ਉਹਨਾਂ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨ ਅਤੇ ਆਵਾਗਮਨ ਦੇ ਚੱਕਰ ਵਿੱਚੋਂ ਕੱਢਣ। ਏਜ ਸਾਡੀ ਜਿੰਨੀ ਮਰਜ਼ੀ ਹੋ ਜਾਵੇ ਪਰ ਜੋ ਇਹੋ ਜਿਹਾ ਸਮਾਂ ਹੁੰਦਾ ਹੈ ਸਾਡੇ ਲਈ, ਰਿਸ਼ਤੇਦਾਰਾਂ ਲਈ, ਭੈਣ ਭਰਾਵਾਂ ਲਈ, ਜਿੰਨੀ ਜਿੰਨੀ ਸਾਡੀ ਨੇੜਤਾ ਉਸ ਵਿਛੜ ਗਈ ਆਤਮਾ ਦੇ ਨਾਲ ਹੁੰਦੀ ਹੈ, ਇਹ ਵਿਛੋੜਾ ਥੋੜ੍ਹਾ ਜਿਹਾ ਔਖਾ ਜ਼ਰੂਰ ਭਾਸਦਾ ਹੈ। ਇਹੋ ਜਿਹੇ ਸਮੇਂ ਦੇ ਉੱਤੇ ਗੁਰਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ? ਆਪਾਂ ਸਾਡੇ ਗੁਰਦੁਆਰਾ ਸਾਹਿਬ ਦੇ ਜੋ ਕਥਾਵਾਚਕ ਵੀਰ ਗੁਰਸ਼ਰਨ ਸਿੰਘ ਜੀ ਹਨ ਉਹਨਾਂ ਪਾਸੋਂ ਕੋਈ 5-7 ਮਿੰਟ ਵਾਸਤੇ ਸਰਵਣ ਕਰਦੇ ਹਾਂ ਕਿ ਜੋ ਇਹੋ ਜਿਹੇ ਸਮੇਂ ਦੇ ਉੱਤੇ ਗੁਰਬਾਣੀ ਦਾ ਸਾਨੂੰ ਕੀ ਉਪਦੇਸ਼ ਹੈ ਅਤੇ ਅਸੀਂ ਇਸ ਸਮੇਂ ਦੇ ਵਿੱਚੋਂ ਕਿਸ ਤਰ੍ਹਾਂ ਲੰਘਣਾ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਐਕਸੈਪਟ ਕਰਨਾ ਹੈ। ਆਓ ਇਹਨਾਂ ਪਾਸੋਂ 5-7 ਮਿੰਟ ਵਾਸਤੇ ਗੁਰਬਾਣੀ ਦਾ ਜੋ ਉਪਦੇਸ਼ ਹੈ ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਕੰਗ ਪਰਿਵਾਰ ਦੇ ਬਜ਼ੁਰਗ ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਤਿੰਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੁੰਦਿਆਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਆਓ 5-7 ਮਿੰਟ ਲਈ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਵਿੱਚ ਜੋ ਮੌਤ ਦੇ ਪਰਥਾਏ ਉਪਦੇਸ਼ ਬਚਨ ਹਨ, ਤਿੰਨਾਂ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਜਦੋਂ ਅਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਦੀ ਬਾਣੀ ਵਿੱਚ ਸਰੀਰ ਦੀ ਮੌਤ ਬਾਰੇ ਇਹ ਜ਼ਿਕਰ ਹੈ ਕਿ ਦੁਨੀਆਂ ਵਿੱਚ ਜੋ ਵੀ ਇਹਨਾਂ ਅੱਖਾਂ ਨਾਲ ਸਾਨੂੰ ਨਜ਼ਰ ਆ ਰਿਹਾ ਹੈ ਉਹਦੀ ਇੱਕ ਏਜ ਹੈ, ਇੱਕ ਉਮਰ ਹੈ। ਉਸ ਉਮਰ ਨੂੰ ਭੋਗ ਕੇ ਉਸ ਚੀਜ਼ ਨੇ ਨਾਸ਼ ਹੋ ਜਾਣਾ ਹੈ, ਖਤਮ ਹੋ ਜਾਣਾ ਹੈ। ਭਾਵ ਇਹ ਹੈ ਵੀ ਜਿਹੜਾ ਵਰਤਾਰਾ ਸਾਨੂੰ ਦਿਸ ਰਿਹਾ ਹੈ ਉਹ ਓਦਾਂ ਨਹੀਂ ਰਹਿਣਾ, ਉਹਨੇ ਬਦਲ ਜਾਣਾ।

ਉਦਾਹਰਣ ਲੈਣੀ ਹੋਵੇ ਤੇ ਜਦੋਂ ਸਨੋਅ ਪੈਂਦੀ ਹੈ ਤੇ ਬੱਚੇ ਸਨੋਅ ਨਾਲ ਖੇਡਦਿਆਂ ਖੇਡਦਿਆਂ ਕੋਈ ਆਕਾਰ ਸਿਰਜ ਲੈਂਦੇ ਨੇ। ਹੁਣ ਸਨੋਅ ਜਿਹੜੀ ਹੈ ਬੇਸਿਕਲੀ ਉਹ ਪਾਣੀ ਹੈ, ਜਲ ਹੈ, ਉਹਦਾ ਸੋਮਾ ਜਲ ਹੈ। ਸੂਰਜ ਦਾ ਪ੍ਰਤਾਪ ਹੋਇਆ, ਜਿਹੜਾ ਉਹ ਆਕਾਰ ਦਿਸ ਰਿਹਾ ਸੀ ਉਹ ਪਿਘਲ ਕੇ ਵਾਪਸ ਪਾਣੀ ਦੇ ਵਿੱਚ ਜਾ ਕੇ ਮਿਲ ਗਿਆ। ਤੋ ਮਹਾਰਾਜ ਕਹਿੰਦੇ ਸਵਾਲ ਇਹ ਹੈ ਵੀ ਜੰਮਿਆ ਕੌਣ ਸੀ ਤੇ ਮਰ ਕੌਣ ਗਿਆ? ਉਹੋ ਹੀ ਪਾਣੀ ਇਕੱਠਾ ਹੋਇਆ ਸੀ, ਉਹੋ ਹੀ ਪਾਣੀ ਸੂਰਜ ਦੇ ਉਸ ਤੇਜ ਪ੍ਰਤਾਪ ਦੇ ਸਾਹਮਣੇ ਪਿਘਲ ਕੇ ਆਪਣੇ ਸੋਮੇ ਵਿੱਚ ਫਿਰ ਜਾ ਕੇ ਮਿਲ ਗਿਆ। ਹੁਣ ਇਸ ਗੱਲ ਨੂੰ ਸਪਸ਼ਟ ਕਰਨ ਲਈ ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ। ਮਹਾਰਾਜ ਕਹਿੰਦੇ ਪਵਨੇ ਮੈਂ ਪਵਨ ਸਮਾਇਆ, ਪੌਣ ਹਵਾ, ਹਵਾ ਹਵਾ ਵਿੱਚ ਮਿਲ ਗਈ। ਜੋਤੀ ਮੈਂ ਜੋਤ ਰਲ ਜਾਇਆ, ਜਿਹੜੀ ਅਗਨ ਸੀ, ਪੰਜਾਂ ਤੱਤਾਂ ਤੋਂ ਬੰਦੇ ਦਾ ਸਰੀਰ ਹੈ ਉਹਨੂੰ ਆਪਾਂ ਹਵਾ ਕਹਿੰਦੇ ਹਾਂ, ਅੱਗ ਕਹਿੰਦੇ ਹਾਂ, ਆਕਾਸ਼ ਕਹਿੰਦੇ ਹਾਂ। ਤੋ ਇੱਦਾਂ ਸਤਿਗੁਰ ਦੀ ਬਾਣੀ ਨੇ ਆਖਿਆ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਪੰਜਾਂ ਤੱਤਾਂ ਦਾ ਇਹ ਸਰੀਰ ਹੈ। ਹੇ ਸਿਆਣੇ ਮਨੁੱਖ ਸਮਝ ਇਸ ਗੱਲ ਨੂੰ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ, ਜਿੱਥੋਂ ਪੈਦਾ ਹੋਇਆ ਹੈ ਉਹਨਾਂ ਵਿੱਚ ਤੱਤ ਜਾ ਕੇ ਫਿਰ ਮਿਲ ਗਏ। ਗੁਰਦੇਵ ਨੇ ਆਖਿਆ ਵਰਤਾਰਾ ਵੇਖੋ ਕੀ ਵਰਤ ਰਹੇ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਮਿੱਟੀ ਵਿੱਚ ਮਿੱਟੀ ਮਿਲ ਗਈ, ਰੋਵਣ ਹਾਰੇ ਕੀ ਕਵਨ ਟੇਕ। ਹੁਣ ਸਵਾਲ ਹੈ ਅੱਗੇ, ਕੌਣ ਮੁਆਰੇ, ਕੌਣ ਮੁਆ, ਆਖਿਆ ਮਰਿਆ ਕੌਣ ਹੈ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਸੰਸਾਰ ਦਾ ਇੱਕ ਚਲਿੱਤਰ ਹੈ ਜਿਹੜਾ ਚਲਾਏਮਾਨ ਹੈ, ਚੀਜ਼ਾਂ ਆਪਣੀ ਸ਼ੇਪ ਨੂੰ ਚੇਂਜ ਕਰ ਲੈਂਦੀਆਂ ਨੇ, ਬਦਲ ਲੈਂਦੀਆਂ ਨੇ, ਇੱਕ ਬਾਣੀ ਦਾ ਪੱਖ ਇਹ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਜਿਹਦਾ ਜਨਮ ਹੋਇਆ ਹੈ ਸਮੇਂ ਦਾ ਪ੍ਰਭਾਵ ਉਹਦੇ ਉੱਤੇ ਪਵੇਗਾ। ਆਪਾਂ ਬਾਜ਼ਾਰੋਂ ਚੀਜ਼ ਨਵੀਂ ਖਰੀਦ ਕੇ ਲਿਆਉਂਦੇ ਹਾਂ, ਬੇਸ਼ੱਕ ਉਹ ਬ੍ਰਾਂਡ ਨਹੀਂ ਹੋਵੇ, ਸਮਾਂ ਪਾ ਕੇ ਉਹਦੇ ਉੱਤੇ ਇੱਕ ਅਸਰ ਪੈਂਦਾ ਰਹਿੰਦਾ ਹੈ, ਪੈਂਦਾ ਰਹਿੰਦਾ। ਇੱਦਾਂ ਹੀ ਬੰਦੇ ਦੀ ਜ਼ਿੰਦਗੀ ਹੈ, ਤਿੰਨ ਅਵਸਥਾ ਦਾ ਪ੍ਰਭਾਵ ਉਹਦੇ ਉੱਤੇ ਪੈਂਦਾ ਹੈ। ਪਹਿਲੀ ਹੈ ਬਾਲਪਣ, ਦੂਜੀ ਜਵਾਨੀ ਅਤੇ ਤੀਜਾ ਬੁਢੇਪਾ। ਸਤਿਗੁਰ ਦੀ ਬਾਣੀ ਦੇ ਵਿੱਚ ਬਚਨ ਨੇ ਮਹਾਰਾਜ ਕਹਿੰਦੇ ਦਸ ਬਾਲਤਨ, ਦਸਾਂ ਸਾਲਾਂ ਦਾ ਬੱਚਾ, ਵੀਹ ਸਰਵਣ, ਵੀਹਾਂ ਦਾ ਕਾਮ ਚੇਸ਼ਟਾ ਵਾਲਾ, ਤੀਸਾਂ ਕਾ ਸੁੰਦਰ ਕਹਾਵੇ, ਤੀਹਾਂ ਸਾਲਾਂ ਦਾ ਹੋਇਆ ਤੇ ਆਪਣੇ ਆਪ ਨੂੰ ਸੁੰਦਰ ਸੋਹਣਾ ਕਹਾਉਂਦਾ ਏ, ਚਾਲੀਸੀ ਪੁਰ ਹੋਏ, ਚਾਲੀਆਂ ਸਾਲਾਂ ਦਾ ਜਿਹਨੂੰ ਫੁਲਫਿਲ ਆਫ ਲਾਈਫ ਕਿਹਾ ਜਾਂਦਾ, ਚਾਲੀਸੀ ਪੁਰ ਹੋਏ, ਪਚਾਸੀ ਪੱਗ ਖਿਸੈ, ਆਖਿਆ ਪੰਜਾਹ ਸਾਲ ਆਏ ਜ਼ਿੰਦਗੀ ਦੇ, ਹੁਣ ਪੈਰ ਖਿਸਕਣੇ ਸ਼ੁਰੂ ਹੋ ਗਏ, ਪਚਾਸੀ ਪੱਗ ਖਿਸੈ, ਸੱਠੀ ਕੋ ਬੁਢੇਪਾ ਆਵੈ, ਸੱਠਾਂ ਸਾਲਾਂ ਦਾ ਹੋਇਆ ਤੇ ਬੁਢੇਪੇ ਨੇ ਪੂਰਨ ਰੂਪ ਵਿੱਚ ਉਹਦੇ ਉੱਤੇ ਅਸਰ ਪਾ ਲਿਆ। ਸੱਠੀ ਕਾ ਬੁਢੇਪਾ ਆਵੈ, ਸੱਤਰ ਕਾ ਮਤਹੀਣ, ਸੱਤਰ ਕਾ ਮਤਹੀਣ ਦਾ ਅਰਥ ਹੈ ਹੁਣ ਉਹ ਇੰਟਲੈਕਟ ਨਹੀਂ ਰਿਹਾ ਜਿਹੜਾ ਪਹਿਲਾਂ ਸੀ, ਮਤ ਤੋਂ ਸੱਖਣਾ ਹੋ ਗਿਆ, ਹੁਣ ਚੀਜ਼ਾਂ ਚੇਤਾ ਭੁੱਲਣ ਲੱਗ ਪਈਆਂ। ਆਮ ਅਮੂਮਨ ਬਜ਼ੁਰਗ ਇਹ ਗੱਲ ਕਹਿੰਦੇ ਨੇ, ਪੁੱਤ ਹੁਣ ਯਾਦ ਕੁਝ ਨਹੀਂ ਰਹਿੰਦਾ। ਸ਼ੇਖ ਫਰੀਦ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਆਪਣੀ ਬਾਣੀ ਵਿੱਚ, ਭਗਤ ਜੀ ਨੇ, ਸ਼ੇਖ ਸਾਹਿਬ ਨੇ, ਉਹਨਾਂ ਨੇ ਆਖਿਆ ਵੇਖ ਫਰੀਦ ਅੱਜ ਤੇਰੀ ਜ਼ਿੰਦਗੀ ਦੇ ਦਿਨ ਕਿਹੋ ਜਿਹੇ ਬਣ ਗਏ, ਜਦੋਂ ਬੁਢੇਪੇ ਨੇ ਆਣ ਕੇ ਤੇਰੇ ਉੱਤੇ ਅਸਰ ਪਾਇਆ। ਜਿਹੜਾ ਫਰੀਦ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਉੱਚੀਆਂ ਅਤੇ ਨੀਵੀਆਂ ਥਾਵਾਂ ਉੱਤੇ ਭੱਜਾ ਹੀ ਫਿਰਦਾ ਸੀ ਜਵਾਨੀ ਦੇ ਜੋਸ਼ ਵਿੱਚ, ਫਰੀਦਾ ਇੰਨੀ ਨਿੱਕੀ ਜੰਗੀਆਂ, ਥਲ ਡੂੰਗਰ ਭਵੇਂ ਓਮ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਫਿਰਦਾ ਸੀ ਜਵਾਨੀ ਦੇ ਜੋਸ਼ ਵਿੱਚ, ਬਚਪਨ ਦੇ ਜੋਸ਼ ਵਿੱਚ। ਅੱਜ ਬੁਢੇਪੇ ਨੇ, ਜ਼ਰ ਨੇ ਸਰੀਰ ਉੱਤੇ ਇੰਨਾ ਅਸਰ ਪਾਇਆ ਏ ਵੀ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ, ਪਾਣੀ ਦਾ ਗਲਾਸ ਵੀ ਕਈ ਵਾਰ ਪੋਤਰੇ ਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ, ਪੁੱਤ ਫੜਾਈ, ਮੇਰੇ ਕੋਲੋਂ ਥੱਲੇ ਹੋ ਕੇ ਫੜਿਆ ਨਹੀਂ ਜਾਂਦਾ। ਉਹਨਾਂ ਆਖਿਆ ਇੰਨੀ ਨਿੱਕੀ ਜੰਗੀਆਂ, ਥਲ ਡੂੰਗਰ ਭਵੇਂ ਓਮ, ਅੱਜ ਫਰੀਦਾ ਕੁੱਜੜਾ ਸਹਿ ਕੂਹਾਂ ਥਿਓਮ। ਇੱਕ ਬੇਨਤੀ ਕਹਿ ਕੇ ਸਮਾਪਤੀ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਸਤਿਕਾਰਯੋਗ ਗਿਆਨੀ ਜੀ ਨੇ ਪੜ੍ਹਨੇ ਨੇ, ਉਹਨਾਂ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜ਼ਿੰਦਗੀ ਵਿੱਚ ਚਿੰਤਾ, ਪੀਪਲ ਬਿਕਮ ਐਂਕਸ਼ੀਅਸ ਵਨ ਸਮਥਿੰਗ ਅਨਐਕਸੈਪਟਡ ਹੈਪਨਸ, ਚਿੰਤਾ ਉਸ ਚੀਜ਼ ਦੀ ਕਰ ਜਿਹੜੀ ਅਨਹੋਣੀ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਮੌਤ ਕਦੀ ਅਣਹੋਣੀ ਨਹੀਂ ਹੁੰਦੀ, ਕਿਉਂਕਿ ਜਿਸ ਦਿਨ ਪਹਿਲਾ ਸਾਹ ਲਿਆ ਜਾਂਦਾ ਹੈ ਮੌਤ ਦਾ ਘੜਾ ਉਦਨ ਸਿੰਮਣਾ ਸ਼ੁਰੂ ਹੋ ਜਾਂਦਾ। ਜਿਸ ਦਿਨ ਪਹਿਲਾ ਸਾਹ ਬੱਚਾ ਲੈਂਦਾ ਹੈ ਨਾ, ਬੇਸ਼ੱਕ ਅਸੀਂ

0: ਖੁਸ਼ ਹੁੰਦੇ ਹਾਂ ਬੱਚੇ ਦਾ ਜਨਮ ਹੋਇਆ। ਬਾਬੇ ਨੇ ਆਖਿਆ ਜੋ ਜਨਮੇ ਤਿਸ ਜਾਨੋ ਮੂਆ, ਜਿਹੜਾ ਜਨਮਿਆ ਹੈ ਉਹਦੇ ਬਾਰੇ ਇਹ ਜਾਣ ਲਈ ਵੀ ਇਹਨੇ ਮਰ ਵੀ ਜਾਣਾ ਹੀ। ਸਤਿਗੁਰੂ ਨੇ ਬਚਨ ਰੱਖੇ ਬਾਣੀ ਚ ਆਖਿਆ ਜਨਮੇ ਕੋ ਵਾਜੇ ਵਧਾਏ ਸੋਏ ਲੜੇ ਅਗਿਆਨੀ ਗਾਏ, ਜੋ ਜਨਮੈ ਤੇ ਸਰਪਰ ਮਰਨਾ, ਜਿਹੜਾ ਜੰਮਿਆ ਹੈ ਉਹਦੇ ਸਿਰ ਉੱਤੇ ਮੌਤ ਖਲੋਤੀ ਹੈ। ਕੋਈ ਸੈਲੀਬ੍ਰੇਟ ਕਰ ਰਿਹਾ ਕਹਿੰਦਾ ਮੈਂ 18 ਸਾਲਾਂ ਦਾ ਹੋ ਗਿਆ ਅੱਜ, ਮੈਂ 38 ਸਾਲਾਂ ਦਾ ਹੋ ਗਿਆ, ਮੈਂ 88 ਸਾਲਾਂ ਦਾ ਹੋ ਗਿਆ, ਜਨਮਦਿਨ ਹੈ। ਬਾਬੇ ਨੇ ਆਖਿਆ ਸੱਚੀ ਅਸਲ ਵਿੱਚ ਅੱਜ ਤੇਰੀ ਜ਼ਿੰਦਗੀ ਦਾ ਦਿਨ ਕੱਟ ਗਿਆ, ਤੂੰ ਮੌਤ ਵਾਲੇ ਬੰਨੇ ਵੱਧ ਗਿਆ। ਜਨਮੇ ਕੋ ਵਾਜੇ ਵਧਾਏ ਸੋਏ ਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰਪਰ ਮਰਨਾ, ਜਿਹੜਾ ਜੰਮਿਆ ਹੈ ਉਹਦੇ ਸਿਰ ਉੱਤੇ ਮੌਤ ਵੀ ਖਲੋਤੀ ਹੈ। ਤੇ ਮੈਂ ਕਈ ਵਾਰ ਹੈਰਾਨ ਹੁੰਦਾ, ਬੰਦਾ 80 ਸਾਲਾਂ ਦਾ ਜਨਮਦਿਨ ਮਨਾ ਰਿਹਾ, 80 ਸਾਲਾਂ ਦਾ ਨਹੀਂ, ਹੁਣ ਅੱਗੋਂ ਨੇੜਾ ਆਇਆ ਪਿੱਛਾ ਰਿਹਾ, ਦੂਰ ਹੁਣ ਤੇ ਉਹ ਸਮਾਂ ਨੇੜੇ ਆ ਗਿਆ, ਹੁਣ ਤੇ ਤੂੰ ਮੌਤ ਨੂੰ ਚੇਤੇ ਕਰ। ਬਾਬੇ ਨੇ ਹਲੂਣਿਆ ਬਾਣੀ ਵਿੱਚ ਵੀ ਬੰਦਾ ਇੰਨਾ ਵੀ ਨਾ ਗਵਾਚ ਜਾਵੇ ਉਹਨੂੰ ਮੌਤ ਹੀ ਚੇਤੇ ਭੁੱਲ ਜਾਵੇ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਚਿੰਤਾ ਤਾਂ ਕੀ ਖਿਝ ਗਿਆ ਜੋ ਅਨਹੋਣੀ ਹੋਏ। ਉਹਨਾਂ ਆਖਿਆ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਆਖਿਆ ਉਹ ਨਾਨਕ ਦਿਸ ਇਜ਼ ਦਾ ਵੇ ਆਫ ਵਰਡ, ਨਥਿੰਗ ਇਜ਼ ਪਰਮਾਨੈਂਟ ਔਰ ਸਟੇਬਲ। ਹੁਣ ਬਾਬੇ ਨੇ ਦੁਨੀਆਂ ਨੂੰ ਕੀ ਆਖਿਆ? ਵੇ ਆਖਿਆ, ਰਸਤਾ ਆਖਿਆ। ਤੁਸੀਂ ਜਿੰਨੇ ਅੱਜ ਭਾਈ ਸਾਹਿਬ ਦੀ ਅੰਤਮ ਅਰਦਾਸ ਵਿੱਚ ਪਹੁੰਚੇ, ਇੱਕ ਰਸਤੇ ਥਾਣੀ ਲੰਘ ਕੇ ਆਏ ਹਾਂ ਨਾ ਆਪਾਂ। ਕਦੀ ਰਸਤਿਆਂ ਦੇ ਉੱਤੇ ਬੰਦਾ ਸਦਾ ਬੈਠਾ ਰਹਿੰਦਾ? ਰਸਤੇ ਹੁੰਦੇ ਹੀ ਚੱਲਣ ਲਈ ਨੇ ਤੇ ਰਸਤੇ ਹਮੇਸ਼ਾ ਛੱਡ ਜਾਈਦੇ ਨੇ, ਰਸਤਿਆਂ ਦਾ ਹਮੇਸ਼ਾ ਤਿਆਗ ਹੁੰਦਾ ਹੈ। ਬਾਬੇ ਨੇ ਆਖਿਆ ਜੇ ਤੁਸੀਂ ਗੱਲ ਨੂੰ ਸਮਝੋ, ਇਹ ਦੁਨੀਆਂ ਸਿਰਫ ਇੱਕ ਰਸਤਾ ਹੈ ਜਿਹਦੇ ਵਿੱਚੋਂ ਬੰਦਾ ਗੁਜ਼ਰ ਕੇ ਅੱਗੇ ਲੰਘ ਜਾਂਦਾ ਹੈ, ਇਸ ਤੋਂ ਵੱਧ ਕੋਈ ਅਹਿਮੀਅਤ ਨਹੀਂ। ਪਰ ਹੁਣ ਗੱਲ ਕੀ ਮੈਟਰ ਕਰਦੀ ਹੈ ਵੀ ਤੁਹਾਡੇ ਅੱਗੇ ਕੋਈ ਰਸਤੇ ਵਿੱਚ ਚੱਲ ਰਿਹਾ ਸੀ, ਤੁਸੀਂ ਉਹਦੇ ਪਿੱਛੇ ਪਿੱਛੇ ਸੀ, ਤੁਹਾਡੀ ਗੱਡੀ ਉਹਦੇ ਪਿੱਛੇ ਸੀ, ਤੁਸੀਂ ਡਰਾਈਵ ਕਰ ਰਹੇ ਸੀ, ਅੱਗੇ ਵਾਲੇ ਨੇ ਟਰਬਲ ਕ੍ਰੀਏਟ ਕੀਤੀ, ਤੁਸੀਂ ਆਖਿਆ ਇਸ ਬੰਦੇ ਨੂੰ ਰਾਹ ਉੱਤੇ ਚੱਲਣਾ ਨਹੀਂ ਆਉਂਦਾ, ਚੱਲ ਉਹ ਰਿਹਾ ਹੈ, ਤੁਸੀਂ ਆਖਿਆ ਚੱਲਣਾ ਨਹੀਂ ਆਉਂਦਾ, ਉਹਨੇ ਟਿਮ ਤੋਂ ਕੌਫੀ ਚੁੱਕੀ ਬਾਹਰ ਇੱਦਾਂ ਮਾਰੀ, ਉਹ ਬੜੀ ਮਸਤੀ ਦੇ ਵਿੱਚ ਚੱਲ ਰਿਹਾ। ਸਤਿਗੁਰ ਨੇ ਆਖਿਆ ਚੇਤਾ ਰੱਖੀ, ਦੁਨੀਆਂ ਰਸਤਾ ਹੈ, ਇਹਦਾ ਤਿਆਗ ਸਾਰਿਆਂ ਨੇ ਕਰ ਜਾਣਾ ਹੈ, ਪਰ ਇਸ ਰਸਤੇ ਉੱਤੇ ਬੜਾ ਸੰਭਲ ਕੇ ਚੱਲੀ, ਬੜਾ ਸੰਭਲ ਕੇ ਇਸ ਰਸਤੇ ਵਿੱਚ ਹੰਕਾਰ ਨਾ ਕਰੀ, ਇੱਥੋਂ ਤੁਰ ਜਾਣਾ ਹੈ, ਵੱਡੇ ਵੱਡੇ ਤੁਰ ਗਏ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀਐ, ਇਹ ਰਸਤਾ ਕਿਸੇ ਦਾ ਨਹੀਂ, ਇਹਨੂੰ ਸਾਰਿਆਂ ਨੇ ਛੱਡ ਜਾਣਾ ਹੈ। ਮਹਾਰਾਜ ਨੇ ਆਖਿਆ ਖੇਡ ਉਹ ਹੀ ਹੈ ਕਿ ਜਿਵੇਂ ਇੱਕ ਪ੍ਰਾਹੁਣਾ ਰਾਤ ਨੂੰ ਘਰੇ ਆਇਆ ਤੇ ਅਗਲੇ ਦਿਨ ਘਰੋਂ ਤੁਰ ਜਾਂਦਾ ਹੈ, ਤੂੰ ਵੀ ਦੁਨੀਆਂ ਉੱਤੇ ਪ੍ਰਾਹੁਣਾ ਆਉਂਦਾ ਹੈ, ਪਰ ਆਪਣੀ ਈਗੋ, ਆਪਣੇ ਹੰਕਾਰ, ਆਪਣੀਆਂ ਮੰਦੀਆਂ ਚੀਜ਼ਾਂ ਦਾ ਤਿਆਗ ਕਰਕੇ ਚੰਗੀ ਤਰ੍ਹਾਂ ਇਸ ਦੁਨੀਆਂ ਦੇ ਰਸਤੇ ਵਿੱਚ ਜੀ, ਤਾਂ ਕਿ ਆਉਣ ਵਾਲੇ ਲੋਕ ਤੇਰੇ ਧੀਆਂ ਪੁੱਤਰ ਪਰਿਵਾਰ ਤੇਰੇ ਤੋਂ ਸਬਕ ਲੈ ਕੇ ਚੱਲ ਸਕੇ। ਤੋ ਗੁਰੂ ਕਿਰਪਾ ਕਰੇ ਅੱਜ ਇਸੇ ਰਸਤੇ ਦੇ ਵਿੱਚੋਂ ਗੁਜ਼ਰ ਕੇ ਕੰਗ ਪਰਿਵਾਰ ਦੇ ਬਜ਼ੁਰਗ ਸੰਸਾਰ ਨੂੰ ਅਲਵਿਦਾ ਕਹਿ ਗਏ। ਤੋ ਸਰੀਰਾਂ ਕਰਕੇ ਬਜ਼ੁਰਗਾਂ ਨੂੰ ਮੋੜਿਆ ਨਹੀਂ ਜਾ ਸਕਦਾ, ਪਰ ਉਹਨਾਂ ਦੀਆਂ ਚੰਗਿਆਈਆਂ ਕਰਕੇ, ਉਹਨਾਂ ਦੇ ਸੁਭਾਅ ਦੇ ਗੁਣਾਂ ਕਰਕੇ, ਜੇ ਧੀ ਪੁੱਤਰ ਉਹਨਾਂ ਨੂੰ ਕਮਾਉਣ ਤੇ ਉਹ ਸਦਾ ਹੀ ਜਿਉਂਦੇ ਰਹਿ ਸਕਦੇ ਨੇ। ਮੈਂ ਤੇ ਇੱਕ ਗੱਲ ਹਰ ਤਕਰੀਬਨ ਫਿਊਨਲ ਤੇ ਕਹਿੰਦਾ ਹੁੰਦਾ, ਲੋਕ ਕਹਿੰਦੇ ਨੇ ਬਾਬਾ ਜੀ ਅਗਲਾ ਜਨਮ ਹੁੰਦਾ, ਇਹਦਾ ਆਮ ਸਾਨੂੰ ਪੁੱਛ ਲੈਂਦੇ ਨੇ, ਕਹਿੰਦੇ ਜੀ ਬਾਬਾ ਜੀ ਅਗਲਾ ਜਨਮ ਹੁੰਦਾ, ਮੈਂ ਕਿਹਾ ਹੁੰਦਾ, ਕਹਿੰਦੇ ਤੁਸੀਂ ਤੇ ਮੰਨਦੇ ਨਹੀਂ ਹੋ ਤੁਸੀਂ, ਮੈਂ ਕਿਹਾ ਨਹੀਂ ਮੈਂ ਮੰਨਦਾ, ਪਤਾ ਕਿਵੇਂ ਹੁੰਦਾ? ਤੁਹਾਡੇ ਘਰ ਦੇ ਵਿੱਚ ਜੰਮਿਆ ਹੋਇਆ ਬੱਚਾ ਤੁਹਾਡਾ ਅਗਲਾ ਜਨਮ ਹੈ, ਤੁਹਾਡੇ ਘਰ ਦੇ ਵਿੱਚ ਪੁੱਤ ਜੰਮਿਆ ਤੁਹਾਡਾ ਅਗਲਾ ਜਨਮ ਹੈ, ਤੁਹਾਡੇ ਘਰ ਵਿੱਚ ਪੋਤਰਾ ਜੰਮਿਆ ਤੁਹਾਡਾ ਅਗਲਾ ਜਨਮ ਹੈ, ਤੁਹਾਡੇ ਘਰ 'ਚ ਦੋਤਰਾ ਜੰਮਿਆ ਉਹ ਤੁਹਾਡਾ ਅਗਲਾ ਜਨਮ ਹੀ ਹੈ। ਹੁਣ ਮਰਜ਼ੀ ਤੁਹਾਡੀ ਹੈ ਵੀ ਤੁਸੀਂ ਉਸ ਅਗਲੇ ਜਨਮ ਨੂੰ ਸਵਾਰਨਾ ਹੈ ਕਿ ਨਹੀਂ ਸਵਾਰਨਾ। ਤੋ ਗੁਰੂ ਕਿਰਪਾ ਕਰੇ ਜੀ, ਮਾਲਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬੋਲਦਿਆਂ ਕਈ ਵਾਰਾਂ ਜਜ਼ਬਾਤੀ ਰੋਂ ਦੇ ਵਿੱਚ ਕੋਈ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਿਆ ਹੋਵੇ, ਉਹਦੀ ਖਿਮਾ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਨ ਸਿੰਘ ਹੁਣਾਂ, ਜਿਹਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਬੜੀਆਂ ਡੂੰਘੀਆਂ ਗੱਲਾਂ ਦੱਸਣ ਦਾ ਯਤਨ ਕੀਤਾ ਹੈ। ਸੋ ਇੱਕ ਵਾਰੀ ਇਹਨਾਂ ਦਾ ਫਿਰ ਬਹੁਤ ਬਹੁਤ ਧੰਨਵਾਦ। ਅਤੇ ਹੁਣ ਜੋ ਸਹਿਜ ਪਾਠ ਭਾਈ ਜੋਗਿੰਦਰ ਸਿੰਘ ਜੀ ਨਿਮਿਤ ਰੱਖੇ ਗਏ ਸਨ, ਉਹ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੱਕ ਪਹੁੰਚ ਚੁੱਕੇ ਹਨ। ਬਾਕੀ ਰਹਿੰਦੀ ਬਾਣੀ ਆਪਾਂ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕਰਨੀ ਹੈ ਅਤੇ ਉਪਰੰਤ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋਣਾ ਹੈ। ਬੰਦੇ ਕੋਲੋਂ ਜਦੋਂ ਦੁਨੀਆ ਤੋਂ ਵਿਚਰਦੇ ਹਾਂ, ਜਾਣੇ ਅਣਜਾਣੇ ਦੇ ਵਿੱਚ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ, ਅਤੇ ਇਹੋ ਹੀ ਅਰਦਾਸ ਆਪਾਂ ਕਰਨੀ ਆ, ਗੁਰੂ ਮਹਾਰਾਜ ਉਹਨਾਂ ਦੀਆਂ ਭੁੱਲਾਂ ਨਾ ਚਿਤਾਰਨ, ਸਗੋਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋ ਹੈ ਹਮੇਸ਼ਾ ਹਮੇਸ਼ਾ ਲਈ ਸਦੀਵੀ ਨਿਵਾਸ ਬਖਸ਼ਿਸ਼ ਕਰਨ। ਕਹੇ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭੌਜਲ ਫੇਰਾ। ਦੇ ਮਹਾਂਵਾਕ ਅਨੁਸਾਰ ਉਹਨਾਂ ਨੂੰ ਆਵਾਗਾਉਣ ਦੇ ਚੱਕਰ ਵਿੱਚੋਂ ਕੱਢਣ। ਅਤੇ ਇਹ ਜੋ ਬਾਕੀ ਦੀ ਆਪਣੀ ਰਹਿੰਦੀ ਸਰਵਿਸ ਹੈ, ਇਹ 30-35 ਮਿੰਟ ਦੀ ਸਰਵਿਸ ਹੁੰਦੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਇਹੋ ਜਿਹੇ ਸਮੇਂ ਦੇ ਉੱਤੇ ਆਪਾਂ ਭਾਈ ਜੋਗਿੰਦਰ ਸਿੰਘ ਜੀ ਦੀ ਹੁਣਾਂ ਦੇ ਅਦਬ ਸਤਿਕਾਰ ਵਜੋਂ ਇਸੇ ਹੀ ਤਰ੍ਹਾਂ ਬੜੇ ਆਰਾਮ ਦੇ ਨਾਲ ਬੈਠ ਕੇ ਜੋ ਰਹਿੰਦੀ ਬਾਣੀ ਸਰਵਣ ਕਰਨੀ ਹੈ। ਖਾਸ ਕਰ ਜਿਹੜੇ ਨੌਵੇਂ ਪਾਤਸ਼ਾਹ ਸਲੋਕ ਹਨ, ਜਿਸ ਤਰ੍ਹਾਂ ਭਾਈ ਸਾਹਿਬ ਨੇ ਉਹਨਾਂ ਵਿੱਚੋਂ ਵੀ ਐਗਜ਼ਾਮਪਲ ਦਿੱਤੀਆਂ, ਉਹ ਬੜੀ ਸਵਾਲ ਜਵਾਬ ਹਨ ਇਹਨਾਂ ਸਲੋਕਾਂ ਦੇ ਵਿੱਚ ਕਿ ਬੰਦੇ ਦਾ ਜੀਵਨ ਹੈ ਕੀ, ਅਤੇ ਅਸੀਂ ਇਸ ਦੁਨੀਆਂ 'ਤੇ ਲੈਣ ਕੀ ਆਏ ਹਾਂ, ਅਤੇ ਅਸੀਂ ਕਰਨਾ ਕੀ ਹੈ, ਅਤੇ ਆਪਣੇ ਜੀਵਨ ਨੂੰ ਜਿਉਣਾ ਕਿਸ ਤਰ੍ਹਾਂ ਹੈ। ਸੋ ਆਮ ਤੌਰ 'ਤੇ ਆਪਾਂ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਲੱਗਣ ਤਾਂ ਪਿੰਡਾਂ ਦੇ ਵਿੱਚ ਵੀ, ਇੱਥੇ ਵੀ ਜਦੋਂ ਦੋ ਭਾਈ ਬੈਠ ਕੇ ਸਲੋਕ ਸ਼ੁਰੂ ਹੋ ਗਏ, ਹੁਣ ਭੋਗ ਪੈਣ ਲੱਗਾ, ਪਰ ਆਪਾਂ ਕਦੇ ਸਮਝਦੇ ਨਹੀਂ। ਇਹੋ ਜਿਹੇ ਸਮੇਂ ਦੇ ਉੱਤੇ ਜੇ ਆਪਾਂ ਥੋੜ੍ਹਾ ਜਿਹਾ ਧਿਆਨ ਦੇ ਕੇ, ਬਾਣੀ ਸਰਲ ਵੀ ਬਹੁਤ ਹੈ ਨੌਵੇਂ ਪਾਤਸ਼ਾਹ ਦੇ ਸਲੋਕ, ਸਮਝਣ ਦਾ ਯਤਨ ਕਰੀਏ, ਅਤੇ ਨਾਲ ਦੀ ਨਾਲ ਇਹੋ ਜਿਹੇ ਸਮੇਂ 'ਤੇ ਬਾਣੀ ਜੋ ਹੈ ਧਰਵਾਸ ਵੀ ਬਹੁਤ ਦਿੰਦੀ ਹੈ ਸਾਨੂੰ। ਜਦੋਂ ਕੋਈ ਜੀਵ ਘਰ ਦੇ ਵਿੱਚੋਂ ਵਿਛੜ ਜਾਂਦਾ, ਅਤੇ ਉਹਦੇ ਨੂੰ ਵਾਸਤੇ ਹੌਸਲਾ ਕਰਨ ਲਈ ਸਾਨੂੰ ਇਹ ਨੌਵੇਂ ਪਾਤਸ਼ਾਹ ਦੇ ਸਲੋਕ ਜੋ ਹਨ ਉਹ ਧਰਵਾਸ ਵੀ ਬਹੁਤ ਬਖਸ਼ਦੇ ਹਨ। ਸੋ ਆਓ ਬੜੇ ਅਦਬ ਸਤਿਕਾਰ ਦੇ ਨਾਲ ਰਹਿੰਦੀ ਬਾਣੀ ਸਰਵਣ ਕਰੀਏ, ਅਤੇ ਫਿਰ ਆਪਾਂ ਸਭ ਪਿਆਰ ਸਤਿਕਾਰ ਦੇ ਨਾਲ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ। ਗਿਆਨੀ ਜੀ ਨੂੰ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਜੋ ਰਹਿੰਦੀ ਬਾਣੀ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਜੀ। ਗੋਇਲ ਆਇਆ ਗੋਇਲੀ, ਕਿਆ ਤਿਸ ਡੰ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਕਰ ਬਾਰ। ਹਰ ਗੁਣ ਗਾਉ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗਮਾਨ, ਕਿਸ ਗੱਲ ਦਾ ਤੂੰ ਮਾਣ ਕਰਦਾ। ਵੈਸੇ ਇੱਕ ਮਿੰਟ ਮੈਂ ਲੈਣਾ, ਜਨਮ ਤੋਂ ਲੈ ਕੇ ਅਖੀਰ ਤੱਕ ਸਾਡੀ ਬਾਣੀ ਨਾਲ ਸਾਡੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਸੰਪੂਰਨ ਹੁੰਦੇ ਨੇ। ਬੱਚਾ ਜੰਮਦਾ ਗੁਰਦੁਆਰੇ, ਨਾਂ ਰੱਖਣਾ ਗੁਰਦੁਆਰੇ, ਜਨਮਦਿਨ ਮਨਾਉਣਾ ਤਾਂ, ਸਗਨ ਆਇਆ ਤਾਂ, ਕੁੜਮਾਈ ਆਨੰਦ, ਅਖੀਰ ਦਾ ਕਰਮ ਵੀ ਸਾਡਾ ਬਾਣੀ ਨਾਲ। ਪਰ ਦੁਖਾਂ 'ਤੇ ਬਾਣੀ ਨਾਲ ਅਸੀਂ ਜੁੜੇ ਨਹੀਂ, ਇਹਨੂੰ ਅਸੀਂ ਪੜ੍ਹਨ ਦਾ ਯਤਨ ਨਹੀਂ ਕਰਦੇ। ਸ਼ਾਂਤ ਹੈ ਇਸ ਵਕਤ ਤਾਂ, ਕਿਉਂਕਿ ਇਹੋ ਜਿਹਾ ਮਾਹੌਲ ਸਾਨੂੰ ਕੀਰਤਨ 'ਚ ਕਦੀ ਨਹੀਂ ਮਿਲਦਾ ਜਿਹੜਾ ਹੁਣ ਹੈ। ਅਤੇ ਜੇ ਕਿਤੇ ਇਹੋ ਜਿਹਾ ਮਾਹੌਲ ਤੁਸੀਂ ਗੁਰੂ ਵਾਸਤੇ ਆ ਕੇ ਬਣਾ ਲਓ ਨਾ, ਅਤੇ ਫਿਰ ਸਾਨੂੰ ਇਸ ਗੱਲ ਦੀ ਸਮਝ ਵੀ ਪੈ ਰਹਿਣੀ। ਅਤੇ ਬਾਦਸ਼ਾਹ ਕਹਿੰਦੇ ਕੀ ਆ, ਕਿਆ ਥੋੜ੍ਹੀ ਬਾਤ ਗਮਾਨ, ਕਿਸ ਗੱਲ ਦਾ ਮਾਣ ਕਰਦਾ। ਜੈਸੇ ਰਹਿਣ ਪਰਾਉਣੇ, ਉੜਚਲ ਸੇ ਪਰਬਾਤ, ਆਏ ਨਾ ਕੋ ਬਾਹਰੋਂ ਚਲੇ ਜਾਣੇ ਨੇ। ਕਿਆ ਤੋ ਰਤਾ ਗ੍ਰੇ ਸਿਉਂ, ਸਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ, ਜਿੰਦੀ ਆ ਸੋ ਪ੍ਰਭ ਲੋੜ, ਸਰ ਪਰੇ ਉੱਠੀ ਚੱਲਣਾ, ਛੜ ਜਾ ਸੀ ਲੱਖ ਕਰੋੜ, ਲੱਖ ਚੁਰਾਸੀ ਭਰਮਤਿਆਂ ਦੋ ਲਭ ਜਨਮ ਪਾਇਓ ਹੋਏ, ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜਾ ਆਇਓ ਹੋਏ। ਖੰਭ ਵੇ ਕਾਂਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ, ਸੋ ਸੱਜਣ ਢੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵੇਸਾ ਕਿਹੋ ਅੰਕਾਰ, ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਨਾਮਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮੰਦਾ, ਜੇ ਬਿਦ ਜਲ ਕੋ ਮੀਨ, ਬਿਖਿਆਨ ਸਿਉ ਕਾਹੇ ਰਚਿਓ, ਨਿਮਕ ਨਾ ਹੋ ਅਦਾਸ, ਕਹੋ ਨਾਨਕ ਭਜ ਹਰ ਮੰਦਾ, ਪਰੇ ਨਾ ਜਮ ਕੀ ਵਾਸ, ਤਰਨ ਆਪੋਇਓ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮੰਦਾ, ਔਧ ਜਾਤ ਹੈ ਬੀਤ, ਬਿਰਧ ਪਿਓ ਸੂਜੈ ਨਹੀਂ ਕਾਲ ਪਹੁੰਚੋ ਆਨ ਕਉ ਨਾਨਕ ਨਰ ਬਾਬਰੇ ਕਿਉਂ ਨ ਭਜੇ ਭਗਵਾਨ ਤੰਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨਮੈ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਦੇ ਉਦਾਰਨ ਪੈ ਹਰਨ ਹਰਿ ਅਨਾਥ ਕੈ ਨਾਥ ਕਹੁ ਨਾਨਕ ਤੇ ਜਾਨੀ ਹੈ ਸਦਾ ਬਸਤ ਤੁਮ ਸਾਧ ਤਨ ਤਨ ਜੇ ਤੋ ਕੋ ਦੀਓ ਤਾਂ ਸਿਉ ਨਿਹੋ ਨ ਕੀਨ ਕਉ ਨਾਨਕ ਨਰ ਭਾਵਰੇ ਅਵ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰਜੈ ਨੀਕੈ ਤਾਮ ਕਹੁ ਨਾਨਕ ਸੁਨ ਰੇ ਮੰਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ ਤੇ ਪਜ ਰਹਿ ਤੈ ਮੀਤ ਕਉ ਨਾਨਕ ਸੁਨ ਰੇ ਮੰਦਾ ਔਧ ਘੜਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕ ਕਹਾ ਲੀਨ ਤਾਹੇ ਮਹਿਮਾਨ ਘੜ ਘੜ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਹੁ ਨਾਨਕ ਤੇ ਭਜ ਮੰਦਾ ਪੌਨ ਦੇ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਾ ਨਿੰਦਿਆ ਨਾਹੇ ਜੇ ਕੰਚਣ ਲੋ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਗਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮੰਦਾ ਮੁਗਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਧਿਆਨ ਕਹੁ ਨਾਨਕ ਸੁਨ ਰੇ ਮੰਦਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮੰਦਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਰੀ ਸਭ ਤੇ ਪਿਓ ਉਦਾਸ ਕਉ ਨਾਨਕ ਸੁਨ ਰੇ ਮਨਾ ਤੇ ਘੜ ਬ੍ਰਾਹਮਣ ਨਿਵਾਸ ਜੇ ਪ੍ਰਾਣੀ ਹੋ ਮੈਂ ਤਰੀ ਕਰਤਾ ਰਾਮ ਪਛਾਣ ਕਉ ਨਾਨਕ ਵੈ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਹ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮੰਦਾ ਪਰੇ ਨ ਜਮ ਕਹਿ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹੰਕਾਰ ਕਉ ਨਾਨਕ ਆਪਣ ਤਰੈ ਔਰ ਨ ਲੇ ਤੇ ਉਧਾਰ ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਿਤ ਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਣੀ ਕਹੂ ਨ ਚੇਤਈ ਮਦ ਮਾਇਆ ਕਹਿ ਅੰਦ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਬੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਉ ਨਾਨਕ ਸੁਨ ਰੇ ਮਨਾ ਦੁਰਬ ਮਾਨੁਖ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਉ ਨਾਨਕ ਬਿਨ ਹਰ ਭਜਨ ਬਿਰਧਾ ਜਨਮ ਸਰਾਨ ਜੋ ਪ੍ਰਾਣੀ ਨਿਸਦਿਨ ਭਜੈ ਰੂਪ ਰਾਮ ਤੇ ਜਾਨ ਅਰਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਾਦਰਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕਹਿ ਅੰਦ ਕਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਏ ਕਉ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਉ ਨਾਨਕ ਹਰ ਭਜ ਮੰਦਾ ਨਿਰਭੈ ਭਾਵੈ ਬਾਸ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਦੁਰਮਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਧਾ ਸਭੀ ਮਾਨ। ਕਰਨੋ ਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਆਪ ਕਿਉਂ ਰੋਵਤ ਅੰਦ। ਮਨ ਮਾਇਆ ਮੈਂ ਰਮ ਰਿਓ ਨਿਕਸਦ ਨਾਹਿਨ ਮੀਤ, ਨਾਨਕ ਮੂਰ ਚਿਤਰ ਜਿਉ ਛਾੜਤ ਨਾਹਿਨ ਪੀਤ। ਨਾਰ ਚਾਹਤ ਕਸ਼ਿਆ ਔਰ ਔਰੇ ਕੀ ਔਰੇ ਪੈ, ਚਿਤਵਤ ਰਿਓ ਉਠ ਗੌਰ, ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕੇ ਕੀ ਹੈ, ਦੁਖ ਕੋ ਕੀਓ ਨ ਕੋਏ, ਕਹੋ ਨਾਨਕ ਸੁਨ ਰੇ ਮਨਾ ਹਰ ਭਾਵੇ ਸੋਏ। ਜਗਤ ਬਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ। ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜਿਉ ਜਾਨ, ਇਨ ਮੈਂ ਕਹਿ ਤੇਰੋ ਨਹੀਂ ਨਾਨਕ ਕਿਹੋ ਬਖਾਨ। ਗਰਵ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੀਤ, ਜੇ ਪ੍ਰਾਣੀ ਅਰ ਜਸ ਕਹੋ ਨਾਨਕ ਤੇ ਜਗ ਜੀਤ। ਜੇ ਕਰ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਹੇ ਮਨ, ਜੈ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ, ਸਵਾਮੀ ਕੋ ਗ੍ਰਿਓ ਜੋ ਸਦਾ, ਸਵਾਨ ਤਿਤ ਨਹੀਂ ਨਿਤ, ਨਾਨਕੇ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਤੀਰਥ ਵਰਤੇ ਔਰ ਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਗੂੰਜਰੇ ਇਸ਼ਨਾਨ। ਸਿਰ ਕੰਪਿਓ ਪਗ ਡਗ ਮਗੈ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਜੀ ਰਾਮ ਕਲੀ ਸਦ ਇਕ ਓਂਕਾਰ ਸਤਿਗੁਰ ਪ੍ਰਸਾਦ ਜਾਦਾਤਾ ਸੋਏ ਪਦ ਵਸਲ ਤੇ ਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਏ ਜੀਓ ਅਵਰ ਨ ਜਾਣੇ ਸ਼ਬਦ ਗੁਰ ਕੇ ਨਾਮ ਤੇ ਆਵੈ ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦ ਵੀ ਪਾਵੇ ਆਇਆ ਹਕਾਰਾ ਚਲਣ ਵਾਲਾ ਰਾਮ ਨਾਮ ਸਮਾਇਆ ਜਗ ਅੰਮ੍ਰਿਤ ਟਲ ਤੋ ਠਾਕਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਾਪਾ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈ ਰੱਖੋ ਅਰਦਾਸ ਜੀਓ ਪੈ ਰੱਖੋ ਅਰਜਨੇ ਘੇਰੀ ਹਰ ਦੇਹ ਨਾਮ ਨਿਰੰਜਨੋ ਤੇ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨ ਖੰਜਾਓ ਸਤਿਗੁਰੂ ਕੀ ਬੇਨਤੀ ਭਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਅਰਤਾਰ ਕਿਰਪਾ ਸਤਿਗੁਰ ਮਨ ਲਾਇਆ ਤਨ ਤਨ ਕਹਿ ਸਭਾ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਓ ਮੇਰੇ ਹਰ ਪਾਣਾ ਹੋ ਮੈਂ ਪਾ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਪ੍ਰਭ ਸਭਾ ਜੀਓ ਭਗਤ ਸਤਿਗੁਰ ਪੁਰਖ ਸੋਈ ਜੇ ਸਰ ਪਾਣਾ ਪਾਵੇ ਆਨੰਦ ਆਨੰਦ ਵਜੇ ਵਾਜੇ ਰਾਪ ਗੱਲ ਮਿਲਾਏ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਅਮਿਤ ਪੈਜ ਅਮਿਤ ਬੇਸੇ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈਨ ਆਵੇ ਸਤਿਗੁਰੂ ਪ੍ਰਤੱਖ ਹੁੰਦੇ ਬੈਰਾਜ ਆਪ ਟਕਾਇਆ ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ ਕੇ ਸੁਗਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੇ ਪ੍ਰਾਣ ਜੀਵਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇ ਬਾਣ ਹਰ ਅੰਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁਲਰ ਸਰ ਪਾਵੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸਜਾਣ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸਾ ਨਿਸ਼ਾਨ ਜੀਓ ਸਤਿਗੁਰੂ ਬੁਰਜੇ ਬੋਲਿਆ ਗੁਰ ਸਿੱਖਾਂ ਮਾਂ ਲਿਰ ਜਾਏ ਜੀਓ ਮੋਹਰੀ ਪੁਸਨ ਮੁਖ ਹੋਇਆ ਰਾਮਦਾਸ ਪੈਰੀ ਪਾ ਜੀਓ ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਘਰ ਬਖੀਲੀ ਨਿਵੇਂ ਨਾਹੀ ਫਿਰ ਸਤਿਗੁਰੂ ਆਣ ਨਿਭਾਇਆ ਹਰ ਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਹਰ ਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਣੇ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ ਮਨੋ ਜੀਆਂ ਵਧਾਈਆਂ ਰਾ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵੋਰੀ ਕੇ ਰਾਹ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਅਰਨਾ ਰਹੋ ਤੂੰ ਮਨ ਮੇਰੇ ਦੂ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਗਲਾਂ ਸਮਰਾਜ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ ਕਰਤਾ ਦੇ ਰਹੇ ਸਭ ਕਿਸੇ ਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੋ ਮਨ ਆਏ ਵਸਿਆ ਜਿਹਨੀ ਸ਼ਾਂਤ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾ ਗਏ ਕਾਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪਾਈ ਦੋ ਤੋ ਵਸ ਕੀਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤੋ ਜੇ ਨਿਕਾਓ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਾਰਿਆ ਨਾਦ ਵਾਜੇ ਆਨੰਦ ਸੁਣੋ ਵਡ ਪਾਗੀਓ

ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੋ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਬਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਹੀ ਦਾ ਪਾਣਾ ਸੱਤ ਹੈ ਹੁਕਮ ਅਟਲ ਹੈ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦਰ ਦਰੋਂ ਕਰੋਲ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਕੰਗ ਜਿਤਨੀ ਸਵਾਸਾਂ ਦੀ ਪੂੰਜੀ ਬਖਸ਼ੀ 83 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਆਪ ਦੇ ਹੁਕਮ ਅਨੁਸਾਰ ਅਕਾਲ ਚਲਣਾ ਕਰ ਗਏ ਪਰਿਵਾਰ ਵੱਲੋਂ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਪੁਰਸ਼ੀਸ ਦੇ ਅੰਤਮ ਸੰਸਕਾਰ ਅਗਨੀ ਭੇਟ ਕੀਤਾ ਗਿਆ ਉਪਰੰਤ ਭਾਣੇ ਨੂੰ ਮੰਨਦਿਆਂ ਹੋਇਆਂ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਉਪਰੰਤ ਦਾਤਾ ਜੀ ਪਰਿਵਾਰ ਨੇ ਆਪ ਹੀ ਦਾ ਊਟ ਆਸ ਲਿਆ ਭਾਣੇ ਨੂੰ ਮੰਨਦਿਆਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਨਿਵੇਤ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਇਲਾਹੀ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ ਇਸ ਵਕਤ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਤਥਾ ਭੋਗ ਪੈ ਨੇ ਪਾਠੀ ਸਿੰਘਾਂ ਕੋਲ ਪਾਠ ਕਰਦਿਆਂ ਕੀਰਤਨ ਕਰਦਿਆਂ ਗੁਰਮਤ ਅਨੁਸਾਰ ਦਾਸਾਂ ਕੋਲੋਂ ਸੇਵਾ ਨਿਭਾਉਂਦੀਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਪਰਿਵਾਰ ਤੇ ਬੱਚਿਆਂ ਸਿਰ ਤੇ ਮਿਹਰ ਭਰਿਆ ਥਕਣਾ ਪਰਿਵਾਰ ਨੂੰ ਭਾਣਾ ਮੰਦਾ ਬਣ ਨਾਮ ਬਾਣੀ ਨਾਲ ਜੋੜਨਾ ਆਉਣ ਵਾਲੇ ਸਮੇਂ ਸੁੱਖ ਵਰਤਾਉਣਾ ਜੀਵਨ ਕਾਲ ਵਿੱਚ ਉਹਨਾਂ ਦੀ ਸੇਵਾ ਨਿਭਾਉਂਦੀਆਂ ਹੋਈਆਂ ਫੁੱਲਾਂ ਬਖਸ਼ਣੇ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਪਰਿਵਾਰ ਨੂੰ ਭਾਣਾ ਮੰਨ ਦਾ ਪਲ ਬਖਸ਼ਿਸ਼ ਕਰਨਾ ਪਰਿਵਾਰ ਵੱਲੋਂ ਉਹਨਾਂ ਦੇ ਨਿਵੇਤ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਦਾਤਾ ਜੀ ਉਹਨਾਂ ਨਿਵੇਤ ਕੀਤੀ ਹੋਈ ਸਮੁੱਚੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਵਿਛੜੀ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਵਾ ਬਖਸ਼ਣਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜਨਮ ਮਰਨ ਦੇ ਗੇੜ ਤੋਂ ਪਹੁੰਚਾਉਣਾ ਸੰਸਾਰ ਵਿਸਾਰ ਦੀ ਯਾਤਰਾ ਕਰਦਿਆਂ ਪਰਿਵਾਰਾਂ ਨਾਲ ਸੰਬੰਧ ਗੁਰੂ ਘਰਾਂ ਵਿੱਚ ਵਿਚਰਦਿਆਂ ਇਸ ਆਤਮਾ ਕੋਲੋਂ ਹੋਈਆਂ ਫੁੱਲਾਂ ਬਖਸ਼ ਲਓ ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਵਾ ਬਖਸ਼ਿਸ਼ ਕਰੋ ਅਤੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਕੀਰਤਨ ਭੇਡ ਮਾਇਆ ਲੈ ਕੇ ਹਾਜ਼ਰ ਕਥਾ ਭੇਡ ਮਾਇਆ ਅਰਦਾਸ ਕਰਾਈ ਉਹਨਾਂ ਦੇ ਨਿਵੇਤ ਸਮੁੱਚੀ ਸੇਵਾ ਸੰਗਤਾਂ ਦੀ ਆਪਣੇ ਦਰ ਤੇ ਪ੍ਰਵਾਨ ਕਰਨੀ ਤੇ ਸਰਬੱਤ ਸੰਗਤਾਂ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਸ਼ ਕਰਨਾ ਅਤੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਪਵਿੱਤਰ ਹਜ਼ੂਰੀ ਵਿੱਚ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰ ਆਧਾਰ ਪ੍ਰਵਾਨ ਹੋਵੇ ਪ੍ਰਵਾਨ ਦੇਸਾਂ ਨੂੰ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ
ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ।

0: ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਰੀਦਾ ਦਰਿਆ ਵੇ ਕੰਨੇ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪੈ, ਬਾਜ ਪੈ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੈ ਕਾਲ। ਨਾਨਕਾਰ ਗੁਣ ਗਾਏ ਲੈ ਛਾੜ ਸਗਲਿਨ ਜਾਲ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਸੰਤੋ ਸੋ ਖੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ। ਰਹਾਓ ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਸਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਭਾਈ ਜੋਗਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ, ਗੁਰੂ ਕਿਰਪਾ ਸਦਕਾ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਾਏ ਗਏ ਹਨ। ਉਪਰੰਤ ਭਾਈ ਸਾਹਿਬ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੋਈ ਹੈ। ਇਹ ਜੋ ਸਹਿਜ ਪਾਠ ਆਪਾਂ ਕਰਦੇ ਹਾਂ, ਜਦੋਂ ਕੋਈ ਵੀ ਘਰ ਦੇ ਵਿੱਚੋਂ ਜੀ ਵਿਛੜ ਜਾਂਦਾ ਹੈ, ਅਤੇ ਆਮ ਤੌਰ 'ਤੇ ਸਾਡੇ ਕੋਲ ਵੀ ਇੱਥੇ ਬੱਚੇ ਆ ਕੇ ਪੁੱਛਦੇ ਹਨ ਕਿ ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਸਾਡੀ ਘਾਟ ਰਹਿ ਗਈ, ਸਾਡੀ ਉਮਰ ਵਾਲਿਆਂ ਨੂੰ ਵੀ ਬਹੁਤਾ ਨਹੀਂ ਸਮਝਾਉਣ ਦਾ ਯਤਨ ਕੀਤਾ ਕਿਸੇ ਨੇ। ਖਾਸ ਕਰ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਉਹਦੇ ਵਾਸਤੇ ਕਿ ਇਹ ਇੱਕ ਰਿਚੁਅਲ ਨਹੀਂ ਜਿਹੜਾ ਅਸੀਂ ਸਹਿਜ ਪਾਠ ਕਰਦੇ ਹਨ, ਇਟਸ ਨਾਟ ਏ ਰਿਚੁਅਲ। ਇਹਦਾ ਮੀਨਿੰਗ ਹੈ ਕੋਈ, ਮੀਨਿੰਗ ਕੀ ਹੈ ਇਹਦਾ? ਇੱਕ ਤਾਂ ਆਪਾਂ ਜਦੋਂ ਅਰਦਾਸ ਬੇਨਤੀ ਕਰਦੇ ਹਾਂ, ਜਿਹੜੇ ਆਤਮਾ ਸਾਡੇ ਤੋਂ ਵਿਛੜ ਗਈ ਹੈ ਉਸ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ। ਸੈਕੰਡਲੀ ਜਿਹੜਾ ਇਹਦਾ ਸਭ ਤੋਂ ਵੱਡਾ ਓਬਜੈਕਟਿਵ ਹੁੰਦਾ ਹੈ, ਕੋਈ ਵੀ ਘਰ ਦੇ ਵਿੱਚੋਂ ਜਦੋਂ ਜੀਵ ਵਿਛੜ ਜਾਏ, ਉਮਰ ਤੋਂ ਉਹਦਾ ਕੋਈ ਤਕਾਜ਼ਾ ਨਹੀਂ, ਪਰ ਉਹਦਾ ਵਿਛੋੜਾ ਜ਼ਰੂਰ ਹਰ ਇੱਕ ਨੂੰ ਭਾਸਦਾ ਹੈ। ਹੁੰਦਾ ਕੀ ਸੀ, ਸਾਨੂੰ ਇਹ ਬਹੁਤ ਇੱਕ ਵਧੀਆ ਜੋ ਸਾਡੀ ਮਰਿਆਦਾ ਬਣਾ ਕੇ ਦਿੱਤੀ ਕਿ ਮ੍ਰਿਤਕ ਤੋਂ ਬਾਅਦ ਘਰ ਦੇ ਵਿੱਚ ਪਾਠ ਰੱਖਿਆ ਜਾਵੇ, ਸਹਿਜ ਪਾਠ। ਉਹ ਵੀ ਅਖੰਡ ਪਾਠ ਦੀ ਸਾਡੀ ਪਰੰਪਰਾ ਨਹੀਂ ਸੀ। ਉਹ ਸਹਿਜ ਪਾਠ ਇਸ ਕਰਕੇ ਰੱਖਿਆ ਜਾਂਦਾ ਸੀ ਕਿ ਜਿਹੜਾ ਪਿੱਛੋਂ ਪਰਿਵਾਰ ਰਹਿ ਗਿਆ, ਘਰ ਦੇ ਵਿੱਚ ਜਦੋਂ ਸਹਿਜ ਪਾਠ ਹੁੰਦਾ, ਸਵੇਰੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਸਾਰਾ ਦਿਨ ਬਾਣੀ ਦਾ ਪਾਠ ਹੁੰਦਾ, ਸ਼ਾਮ ਨੂੰ ਸੁੱਖ ਆਸਣ ਹੁੰਦੇ ਹਨ, ਸਾਰਾ ਪਰਿਵਾਰ ਬੈਠ ਕੇ ਸੁਣਦਾ, ਅਤੇ ਜਿਹੜੀ ਆਤਮਾ ਵਿਛੜ ਗਈ ਹੁੰਦੀ ਹੈ ਉਹਦਾ ਵਿਛੋੜਾ ਸਾਨੂੰ ਪਹਿਲਾਂ ਬਹੁਤ ਭਾਸਦਾ ਹੈ, ਹੌਲੀ ਹੌਲੀ, ਜਿਸ ਤਰ੍ਹਾਂ ਕਿ ਸਾਡੀ ਮੇਨ ਸਟ੍ਰੀਮ ਕਮਿਊਨਿਟੀ ਵੀ ਕਹਿੰਦੀ ਹੈ ਕਿ ਟਾਈਮ ਇਜ਼ ਦਾ ਬੈਸਟ ਹੀਲਰ। ਆਪਾਂ 17ਵੇਂ 'ਤੇ ਭੋਗ ਪਾ ਦਿੰਦੇ ਸੀ ਜਾਂ 15ਵੇਂ 'ਤੇ ਭੋਗ ਪਾ ਦਿੰਦੇ ਸੀ, ਉਹਦਾ ਮਤਲਬ ਇਹੋ ਹੀ ਹੁੰਦਾ ਸੀ ਕਿ 2 ਹਫ਼ਤੇ ਜਦੋਂ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਹੈ ਅਤੇ ਅਸੀਂ ਉਸ ਵਿਛੜੀ ਆਤਮਾ ਦਾ ਜੋ ਵਿਛੋੜਾ ਹੈ ਉਸ ਨੂੰ ਅਸੀਂ ਐਕਸੈਪਟ ਕਰ ਲੈਂਦੇ ਹਾਂ। ਇੱਕ ਬਹੁਤ ਵੱਡਾ ਆਸਰਾ ਪਿੱਛੋਂ ਪਰਿਵਾਰ ਦੇ ਲਈ ਹੁੰਦਾ ਹੈ। ਸੋ ਇਹ ਕੋਈ ਸਾਡਾ ਰਿਚੁਅਲ ਨਹੀਂ, ਸਗੋਂ ਕਿ ਇਹਦਾ ਕੋਈ ਓਬਜੈਕਟਿਵ ਹੈ ਜਿਸ ਦੇ ਵਾਸਤੇ ਆਪਾਂ ਇਹ ਸਹਿਜ ਪਾਠ ਕਰਦੇ ਸਨ। ਸੋ ਇਸੇ ਹੀ ਤਰ੍ਹਾਂ ਇਹ ਭਾਈ ਸਾਹਿਬ ਦੀ ਜਿੱਥੇ ਆਤਮਕ ਸ਼ਾਂਤੀ ਵਾਸਤੇ ਸਹਿਜ ਪਾਠ ਕੀਤੇ ਗਏ, ਨਾਲ ਦੀ ਨਾਲ ਜੋ ਪਿੱਛੋਂ ਪਰਿਵਾਰ ਕਰਦਾ ਰਹਿ ਗਿਆ ਹੁੰਦਾ ਉਸ ਦੇ ਵਾਸਤੇ ਵੀ ਬੜੀ ਇੱਕ ਇਹ ਹੌਂਸਲੇ ਵਾਲੀ, ਉਹਨੂੰ ਬਲ ਦੇਣ ਵਾਲੀ ਗੱਲ ਜਿਹੜੀ ਹੈ ਉਹ ਸਹਿਜ ਪਾਠ ਜਦੋਂ ਆਪਾਂ ਸਰਵਣ ਕਰਦੇ ਹਾਂ, ਬਹਿ ਕੇ ਸੁਣਦੇ ਹਾਂ, ਈਵਨ ਇੰਨਾ ਕੁ ਪਾਠ ਹੀ ਜਿੰਨਾ ਕੁ ਅੱਜ ਆਪਾਂ ਨੇ ਸੁਣਿਆ, ਇਹਦੇ ਨਾਲ ਹੀ ਸਾਨੂੰ ਬਹੁਤ ਜ਼ਿਆਦਾ ਧਰਵਾਸ ਮਿਲ ਜਾਂਦਾ ਹੈ। ਸੋ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਸਿਰਫ ਅਤੇ ਸਿਰਫ ਗੁਰਬਾਣੀ ਦਾ ਆਸਰਾ ਲੈਣਾ, ਇਹੋ ਹੀ ਸਾਡੀ ਜੋ ਅੰਤਿਮ ਸੰਸਕਾਰ ਦੀ ਜੋ ਹੈ ਪਰੰਪਰਾ ਹੈ, ਸਾਡਾ ਹੋਰ ਕੋਈ ਰਿਚੁਅਲ ਨਹੀਂ, ਘੜੇ ਪੰਨਣੇ ਦਿਸ ਦੈਟ ਜੋ ਵੀ ਹੈ ਉਹ ਕੋਈ ਅਸੀਂ ਰਿਚੁਅਲ ਕਿਸੇ ਦੇ ਵਿੱਚ ਬਿਲੀਵ ਨਹੀਂ ਕਰਦੇ, ਨਾ ਉਹਦਾ ਕੋਈ ਬੈਕਗਰਾਊਂਡ ਹੈ, ਨਾ ਕੋਈ ਪਿਛੋਕੜ ਹੈ। ਅਤੇ ਇਸ ਕਰਕੇ ਹੀ ਜੋ ਸਹਿਜ ਪਾਠ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ ਵੀ ਅਸੀਂ ਕਿਉਂ ਕਰਦੇ ਹਾਂ, ਇਹਦੇ ਵਾਸਤੇ ਥੋੜ੍ਹਾ ਜਿਹਾ ਜ਼ਰੂਰ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ। ਇੱਕ ਰਿਚੁਅਲ ਨਹੀਂ, ਅਗੇਨ ਮੈਂ ਦੋ ਤਿੰਨ ਵਾਰੀ ਕਹਿ ਚੁੱਕਾ ਵੀ ਇਟਸ ਨੋਟ ਰਿਚੁਅਲ, ਇਹ ਓਬਜੈਕਟਿਵ ਚੀਜ਼ ਹੈ, ਜਿਹੜੀ ਕਿ ਇਹਦੇ ਪਿੱਛੇ ਓਬਜੈਕਟਿਵ ਜਿਹੜਾ ਉਹ ਇਹ ਹੁੰਦਾ ਹੈ। ਸੋ ਜਿਹੜੀ ਮੌਤ ਹੈ, ਮੌਤ ਨੂੰ ਆਪਾਂ ਕੋਈ ਵੀ ਬੰਦਾ ਜਿਹੜਾ ਉਹਦੀ ਗੱਲ ਵੀ ਕਰਨ ਲਈ ਤਿਆਰ ਨਹੀਂ, ਨਾ ਅਸੀਂ ਇਸ ਨੂੰ ਕਦੇ ਬਹੁਤ ਅਸੀਂ ਆਪਣੀ ਬਾਤਚੀਤ ਦਾ ਹਿੱਸਾ ਬਣਾਉਂਦੇ ਹਾਂ। ਉਹਦਾ ਕਾਰਨ ਇਹੋ ਹੀ ਹੈ ਕਿ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਪਰ ਹੈ ਇਹ ਅਟੱਲ ਸੱਚਾਈ। ਇਸ ਤੋਂ ਉੱਤੇ ਜਿਹੜੀ ਕਿ ਹੋਰ ਸੱਚਾਈ ਕਦੇ ਵੀ ਨਹੀਂ ਹੋ ਸਕਦੀ। ਜੇ ਕਹੀਏ ਝੂਠ ਹੈ, ਕਿੰਨੇ ਪਰਸੈਂਟ ਝੂਠ ਹੈ? 0.000 ਲਾ ਕੇ ਕਿਤੇ ਵੀ ਜਾ ਕੇ ਮਨ ਨਹੀਂ ਲੱਗਣਾ ਕਿ ਇਹ ਝੂਠ ਹੈ, ਕਿਉਂਕਿ ਇਹ ਸੱਚਾਈ ਹੈ, ਅਟੱਲ ਸੱਚਾਈ ਹੈ, ਯੂਨੀਵਰਸਲ ਟਰੂਥ ਹੈ। ਇਹਦੇ ਵਿੱਚੋਂ ਅਸੀਂ ਸਭ ਨੇ ਇੱਕ ਦਿਨ ਲੰਘਣਾ, ਸੂਨਰ ਲੇਟਰ, ਕਦੋਂ ਉਹ ਅਕਾਲ ਪੁਰਖ ਨੂੰ ਪਤਾ, ਉਹ ਟਾਈਮ ਸਾਨੂੰ ਨਹੀਂ ਪਤਾ ਕਿਸੇ ਨੂੰ ਵੀ, ਪਰ ਉਹਦੇ ਵਾਸਤੇ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ। ਉਹ ਤਿਆਰੀ ਰੱਖਣ ਦਾ ਕੀ ਹੈ? ਜੋ ਸਾਨੂੰ ਗੁਰਬਾਣੀ ਦੇ ਆਦੇਸ਼ ਹਨ, ਜੋ ਗੁਰਬਾਣੀ ਦਾ ਉਪਦੇਸ਼ ਹੈ, ਉਸ ਦੇ ਅਨੁਸਾਰ ਅਸੀਂ ਆਪਣੇ ਆਪ ਨੂੰ ਚੱਲਦੇ ਹਾਂ। ਅਤੇ ਸਾਨੂੰ ਜੋ ਇਸ ਟਾਈਮ ਦੇ ਵਿੱਚੋਂ ਲੰਘਣਾ, ਇਸ ਟਾਈਮ ਨੂੰ ਐਕਸੈਪਟ ਕਰਨਾ, ਉਹ ਵੀ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ। ਜਿਵੇਂ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ ਕਿ ਆਮ ਤੌਰ 'ਤੇ ਕਿਤੇ ਬਰਥਡੇ ਹੋਵੇ, ਕੋਈ ਕੁਛ ਹੋਵੇ, ਅਤੇ ਰਾਗੀ ਸਿੰਘ ਸ਼ਬਦ ਪੜ੍ਹ ਦਿੰਦੇ ਹਨ, ਪੁੱਤੀ ਗੰਢ ਪਵੇ ਸੰਸਾਰ, ਪਰ ਉਹ ਤੋਂ ਅਗਲੀ ਲਾਈਨ ਨਹੀਂ ਦਾ ਸਾਨੂੰ ਕੋਈ ਨਹੀਂ ਉਹਦਾ ਪਤਾ ਲੱਗਦਾ ਕਿ ਇਹਦਾ ਮਤਲਬ ਕੀ ਹੈ। ਨਹੀਂ, ਇਸੇ ਹੀ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਜਾ ਕੇ ਕਿਹਾ, ਮੋਇਆ ਗੰਢ ਨੇਕੀ ਸੱਤ ਹੋਏ, ਏਤ ਗੰਢ ਵਰਤੇ ਸੰਸਾਰ। ਧੀਆਂ ਪੁੱਤਾਂ ਨਾਲ ਨਹੀਂ, ਸਗੋਂ ਕਿ ਜਿਹੜਾ ਬਾਕੀ ਜਦੋਂ ਬੰਦਾ ਦੁਨੀਆਂ ਤੋਂ ਚਲਿਆ ਜਾਂਦਾ ਅਤੇ ਉਹਦੀ ਗੰਢ ਜਿਹੜੀ ਅਸਲੀ ਹੈ ਸੰਸਾਰ ਦੇ ਨਾਲ ਪੈਂਦੀ, ਉਹਦੀ ਨੇਕੀ ਹੈ। ਜਿਹੜੀ ਤੁਸੀਂ ਇੱਥੇ ਨੇਕੀ ਕਰ ਜਾਣੀ ਆਪਾਂ ਨੇ, ਉਹ ਹਮੇਸ਼ਾ ਹਮੇਸ਼ਾ ਹਮੇਸ਼ਾ ਹੀ ਯਾਦ ਰਹਿਣੀ ਹੈ। ਅਤੇ ਬਾਕੀ ਤਾਂ ਜਿਹੜਾ ਦੁਨਿਆਵੀ ਰਿਸ਼ਤੇ ਹਨ ਉਹ ਤਾਂ ਚੱਲਦੇ ਹੀ ਰਹਿੰਦੇ ਹਨ। ਸੋ ਇਹੋ ਜਿਹੇ ਸਮਿਆਂ ਦੇ ਉੱਤੇ ਆ ਕੇ ਆਪਾਂ ਨੂੰ ਜ਼ਰੂਰ ਥੋੜ੍ਹਾ ਜਿਹਾ ਆਪਣੇ ਜੀਵਨ ਦੇ ਬਾਰੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿ ਆਪਾਂ ਨੇ ਜੋ ਆਪਣੇ ਜੀਵਨ ਨੂੰ ਹੈ ਗੁਰਬਾਣੀ ਦੇ ਅਨੁਸਾਰ ਕਿਸ ਤਰ੍ਹਾਂ ਚਲਾਉਣਾ ਹੈ। ਬਾਕੀ ਜਦੋਂ ਪਰਿਵਾਰ ਵਿੱਚੋਂ ਕੋਈ ਜੀਅ ਚੱਲਿਆ ਜਾਂਦਾ ਤਾਂ ਜ਼ਰੂਰ ਉਹਦਾ ਜੋ ਸਦੀਵੀ ਵਿਛੋੜਾ ਹੈ ਝੱਲਣਾ ਥੋੜ੍ਹਾ ਜਿਹਾ ਔਖਾ। ਸਦੀਵੀ ਵਿਛੋੜਾ ਮੀਨਸ ਕਦੇ ਵੀ ਨਾ ਮਿਲਣ ਵਾਲਾ ਵਿਛੋੜਾ, ਪਰ ਜਿਹੜੀਆਂ ਉਹਦੀਆਂ ਯਾਦਾਂ, ਸਿੱਖਿਆਵਾਂ, ਜੋ ਆਪਣੇ ਉਹ ਰੋਲ ਮਾਡਲ ਬਣ ਕੇ ਵਿਚਰ ਜਾਂਦਾ, ਉਹ ਹੀ ਉਹਨੂੰ ਹਮੇਸ਼ਾ ਅਤੇ ਹਮੇਸ਼ਾ, ਜਿਸ ਤਰ੍ਹਾਂ ਗਿਆਨੀ ਜੀ ਨੇ ਕਿਹਾ ਸੀ, ਪੁੱਤ ਪੋਤਰੇ ਗਾਂ ਉਹਨਾਂ ਦਾ ਜੋ ਵੀ ਹੈ, ਧੀਆਂ ਦੋਤਰੇ, ਉਹ ਸਭ ਉਸਨੂੰ ਜੀਵਿਤ ਰੱਖਦੇ ਹਨ। ਇਹੀ ਇੱਕ ਜੋ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੁੰਦੀ ਹੈ। ਸੋ ਇੱਕ ਵਾਰੀ ਜੋ ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਾਈ ਰਿਸ਼ਤੇਦਾਰ ਦੂਰ ਮਿੱਤਰ ਦੂਰੋਂ ਮਿੱਤਰ ਦੂਰੋਂ ਨੇੜਿਓਂ ਚੱਲ ਕੇ ਉਹਨਾਂ ਦੇ ਨਾਲ ਅੱਜ ਹਮਦਰਦੀ ਪ੍ਰਗਟ ਕਰਨ ਲਈ ਆਏ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਪਰਿਵਾਰ ਦੇ ਨਾਲ ਬਹੁਤ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਜੋ ਵਿਛੜੀ ਆਤਮਾ ਭਾਈ ਜੋਗਿੰਦਰ ਸਿੰਘ ਦੀ ਆ, ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੋਂ ਰਹਿ ਗਏ ਪਰਿਵਾਰ ਨੂੰ ਇਸ ਵਿਛੋੜੇ ਦੀ ਘੜੀ ਵਿੱਚੋਂ ਲੰਘਣ ਦੀ ਬਾਲ ਬੁੱਧ ਹਿੰਮਤ ਬਖਸ਼ਿਸ਼ ਕਰਨ। ਸੋ ਪਰਿਵਾਰ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਲੰਗਰ ਤਿਆਰ ਕਰਵਾਏ ਹਨ। ਸਭ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਜੋ ਇਹ ਵਿਸ਼ੇਸ਼ ਦੀਵਾਨ ਭਾਈ ਜੋਗਿੰਦਰ ਸਿੰਘ ਜੀ ਦੇ ਨਿਮਿੱਤ ਸਜਾਏ ਗਏ ਸਨ, ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸੋ ਬੇਨਤੀ ਹੈ ਕਿ ਇੱਥੇ ਰਹਿਰਾ ਸਾਹਿਬ ਦੇ ਪਾਠ ਆਰੰਭ ਹੋਣ ਲੱਗੇ ਨੇ, ਤੁਸੀਂ ਲੰਗਰ ਛਕੋ। ਪਰਿਵਾਰ ਨੇ ਅਗਰ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਤਾਂ ਲੰਗਰ ਹਾਲ ਵਿੱਚ ਜਾ ਕੇ ਤੁਸੀਂ ਕਰ ਸਕਦੇ ਜੇ। ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੈ, ਆਪਾਂ ਰਹਿਰਾ ਸਾਹਿਬ ਦੇ ਪਾਠ ਆਰੰਭ ਕਰਨ ਲੱਗੇ ਹਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਹਿ ਰਾਜ ਸਾਹਿਬ ਸੋਧ ਰਾਗਾ ਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਭ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਮਣ ਹਾਰੇ ਕੇਤੇ ਤੇਰੇ ਰਾਹ ਭਰੀ ਸੋ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੋਨੋ ਪੌਣ ਬਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੋਨੋ ਚੇਤ ਗੁਪਤ ਲਿਖ ਜਾਣਨ ਲੇਲੇ ਧਰਮ ਵਿਚਾਰੇ ਗਾਵਣ ਤੋਨੋ ਈਸਰ ਬਰਮਾ ਦੇਵੀ ਸੋਮ ਤੇਰੇ ਸਾਸ ਵਾਰੇ ਗਾਵਣ ਤੋਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੋਨੋ ਸੇ ਸਮਾਧੀ ਅੰਦਰ ਗਾਵਣ ਤੋਨੋ ਸਾਧ ਵਿਚਾਰੇ ਗਾਵਣ ਤੋਨੋ ਜਤੀ ਸਤੀ ਸੰਤੋਖੀ ਗਾਵਣ ਤੋਨੋ ਵੀਰ ਕਰਾਰੇ ਗਾਵਣ ਤੋਨੋ ਪੰਡਤ ਪਣ ਰੱਖੀ ਸੁਰ ਜੋ ਜੋ ਵੇਦਾਂ ਨਾਲੇ ਗਾਵਣ ਤੋਨੋ ਮੋਣੀਆਂ ਮਨ ਮੋਹਣ ਸੁਰਗਮਾਸ਼ ਪਿਆਲੇ ਗਾਵਣ ਤੋਨੋ ਰਤਨ ਪਾਏ ਤੇਰੇ ਅਰਸਾ ਤੀਰ ਨਾਲੇ ਗਾਵਣ ਤੋਨੋ ਜੋਤ ਮਹਾਂਬਲ ਸੂਰਾ ਗਾਵਣ ਤੋਨੋ ਕਾਣੀ ਚਾਰੇ ਗਾਵਣ ਤੋਨੋ ਖਾਣ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੋਨੋ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਗੇਦੇ ਤੋਨੋ ਗਾਵਣ ਸੇ ਮੈਂ ਚਿਤਨਾਵਣ ਨਾਨੇ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਓ ਸੀ ਜਾ ਨ ਜਾ ਸੀ ਰਨ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇ ਕੇ ਕੀਤਾ ਆਪਣਾ ਜੇਤੇ ਦੀ ਵੜਿਆਈ ਜੋ ਦੇ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾ ਪਾਤਸ਼ਾਹ ਨਾਨਕ ਰਹਿਣ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਆਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੋਤ ਬਿਨ ਸੀ ਕਿਰਨ ਨਾ ਪਾਈ ਆ ਕਰਮ ਮਿਲੇ ਨਹੀਂ ਠਾਕਰ ਆਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨ ਸੱਸ ਵਾਰ ਨਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖੜੇ ਔਖਾ ਸਾਚਾ ਨਾਉਂ ਸੱਜ ਨਾਮ ਕੀ ਲਾਗੇ ਭੂਖ ਉਤਭੁਖੇਗਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸੱਜ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾੜ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋਹਾ ਨਾ ਕੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਦਮ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਸ ਨਰਾ ਗੁਰੀ ਮੱਲਾ ਚੌਥਾ ਹਰ ਕੈ ਜਾਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਰ ਗੁਰਦੇਵ ਮੋਕੂ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇ ਰਹੇ ਜਿਨਾਰਾ ਸਰਦਾਰ ਪਿਆਸ ਹਰਾ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਸ ਨਾਮ ਨਾ ਪਾਇਆ ਤੇ ਪਾਗ ਨੇ ਜੰਪਾ ਜੋ ਸਤਿਗੁਰ ਸੰਸੰਗ ਨੀ ਆਏ ਤ੍ਰਿਜੀਵੇ ਤ੍ਰਿਜੀਵਾਸ ਜੇ ਨਾਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤ ਲਿਖਿਆ ਲਖਾਸ ਧੰਨ ਧੰਨ ਸਾਸਨ ਜੇ ਤਰਸ ਪਾਇਆ ਮਿਲ ਜਾ ਨਾਨ ਨਾ ਪਰਗਾਰਾ ਗੁਰੀ ਮਹੱਲਾ ਪੰਜਵਾਂ ਕਾਹੇਰੇ ਮਨ ਚਿਤ ਵਹਿ ਉਦਮ ਜਵਾਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਈ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ ਤਰਿਆ ਰਹਾਓ ਜਾਨਣ ਬੇਦਾਲੋ ਸੁਧ ਬੰਤਾ ਕੋਈ ਨਾ ਕਿਸਕੇ ਤਰਿਆ ਸੇ